0: ਨਾਨਕ ਕੇ ਸੋ ਮਿਲੈ ਜੇ ਖੱਟੇ ਕਾਲੇ ਮਹਲਾ ਪਹਿਲਾ।
1: ਜੂ ਜੋ ਦੂਸਰ ਨਾਮ ਨੀ ਆਵੇ ਬਾਰੋ ਬਾਰ

0: ਮਨ ਕਾ ਸੁਤ ਲੋਭ ਹੈ ਦੇਵ ਸੁਤ ਕੂੜ ਅਕਿਸ ਤੂੰ ਵੇਖਣਾ ਪਰ ਤਿਆ ਪਰ ਤਨ ਰੂਪ ਕੰਨੀ ਸੁਤ ਕੰਨ ਪਹਿਲਾ ਇਤਬਾਰ ਖਾਏ ਨਾਨਕ ਸਾਧਮੀ ਬੱਦੇ
1: ਜੰਪ ਜਾਏ ਮਹਲਾ ਪਹਿਲਾ ਸਭ ਪਰ ਮੈਂ ਦੂਜੇ ਲੱਗੇ ਜਾਏ ਕੰਨ ਪਹਿਲਾ ਇਤਬਾਰ ਖਾਏ।

0: ਵੈ ਲੱਗਾ ਪਣ ਸਲੋਕ ਹੱਥੀ ਜਾਏ ਸੱਟਿਆ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਵੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤਤਾ ਹੋਆ ਪਾਕ ਪਿਤ ਪਾਪੀ ਸੋਤਰ ਕੱਢਿਆ ਥੁੱਕਾ ਪਾਈਆ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਲ ਸਿਖਾ ਨਾਨਕ ਵੇ ਜਾਣੀਐ ਥੁੱਕਾ ਪਾਏ ਮਹੱਲਾ ਪਹਿਲਾ
1: ਪਾਣੀ ਜੰਮੀਏ ਪਾਣੀ ਜੰਮੀਏ ਪੰਡ ਮੰਗਣ ਵਿਆਹ ਹੋ ਪੰਡੋ ਹੋਵੇ ਦੋਸਤੀ ਪੰਡੇ ਚਲੇ ਰਾ ਭੰਡ ਮੋਆ ਭੰਡ ਪਾਲੇ ਭੰਡ ਹੋਵੇ ਬਦਾਨ ਸੋ ਕਿਉਂ।

0: ਪੰਡ ਮੰਗਣ ਗਿਆ ਹੋ ਪੰਡੋ ਹੀ ਪੰਡੋ ਜੇ ਪੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਹਰ ਕੋ ਸੱਚਾ ਸੋਏ ਜਿਤ ਮੁਖ ਸਦਾ ਸਾਏ ਭਾਗਾ ਰਤੀ ਚਾਰ
1: ਪੰਡੋ ਹੀ ਪੰਡੋ
0: ਨਾਨਕ ਤੇ ਮੁਖ ਉਜਲੇ
1: ਨਾਨਕ ਪੰਡੇ
0: ਸੱਚੇ ਦਰਬਾਰ ਪੁਰ

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਆਓ ਸਰਵਣ ਕਰੀਏ 12 ਮਾਹ 'ਚੋਂ ਇਸ ਮਹੀਨੇ ਦਾ ਪਾਠ।
1: ਸਤਨਾਮ ਸ਼੍ਰੀ ਵਾਹਿਗੁਰੂ ਜੀ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਨਾ, ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇ ਬੰਨ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਨਾ।

ताने जिसके पाग मथन साधु संग प्राप्त

ਮੈਂ ਬਰਾਂਡੇ ਵਿੱਚ ਬਾਂਸ ਦੀਆਂ ਸਿਰਕੀਆਂ ਵੇਖੀਆਂ ਹਨ। ਇਹਨਾਂ ਦੀ ਕੀ ਲੋੜ ਏ? ਬਰਾਂਡੇ ਵਿੱਚ ਕਾਫੀ ਤਾਜ਼ਾ ਹਵਾ ਅਤੇ ਧੁੱਪ ਆਉਣੀ ਚਾਹੀਦੀ ਏ। ਸਿਰਕੀਆਂ ਨਾਲ ਇਹਨਾਂ ਦੋਹਾਂ ਵਿੱਚ ਰੋਕ ਪੈ ਜਾਂਦੀ ਏ। ਇਹ ਸਭ ਗੱਲਾਂ ਬਹੁਤ ਮਾਮੂਲੀ ਲੱਗਣਗੀਆਂ, ਪਰ ਸਾਰੀਆਂ ਗੱਲਾਂ ਮਾਮੂਲੀ ਗੱਲਾਂ ਤੋਂ ਹੀ ਬਣਦੀਆਂ ਨੇ। ਮੇਰਾ ਸਾਰਾ ਜੀਵਨ ਹੀ ਛੋਟੀਆਂ ਮੋਟੀਆਂ ਗੱਲਾਂ ਨਾਲ ਬਣਿਆ ਹੋਇਆ ਏ। ਇੱਕ ਦਿਨ ਬਾਪੂ ਬੜੀ ਚਿੰਤਾ ਨਾਲ ਕੁਚਲਾ ਭਰੇ ਸਨ ਅਤੇ ਬੜੇ ਬੇਚੈਨ ਲੱਗਦੇ ਸਨ। ਕਾਕਾ ਸਾਹਿਬ ਨੇ ਉਹਨਾਂ ਨੂੰ ਵੇਖਿਆ ਅਤੇ ਪੁੱਛਿਆ ਕਿ ਉਹ ਕੀ ਲੱਭ ਰਹੇ ਨੇ। ਬਾਪੂ ਨੇ ਜਵਾਬ ਦਿੱਤਾ, ਇੱਕ ਛੋਟੀ ਜਿਹੀ ਪੈਨਸਿਲ ਗੁਆਚ ਗਈ ਏ। ਕਾਕਾ ਸਾਹਿਬ ਨੇ ਆਪਣੀ ਅਟੈਚੀ ਕੇਸ ਖੋਲ੍ਹ ਕੇ ਇੱਕ ਹੋਰ ਪੈਨਸਿਲ ਦੇਣੀ ਚਾਹੀ। ਨਹੀਂ, ਮੈਨੂੰ ਇਸ ਦੀ ਲੋੜ ਨਹੀਂ, ਮੈਨੂੰ ਤਾਂ ਆਪਣੀ ਉਹੀ ਪੈਨਸਿਲ ਚਾਹੀਦੀ ਏ ਜਿਹੜੀ ਮੈਂ ਲੱਭ ਰਿਹਾ ਹਾਂ, ਬਾਪੂ ਨੇ ਦ੍ਰਿੜਤਾ ਨਾਲ ਕਿਹਾ। ਕਾਕਾ ਸਾਹਿਬ ਨੇ ਕਿਹਾ, ਬਾਪੂ ਹਾਲ ਦੀ ਘੜੀ ਇਹੀ ਵਰਤ ਲਵੋ, ਮਗਰੋਂ ਮੈਂ ਤੁਹਾਨੂੰ ਤੁਹਾਡੀ ਪੈਨਸਿਲ ਲੱਭ ਦਿਆਂਗਾ। ਬਾਪੂ ਨੇ ਸਿਰ ਹਿਲਾ ਦਿੱਤਾ, ਤੁਸੀਂ ਨਹੀਂ ਸਮਝਦੇ, ਮੈਨੂੰ ਉਹ ਪੈਨਸਿਲ ਗੁਆਉਣੀ ਨਹੀਂ ਚਾਹੀਦੀ। ਮੈਨੂੰ ਇਹ ਇੱਕ ਬੜੇ ਪਿਆਰੇ ਮਿੱਤਰ ਦੇ ਛੋਟੇ ਪੁੱਤਰ ਨੇ ਬੜੇ ਪਿਆਰ ਨਾਲ ਦਿੱਤੀ ਸੀ। ਫਿਰ ਦੋਵੇਂ ਪੈਨਸਿਲ ਲੱਭਣ ਲੱਗ ਪਏ ਅਤੇ ਅਖੀਰ ਉਹ ਲੱਭ ਪਈ। ਉਹ ਇੱਕ ਛੋਟਾ ਜਿਹਾ ਟੁਕੜਾ ਸੀ, ਪਰ ਬਾਪੂ ਲਈ ਕੋਈ ਵੀ ਚੀਜ਼ ਛੋਟੀ ਨਹੀਂ ਸੀ। ਇੱਕ ਵਾਰ ਬਾਪੂ ਦਾ ਰੁਮਾਲ ਗੁਆਚ ਗਿਆ, ਉਹਨਾਂ ਉਹ ਲੱਭਣਾ ਸ਼ੁਰੂ ਕਰ ਦਿੱਤਾ। ਇਸ ਭਾਲ ਵਿੱਚ ਹੋਰ ਲੋਕ ਵੀ ਲੱਭਣ ਲੱਗ ਪਏ। ਕੁਝ ਲੋਕਾਂ ਨੇ ਉਹਨਾਂ ਨੂੰ ਦੂਜਾ ਰੁਮਾਲ ਦੇਣਾ ਚਾਹਿਆ, ਪਰ ਬਾਪੂ ਉਹ ਲੈਣ ਲਈ ਤਿਆਰ ਨਾ ਹੋਏ। ਉਦੋਂ ਬਾਪੂ ਇੱਕ ਜਲਸੇ ਵਿੱਚ ਜਾਣ ਵਾਲੇ ਸਨ। ਮਗਰੋਂ ਉਹ ਰਾਤੀਂ ਸੌਣ ਲੱਗੇ ਅਤੇ ਉਹਨਾਂ ਆਪਣੀ ਲੋਈ ਲਾ ਕੇ ਰੱਖੀ ਤਾਂ ਵੇਖਿਆ ਕਿ ਉਹੀ ਰੁਮਾਲ ਇੱਕ ਸੇਫਟੀ ਪਿੰਨ ਨਾਲ ਲੋਹੀ ਨਾਲ ਨੱਥੀ ਸੀ।

ਤੁਸੀਂ ਗਾਂਧੀ ਚਰਚਾ ਪ੍ਰੋਗਰਾਮ ਸੁਣ ਰਹੇ ਸੀ। ਆਕਾਸ਼ਵਾਣੀ ਜਲੰਧਰ ਤੋਂ ਆਓ ਹੁਣ ਸਰਵਣ ਕਰੀਏ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣੀਏ ਖੇਤੀਬਾੜੀ ਪ੍ਰੋਗਰਾਮ।
2: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਬੜੇ ਕੰਮ ਕਾਰ ਵਾਲੇ ਖਿੱਚਵੇਂ ਦਿਨ ਆ।
0: ਬਿਲਕੁਲ ਜੀ,
1: ਹਰ ਪਾਸੇ ਧਿਆਨ ਦੇਣ ਦੀ ਲੋੜ ਆ।
0: ਦਿਨ ਤਾਂ ਖਿੱਚਵੇਂ ਹੈ ਤੇ ਲੋਕੀ ਓਦਾਂ ਵੀ ਬਹੁਤ ਖਿੱਚ ਚ ਆਏ ਹੋਏ ਨੇ ਅੱਜ ਕੱਲ੍ਹ, ਮੌਸਮ ਏਦਾਂ ਦਾ ਹੈ।
1: ਇਹ ਦੇਖੋ, ਮੌਸਮ ਤਾਂ ਚਲੋ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰਦੇ ਰਹੀਏ,
0: ਕਰਨਾ ਪੈਣਾ ਹੈ ਜੀ। ਕਿਉਂਕਿ ਦੇਖੋ, ਖੇਤੀਬਾੜੀ ਤਾਂ ਸੰਧੂ ਸਾਹਿਬ ਆਪਾਂ ਜਾਣਦੇ ਹਾਂ, ਇਹ ਤਾਂ ਹੈ ਨਹੀਂ ਵੀ ਪੱਖੇ ਥੱਲੇ ਬਹਿ ਕੇ ਸਾਡਾ ਸਰ ਜੂਗਾ ਵੀ ਚਲੋ ਅੱਜ ਦਾ ਕੰਮ ਜਿਹੜਾ ਹੈ ਕੋਈ ਗੱਲ ਨਹੀਂ ਯਾਰ, ਫਿਰ ਕਰ ਲਾਂਗੇ ਆਪਾਂ। ਇਹ ਕੰਮ ਚੱਲਣਾ ਨਹੀਂ, ਕਿਉਂਕਿ ਖੇਤੀਬਾੜੀ ਦਿਨਾਂ ਦਾ ਹੇਰ ਫੇਰ ਹੈ।
1: ਹਾਂ, ਪੱਕੀ ਗੱਲ ਹੈ ਜੀ। ਜਿਸ ਤਰ੍ਹਾਂ ਹੁਣ ਆਪਾਂ ਰੁੜੀਆ ਰਾਮ ਜੀ ਵਾਰ ਵਾਰ ਕਈ ਵਾਰ ਕਹਿੰਦੇ ਹੁੰਦੇ ਹਾਂ ਨਾ ਵੀ ਖੇਤੀ ਭਿੰਨਤਾ ਲਿਆਓ,
0: ਹਾਂ, ਬੜੀ
1: ਵੱਖ ਵੱਖ ਫਸਲਾਂ ਬੀਜੀਏ। ਅਤੇ ਖਾਸ ਕਰਕੇ ਤਾਂ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਜਿਸ ਤੋਂ ਆਪਾਂ ਨਾ ਜਿਹੜੀ ਕਈ ਚੀਜ਼ਾਂ ਤਿਆਰ ਹੋ ਜਾਣ ਜੀ।
0: ਬਿਲਕੁਲ ਬਿਲਕੁਲ।
1: ਅਤੇ ਸੋਇਆਬੀਨ ਬੜੀ ਵਧੀਆ ਫਸਲ ਹੈ, ਇੱਕ
0: ਬੜੀ ਅਹਿਮ ਫਸਲ ਹੈ ਜੀ। ਦੇਖੋ, ਬਹੁਤ ਸਾਰੇ ਸਾਡੇ ਕਿਸਾਨ ਵੀਰ ਹੈ ਜਿਹੜੇ ਸੋਇਆਬੀਨ ਦੀ ਖੇਤੀ ਵੀ ਕਰਦੇ ਆ ਔਰ ਸੋਇਆਬੀਨ ਤੋਂ ਪਦਾਰਥ ਵੀ ਨਾਲ ਬਣਾ ਕੇ ਵੇਚਦੇ ਆ, ਆਪਣੇ ਪਲਾਂਟ ਉਹਨਾਂ ਨੇ ਲਾਏ ਹੋਏ ਆ।
1: ਬਿਲਕੁਲ,
0: ਐਸੇ ਕਾਸ਼ਤਕਾਰ ਵੀ ਸਾਡੇ ਕੋਲ।
1: ਸੋਇਆਬੀਨ ਤੋਂ ਭਾਵੇਂ ਦੇਖੋ ਜੀ, ਆਪਣਾ ਸੋਇਆਬੀਨ ਦਾ ਦੁੱਧ ਬੜਾ ਵਿਕਦਾ ਹੈ ਜੀ, ਬੇਕਰੀ 'ਚ ਪੈ ਜਾਂਦੀ ਹੈਗੀ ਹੈ
0: ਸਭ ਤੋਂ ਜ਼ਿਆਦਾ ਜੀ। ਦੇਖੋ, ਆਪਣੇ ਹੁਣ ਪੰਜਾਬ 'ਚ ਜਿੰਨੇ

0: ਮੁੰਡੇ ਜਿਹੜੇ ਕਸਰਤ ਕਰਨ ਵਾਲੇ ਮੁੰਡੇ ਜਿਹੜੇ
1: ਜਿਮ
0: ਦੇ ਵਿੱਚ ਜਾਂਦੇ ਹੈ,
1: ਹਾਂ ਸੋਇਆਬੀਨ ਦੁੱਧ ਪੀਂਦੇ
0: ਆ, ਉਹ ਸੋਇਆਬੀਨ ਦੁੱਧ ਪੀਂਦੇ ਆ ਤੇ ਸੋਇਆਬੀਨ ਦੇ ਪਨੀਰ ਖਾਂਦੇ ਆ,
1: ਹਾਂ
0: ਕਿਉਂਕਿ ਪ੍ਰੋਟੀਨ ਦਾ ਸਭ ਤੋਂ ਵੱਡਾ ਸੁਮ ਹੈ।
1: ਹਾਂ ਤੇ ਉਹ ਤਾਂ ਹੋਊਗਾ ਜੇ ਅਸੀਂ ਪੈਦਾ ਕਰਾਂਗੇ।
0: ਬਿਲਕੁਲ ਬਿਲਕੁਲ।
1: ਤੇ ਪੰਜਾਬ ਦੇ ਵਿੱਚ ਦੇਖੋ ਕੁਛ ਇਲਾਕੇ ਜਿਹਨੂੰ ਬੜੇ ਵਧੀਆ ਤਰੀਕੇ ਨਾਲ ਗੁੜੀਆ ਰਾਮ ਜੀ ਮੈਨੂੰ ਪੈਦਾ ਹੋ ਸਕਦੀ ਹੈਗੀ ਹੈ ਜੇ ਅਸੀਂ ਥੋੜ੍ਹੀ ਮਿਹਨਤ ਕਰੀਏ ਇਸ ਫਸਲ ਦੇ ਉੱਪਰ।
0: ਜੀ ਜੀ।
1: ਅਤੇ ਯੂਨੀਵਰਸਿਟੀ ਵੱਲੋਂ ਜੋ ਰੁੜੀਆ ਰਾਮ ਜੀ ਕਿਸਮਾਂ ਦੀ ਗੱਲ ਕਰੀ ਨਾ, ਤਿੰਨ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੀ।
0: ਜੀ
1: SL 958 ਕਿਸਮ ਆ, SL 744 ਅਤੇ SL ਹੈ ਜੀ 525
0: ਜੀ।
1: ਸੋ ਇਹਦੀ ਜੀ ਆਪਾਂ ਖਾਸੀਅਤ ਦੀ ਗੱਲ ਕਰੀਏ ਤਾਂ ਜਿਹੜੀ 958 ਹੈ ਜੀ ਇਹਦੇ ਵਿੱਚ ਨਾ ਪ੍ਰੋਟੀਨ ਹੈਗੀ 41.7%
0: ਜੀ,
1: ਤੇਲ ਹੈ 20%।
0: ਠੀਕ।
1: 142 ਦਿਨਾਂ 'ਚ ਰੁੜੀ ਆਰਾਮ ਜੀ ਪੱਕ ਜਾਂਦੀ ਹੈ ਅਤੇ 7.3 ਕੁਇੰਟਲ ਪੈਦਾਵਾਰ।
0: ਹਾਂ ਸੋਹਣਾ ਝਾੜ ਹੈ ਜੀ।
1: ਹਾਂ ਅਤੇ ਜਿਹੜੀ ਹੈਗੀ SL 744 ਇਹਦੇ ਵਿੱਚ ਜਿਹੜੀ ਹੈਗੀ ਆ ਪ੍ਰੋਟੀਨ 42.3%, 21% ਤੇਲ, 139 ਦਿਨ 'ਚ ਪੱਕਦੀ ਹੈ ਅਤੇ ਪੈਦਾਵਾਰ ਉੱਨੀ ਹੈ ਜੀ ਇਹਦੀ ਵੀ 7.3 ਕੁਇੰਟਲ।
0: ਜੀ ਜੀ।
1: ਅਤੇ SL ਜਿਹੜੀ 525 ਕਿਸਮ ਹੈ ਇਹਦੇ ਵਿੱਚ 37.2% ਪ੍ਰੋਟੀਨ ਹੈਗੀ ਆ, 21.9% ਤੇਲ, ਵਿਸ਼ਾਣੂ ਰੋਗ ਤੋਂ ਰਹਿਤ ਹੈ ਅਤੇ 144 ਦਿਨ ਲੈਂਦੀ ਪੱਕਣ 'ਚ ਅਤੇ ਝਾੜ ਹੈ ਜੀ 6.1 ਕੁਇੰਟਲ ਫੀ ਏਕੜ ਦੇ ਹਿਸਾਬ ਨਾਲ।
0: ਜੀ
1: ਲਓ ਜੀ ਰੁੜੀਆ ਰਾਮ ਜੀ, ਖਾਸ ਕਰਕੇ ਨਾ ਟੀਕਾ ਜ਼ਰੂਰ ਲਾਈਏ ਜੀ ਇਹਨੂੰ, ਰਾਇਜੋਬੀਅਮ ਦਾ ਜਿਹੜਾ ਟੀਕਾ ਹੈ ਨਾ ਉਹ ਅਸੀਂ ਲਾ ਸਕਦੇ ਹੈਗੇ ਹਾਂ। ਅਤੇ ਬੀਜ ਨੂੰ ਨਾ ਘੱਟੋ ਘੱਟ ਪਾਣੀ ਨਾਲ ਸਿੱਲਾ ਕਰਕੇ ਇੱਕ ਪੈਕਟ ਲੈਣਾ ਜੀ।
0: ਜੀ
1: ਉਹ ਆਪਾਂ ਛਾਵੇਂ ਇਹਨੂੰ ਲਗਾ ਕੇ ਅਤੇ ਤੁਰੰਤ ਹੀ ਬੀਜ ਦੇਣਾ ਅਤੇ ਇਹਦੇ ਨਾਲ ਜਿਹੜਾ ਪੈਦਾਵਾਰ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਜੀ।
0: ਠੀਕ ਹੈ।
1: ਸੋ ਬਿਜਾਈ ਲਈ ਹੁਣ ਦੇਖੋ ਸਮਾਂ ਬਹੁਤ ਹੀ ਢੁਕਵਾਂ ਹੈ ਜੀ ਇਹਦਾ,
0: ਸੋਇਆਬੀਨ
1: ਬਿਨਾਂ ਕਿਸੇ ਦੇਰੀ ਦੀ ਆਪਾਂ ਨਾ ਇਹਨੂੰ ਬਿਜਾਈ ਕਰ ਦਈਏ। ਅਤੇ ਬੀਜ ਲੈਣਾ ਜੀ 25 ਦੇ ਲੈ ਕੇ 30 ਕਿਲੋ ਫੀ ਏਕੜ ਦੇ ਹਿਸਾਬ ਨਾਲ,
0: ਇੱਕ ਏਕੜ ਦਾ।
1: ਹਾਂ ਚੰਗੇ ਬੱਤਰ 'ਚ ਬਿਜਾਈ ਕਰੋ।
0: ਹਾਂ ਇਹ ਗੱਲ ਦੇਖੋ ਜਿਹੜੀ ਤੁਸੀਂ ਅਹਿਮ ਕੀਤੀ ਹੈ, ਜਿਹੜਾ ਬੱਤਰ ਹੈ ਨਾ, ਕਿਉਂਕਿ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਸੋਇਆਬੀਨ ਬੜੀ ਸਖ਼ਤ ਦਾਣੇ ਵਾਲੀ ਫਸਲ ਹੈ, ਦਾਣਾ ਬਹੁਤ
1: ਇਹਨੂੰ ਬਾਅਦ 'ਚ ਚਾਹੀਦੀ, ਸਿੱਲ ਚਾਹੀਦੀ ਹੈ।
0: ਇਸੇ ਕਰਕੇ ਕਈ ਵਾਰੀ ਜਿਹੜੇ ਪੈਦਾ ਕਰਨ ਵਾਲੇ ਹੈ ਜਾਂ ਕੁਛ ਉਹ ਕਹਿੰਦੇ ਆ ਭਾਈ ਇਹਨੂੰ ਜਦੋਂ ਖਾਣਾ ਹੈ ਨਾ ਸੋਇਆਬੀਨ ਨੂੰ, ਇਹਨੂੰ ਖਾਣ ਦਾ ਵੀ ਢੰਗ ਤਰੀਕਾ ਹੈ,
1: ਕੱਚੀ ਨਹੀਂ ਖਾਣੀ,
0: ਇਹਨੂੰ ਕੱਚੀ ਨਹੀਂ ਖਾਣਾ ਹੈ। ਸੋ ਇਸ ਕਰਕੇ ਇਹ ਜਿੱਦਾਂ ਆਪਾਂ ਕਹਿੰਦੇ ਵੀ ਬੀਜਣ ਵੇਲੇ ਵੀ ਆਪਾਂ ਧਿਆਨ ਰੱਖਣਾ, ਕਿਉਂਕਿ ਦਾਣੇ ਦੇ ਵਿੱਚ ਪੁਟਾਰ ਜਿਹੜਾ ਹੈ ਉਹ ਸਿੱਲੇ ਹੋਣ ਨਾਲ ਹੀ ਆਉਣਾ ਹੈ, ਔਰ ਜ਼ਮੀਨ ਦੇ ਵਿੱਚ ਬੱਤਰ ਜਿਹੜੀ ਹੈ ਤੁਹਾਡੀ ਉਹ ਵੀ ਪੂਰੀ ਹੋਣੀ ਚਾਹੀਦੀ ਹੈ।
1: ਪਰਾਲੀ ਬੜੇ ਕੰਮ ਆਉਂਦੀ ਰੁੜੀ ਆਰਾਮ ਜੀ,
0: ਬਹੁਤ ਜ਼ਿਆਦਾ ਜੀ।
1: ਝੋਨੇ ਦੀ ਜਿਹੜੀ ਪਰਾਲੀ ਹੈ ਨਾ ਇਹਨੂੰ ਖੇਤ 'ਚ ਵਿਛਾ ਦਿਓ ਜੀ, ਇਹ ਬਹੁਤ ਹੀ ਵਧੀਆ ਕੰਮ ਕਰੋਗੇ ਜੀ ਨਮੀ ਨੂੰ ਸੰਭਾਲਣ ਦਾ, ਕਿਉਂਕਿ ਦੇਖੋ ਗਰਮੀ ਆਪਣੂੰ ਪਤਾ ਪੈ ਰਹੀ ਹੈ ਅਤੇ ਪਾਣੀ ਨੇ ਤਾਂ ਉੱਡਣਾ ਹੀ ਉੱਡਣਾ।
0: ਬਿਲਕੁਲ।
1: ਸੋ ਜਿਹੜੀ ਪਰਾਲੀ ਦੀ ਵਰਤੋਂ ਵੀ ਵਧੀਆ ਹੋ ਜਾਏਗੀ ਅਤੇ ਨਮੀ ਵੀ ਇਹਦੇ ਨਾਲ ਸਾਂਭੀ ਰਹੇਗੀ ਅਤੇ ਜਿਹੜੀ ਫੁਟਾਰਾ ਫਿਰ ਇਹਦੇ ਨਾਲ ਵਧੀਆ ਹੁੰਦਾ ਹੈਗਾ
0: ਜੀ।
1: ਸੋ ਬੀਜ ਜਿਹੜਾ ਹੈ 2.5 ਤੋਂ 5 ਸੈਂਟੀਮੀਟਰ ਡੂੰਘਾ ਅਤੇ ਬੂਟਿਆਂ ਅਤੇ ਕਤਾਰਾਂ ਵਿਚਕਾਰ ਫਾਸਲਾ ਜਿਹੜਾ ਹੈ 4 ਤੋਂ 5 ਸੈਂਟੀਮੀਟਰ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ ਜੀ।
0: ਜੀ
1: ਅਤੇ 0-till ਡਰਿੱਲ ਦੇ ਨਾਲ ਵੀ ਆਪਾਂ ਇਹਨੂੰ ਬੀਜ ਸਕਦੇ ਹਾਂ ਰੁੜੀਆ ਰਾਮ ਜੀ।
0: ਠੀਕ ਬੱਚੇ ਵਾਲਿਓ।
1: ਅੱਛਾ ਬੈੱਡਾਂ 'ਤੇ ਵੀ ਆਪਾਂ ਰੁੜੀਆ ਰਾਮ ਜੀ ਸੋਇਆਬੀਨ ਬੀਜ ਸਕਦੇ ਹੈਗੇ ਹਾਂ।
0: ਠੀਕ ਹੈ।
1: ਅਤੇ ਇਹਦੇ ਲਈ ਨਾ ਜਿਹੜੀ ਕਣਕ ਲਈ ਆਪਾਂ ਜੋ ਬੈੱਡ ਪਲਾਂਟਰ ਇਸਤੇਮਾਲ ਕਰਦੇ ਹਾਂ ਨਾ 67.5 ਸੈਂਟੀਮੀਟਰ ਵਿੱਥ 'ਤੇ ਤਿਆਰ ਕੀਤੇ ਬੈੱਡਾਂ 'ਤੇ ਨਾ ਇਹ ਆਪਾਂ ਕੋਈ 37.5 ਸੈਂਟੀਮੀਟਰ ਬੈੱਡ ਬਣਾ ਲਓ ਅਤੇ 30 ਸੈਂਟੀਮੀਟਰ ਥਾਂ ਰੱਖੋ ਖਾਲੀ।
0: ਠੀਕ।
1: ਉੱਥੇ ਬੀਜ ਦਿਓ
0: ਜੀ।
1: ਅਤੇ ਸੋਇਆਬੀਨ ਦੀਆਂ 2 ਕਤਾਰਾਂ ਫੀ ਬੈੱਡ ਆਪਾਂ ਨੇ ਬੀਜਣੀਆਂ ਨੇ ਤਾਂ ਕਿ ਜਿਹੜੀ ਸਿਫਰੇ ਦੇ ਨਾਲ ਆਪਾਂ ਨੂੰ ਝਾੜ ਹੈ ਉਹ ਵਧੀਆ ਮਿਲਦਾ ਹੈਗਾ ਅਤੇ ਪਾਣੀ ਦਾ ਆਪਾਂ ਖਾਸ ਧਿਆਨ ਰੱਖੀਏ। ਅਤੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਇੱਕ ਗੱਲ ਹੋਰ ਦੇਖੋ, ਇਹਨੂੰ ਮੱਕੀ ਦੇ ਨਾਲ ਰਲਾ ਕੇ ਵੀ ਉਗਾ ਸਕਦੇ ਹਾਂ ਰੁੜੀਆ ਰਾਮ ਜੀ।
0: ਆਹੋ ਰਲਮੀ ਫਸਲ ਵੀ
1: ਲੈ ਸਕਦੇ
0: ਹਾਂ, ਰਲਮੀ ਫਸਲ ਦੀ ਸਮਰੱਥਾ ਵੀ ਹੈ।
1: ਅਤੇ ਸੋਇਆਬੀਨ ਦੀ ਇੱਕ ਲਾਈਨ 60 ਸੈਂਟੀਮੀਟਰ ਵਿੱਥ 'ਤੇ ਬੀਜੋ ਅਤੇ ਮੱਕੀ ਦੀਆਂ ਵਿੱਚ ਆਪਾਂ ਨੇ ਲਾਈਨਾਂ ਬੀਜ ਦੇਣੀਆਂ ਜੀ ਨਾਲ ਇਹਦੇ।
0: ਜੀ ਜੀ।
1: ਸੋ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਨਮੀ ਸੰਭਾਲਣ ਲਈ ਝੋਨੇ ਦੀ ਪਰਾਲੀ ਹੈ ਨਾ ਉਹ ਚੰਗੀ ਤਰ੍ਹਾਂ ਢੱਕ ਦਈਏ ਅਤੇ ਤਾਂ ਕਿ ਜਿਹੜਾ ਬੀਜ ਹੈ ਨਾ ਵਧੀਆ ਉੱਗੇਗਾ ਇਹਦੇ ਨਾਲ ਅਤੇ ਬੂਟੇ ਲਾਉਣਗੇ ਜੀ।
0: ਠੀਕ ਹੈ ਜੀ।
1: ਬਾਕੀ ਦੇਖੋ ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ, ਰਸਾਇਣਿਕ ਢੰਗ ਤਰੀਕੇ ਵੀ ਅਪਣਾਏ ਜਾ ਸਕਦੇ ਹੈ।
0: ਆ ਕੋਸ਼ਿਸ਼ ਤਾਂ ਦੇਖੋ ਜੀ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੋਸ਼ਿਸ਼ ਤਾਂ

0: ਕਰਨੀ ਚਾਹੀਦੀ ਹੈ ਵੀ ਪਰਹੇਜ਼ ਜ਼ਹਿਰਾਂ ਤੋਂ ਖਾਸ ਕਰਕੇ ਬਚਣਾ ਚਾਹੀਦਾ ਹੈ। ਇੱਕ ਤਾਂ ਦੇਖੋ ਵੈਸੇ ਜਿੱਦਾਂ ਆਪਾਂ ਕਹਿੰਦੇ ਵੀ ਦਾਲ ਵਾਲੀ ਫਸਲ ਹੈ ਔਰ ਸਿੱਧੇ ਤੌਰ 'ਤੇ ਜਿਹੜਾ ਹੈ ਸਾਡੇ ਖਾਣ ਦੇ ਅੱਪ ਜਿਹੜਾ ਹੈ ਕੰਮ ਆਉਣੀ ਹੈ, ਅਤੇ ਇਸ ਕਰਕੇ ਜਿੰਨਾ ਵੀ ਆਪਾਂ ਰਸਾਇਣ ਮੁਕਤ ਇਹਨੂੰ ਰੱਖਾਂਗੇ ਉਨਾ ਹੀ ਸਾਡੇ ਲਈ ਫਾਇਦਾ ਹੈ। ਜੇ ਗੋਡੀ ਕਰਕੇ ਆਪਣਾ ਚੱਲਦਾ ਕੰਮ ਤਾਂ ਗੋਡੀ ਕਰਕੇ ਹੀ ਚਲਾਉਣਾ ਚਾਹੀਦਾ।
1: ਹਾਂ, ਉਹਦੇ ਨਾਲ ਦੇਖੋ ਗੋਡੀ ਕਰਨ ਨਾਲ ਜ਼ਮੀਨ ਨਾਲੋਂ ਫਾਇਦਾ ਹੁੰਦਾ।
0: ਹਾਂ,
1: ਉਹਦੇ ਵਿੱਚ ਵੀ ਜਿਹੜਾ ਨਾ ਆਪਣਾ ਕਹਿੰਦੇ ਹਵਾ ਪਾਣੀ ਬਦਲ ਜਾਂਦਾ
0: ਜੀ, ਬਦਲ ਜਾਂਦਾ। ਪਹਿਲੇ ਤਾਂ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਫਸਲ ਨੂੰ, ਇਸੇ ਕਰਕੇ ਸਾਨਵੇਂ ਵੀ ਖੇਤ ਰੱਖੇ ਜਾਂਦੇ ਸੀ ਤਾਂ ਕਿ ਜ਼ਮੀਨ ਦੀ ਜਿਹੜੀ ਤਾਕਤ ਹੈ ਉਸ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ।
1: ਹਾਂ, ਉਹ ਆਪਾਂ ਪੂਰੇ ਪੂਰੇ ਬਣੇ ਰਹੇ, ਕਿਉਂਕਿ ਉਦੋਂ ਗੁਜ਼ਾਰਾ ਦੇਖੋ ਰੁਲੀ ਰਾਮ ਜੀ ਹੋ ਜਾਂਦਾ ਸੀ ਨਾ,
0: ਉਹ ਸਮਾਂ ਹੋਰ ਸੀ,
1: ਸਮਾਂ ਹੋਰ ਸੀ।
0: ਉਲਟਾਵੇਂ ਹਲ ਨਾਲ ਵਾਹੁੰਦੇ ਸੀ, ਕੱਛੂ ਹਲ ਨਾਲ ਵਾਹੁੰਦੇ ਸੀ, ਉਹ ਹਿਸਾਬ ਕਿਤਾਬ ਹੋਰ ਸੀ।
1: ਹੁਣ ਕਹਿੰਦੇ ਵੀ
0: ਬਿਨਾਂ ਬਹਾਈ ਹੁਣ ਤਾਂ ਬਿਜਾਈ ਵਾਲਾ ਕੰਮ
1: ਚੱਲ ਪਿਆ ਜੀ। ਖੇਤੀ ਜਿਹੜੇ ਖਰਚੇ ਆ ਨਾ
0: ਵੱਧ ਗਏ,
1: ਉਹ ਵੱਧ ਗਏ ਆ, ਹੁਣ ਘਟਾਉਣੇ ਆ।
0: ਹਾਂ,
1: ਉਹਦੇ ਲਈ ਇਹੀ ਤਰੀਕੇ ਆ ਵੀ ਆਪਾਂ ਜਿੱਦਾਂ ਕਹਿੰਦੇ ਹਾਂ ਜੀਰੋ ਟ੍ਰੇਲ ਡ੍ਰਿਲ, ਬਿਨਾਂ ਵਹਾਈ ਕੀਤੀ ਹੈ ਬੀਜੋ ਅਤੇ ਹੱਥੀਂ ਕੰਮ ਕਰਾਂਗੇ, ਘੱਟ ਤੋਂ ਘੱਟ ਜਿਹੜੀਆਂ ਖਾਦਾਂ ਪਾਓ ਜਾਂ ਰਸਾਇਣਾਂ ਦੀ ਵਰਤੋਂ ਕਰੀਏ,
0: ਬਿਲਕੁਲ, ਅਤੇ
1: ਉਹਦੇ ਨਾਲ ਜਿਹੜੀ ਬੱਚਤ ਦੇ ਫਿਰ ਸੰਭਾਵਨਾਵਾਂ ਆਪਣੀ ਹੋ ਜਾਂਦੀ ਹੈ ਜੀ,
0: ਹੋ ਜਾਂਦੀ ਹੈ ਜੀ।
1: ਹਾਂ, ਜੇ ਫਸਲ ਵਧੀਆ ਪੈਦਾ ਹੋਊਗੀ ਤਾਂ ਫਿਰ ਜਿਹੜੇ ਉਤਪਾਦ ਵੀ ਇਹਦੇ ਬਹੁਤ ਵਧੀਆ ਪੈਦਾ ਹੋਣਗੇ ਜੀ।
0: ਇੱਕ ਗੱਲ ਹੋਰ ਸੰਧੂ ਸਾਹਿਬ ਆ ਜਾਂਦੀ ਹੈ ਵੀ ਦੇਖੋ ਕੋਈ ਵੀ ਫਸਲ ਜੇ ਨਵੀਂ ਫਸਲ ਆਪਾਂ ਅਖਤਿਆਰ ਕਰਨੀ ਹੈ ਜਿੱਦਾਂ ਆਪਾਂ, ਕਿਉਂਕਿ ਹਰ ਕਾਸ਼ਤਕਾਰ ਜਿਹੜਾ ਹੈ ਹਰ ਫਸਲ ਨਹੀਂ ਲੈ ਸਕਦਾ, ਇਹ ਵੀ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ। ਹਰ ਇਲਾਕੇ 'ਚ ਨਹੀਂ ਹੋ ਸਕਦੀ। ਸੋ ਜੇ ਸੋਇਆਬੀਨ ਦੀ ਕਾਸ਼ਤ ਕਰਨੀ ਹੈ ਪਹਿਲਾਂ ਜਿਹੜਾ ਹੈ ਆਪਾਂ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਹਾਂ ਨਾ ਆਲਾ ਦੁਆਲਾ ਦੇਖ ਲਈਏ, ਜੇ ਕਿਸੇ ਕਿਸਾਨ ਵੀਰ ਨੇ ਕਾਸ਼ਤ ਕੀਤੀ ਹੈ ਤਾਂ ਉਹਦੇ ਨਾਲ ਜਿਹੜੇ ਰਾਏ ਮਸ਼ਵਰਾ ਕਰਕੇ ਉਹ ਜ਼ਿਆਦਾ ਫਾਇਦੇਮੰਦ ਹੈ ਸਾਡੇ ਲਈ।
1: ਜਾਂ ਜਿਹੜਾ ਕਿਸਾਨ ਵੀਰ ਨਾ ਉਹ ਉਤਪਾਦ ਤਿਆਰ ਕਰਦਾ
0: ਉਹਦੇ ਨਾਲ ਵੀ ਗੱਲ ਕੀਤੀ ਜਾ ਸਕਦੀ।
1: ਹਾਂ, ਫਿਰ ਜਿਹੜੀ ਆਪਣੇ
0: ਮੰਡੀ ਦੀ ਸਮੱਸਿਆ ਤੁਹਾਡੀ
1: ਹੱਲ ਹੋ ਜਾਊਗੀ ਕਿਉਂਕਿ ਇਹਦੇ ਆਮ ਭਾਅ ਤਾਂ ਨਹੀਂ ਮਿਲਣਾ, ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਣਾ ਹੈ।
0: ਬਿਲਕੁਲ,
1: ਅਤੇ ਪਹਿਲਾਂ ਮੰਡੀ ਤਲਾਸ਼ ਕੇ ਹੀ ਬੀਜਣਾ ਚਾਹੀਦਾ ਹੈ ਜੀ।
0: ਚੱਲੀਏ ਜੀ ਆਪਾਂ।
1: ਜੈ ਹਿੰਦ ਜੀ।
0: ਜੈ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 74ਵੀਂ ਕੜੀ।

ਮਾਨਸਕਾਨ ਪ੍ਰੋਗਰਾਮ 'ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 74ਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੇ ਤਹਿਤ ਸੁਣੋ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 7:02 ਤੇ ਤੁਸੀਂ ਸਾਡਾ ਮਾਰਨਿੰਗ ਸ਼ੋ ਸੋਹਣੀ ਸਵੇਰ ਸੁਣੋਗੇ। 8:40 ਤੇ ਪੰਜਾਬੀ ਫਿਲਮਾਂ 'ਚੋਂ ਗੀਤ ਸੁਣੋ, ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ। ਸਵੇਰੇ 9:02 ਤੇ ਪ੍ਰਸਾਰਿਤ ਕੀਤਾ ਜਾਏਗਾ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਪ੍ਰੋਗਰਾਮ 'ਚ ਤੁਹਾਨੂੰ ਸੁਣਾਵਾਂਗੇ ਜੋਗਿੰਦਰ ਤਖੀ ਹੋਰਾਂ ਦਾ ਕਲਾਰਨੇਟ ਤੇ ਵਜਾਇਆ ਰਾਗ ਮੰਗਲ ਭੈਰਵ। NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਸਵੇਰੇ 9:30। ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਪ੍ਰਸਾਰਿਤ ਕੀਤਾ ਜਾਏਗਾ ਸਵੇਰੇ 10:02 ਤੇ। ਇਸ ਪ੍ਰੋਗਰਾਮ 'ਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ। ਸਾਡਾ ਫੋਨ ਨੰਬਰ ਹੋਏਗਾ 0181-23-42-173। 11:05 ਤੇ ਪੇਸ਼ ਕੀਤਾ ਜਾਏਗਾ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਤੁਸੀਂ ਵਟਸਐਪ ਮੈਸੇਜ ਕਰਕੇ ਆਪਣੀ ਪਸੰਦ ਦੇ ਗੀਤ ਸੁਣਦੇ ਹੋ। ਵਟਸਐਪ ਮੈਸੇਜ ਕਰਨ ਲਈ ਨੰਬਰ ਹੋਏਗਾ 94-655-36-0-77। ਦੁਪਹਿਰ 12:05 ਤੇ ਪਾਰਿਵਾਰਿਕ ਪ੍ਰੋਗਰਾਮ ਵਸਦੇ ਵਿਹੜੇ। ਅੱਜ ਦੇ ਇਸ ਪ੍ਰੋਗਰਾਮ 'ਚ ਸਿਲਸਿਲਾ ਉਮਰਾਂ ਦੇ ਪੈਂਡੇ ਪੇਸ਼ ਕੀਤਾ ਜਾਏਗਾ। ਇਸ ਤਹਿਤ ਤੁਸੀਂ ਵਿਮਲਾ ਦੇਵੀ ਨਾਲ ਕੀਤੀ ਗੱਲਬਾਤ ਸੁਣੋਗੇ। ਸੁਰਖੀਆਂ 'ਚ ਔਰਤ ਸਿਲਸਿਲਾ ਹੋਏਗਾ, ਗੁਣਕਾਰੀ ਰਸੋਈ ਸਿਲਸਿਲਾ ਵੀ ਪੇਸ਼ ਕੀਤਾ ਜਾਏਗਾ। ਦੁਪਹਿਰ 1:15 ਫੌਜੀ ਵੀਰਾਂ ਲਈ ਪ੍ਰੋਗਰਾਮ 'ਚ ਤੁਸੀਂ ਫਿਲਮੀ ਗੀਤ ਸੁਣੋਗੇ। ਦੁਪਹਿਰ 2:30 ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ, ਕਲਾਕਾਰ ਹੋਣਗੇ ਰਾਮ ਲਾਲ ਕੋਕਰੀ। 3:00 ਸਾਡੇ DTH ਚੈਨਲ ਤੋਂ ਪ੍ਰਸਾਰਿਤ ਕੀਤਾ ਜਾਏਗਾ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸ਼ਾਮ 4:02 ਤੇ ਸੁਫਿਆਨਾ ਕਲਾਮ ਪ੍ਰੋਗਰਾਮ 'ਚ

ਸਵਰਨ ਨੂਰਾਂ ਦੀ ਆਵਾਜ਼ 'ਚ ਸੂਫੀ ਬੋਲ ਸੁਣੋਗੇ। ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਵਜੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਸ਼ਾਮ 6:30 ਵਜੇ ਦਾ ਹੋਏਗਾ, ਜਿਸ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਦੇ ਨਾਲ ਨਾਲ ਮੌਲਾਨਾ ਅਨਵਰ ਅੰਮ੍ਰਿਤਸਰੀ ਦੀ ਵਾਰਤਾ ਪ੍ਰਸਾਰਿਤ ਕੀਤੀ ਜਾਏਗੀ। ਪਰਿਵਾਰ ਦੀ ਮਹੱਤਤਾ, ਡਾਕਟਰ ਮੀਰਾ ਡੀ ਅੰਸਲ ਮੱਛੀ ਪਾਲਣ ਬਾਰੇ ਜਾਣਕਾਰੀ ਦੇਣਗੇ ਅਤੇ ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਗੀਤਾਂ ਦਾ ਪ੍ਰੋਗਰਾਮ ਸਭ ਦੀ ਪਸੰਦ ਪੇਸ਼ ਕੀਤਾ ਜਾਏਗਾ। ਰਾਤ 7:40 'ਤੇ ਸਬਰੰਗ ਪ੍ਰੋਗਰਾਮ 'ਚ ਅੱਜ ਤੁਸੀਂ ਡਾਕਟਰ ਮੁਹੰਮਦ ਸਾਲਿਕ ਜਮੀਲ ਦਾ ਅਫਸਾਨਾ ਸੁਣੋਗੇ, ਬੋਝ। ਰਾਤ 8:00 ਫਿਲਮੀ ਗੀਤਾਂ ਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:15 ਸਾਡੇ ਦਿੱਲੀ ਕੇਂਦਰ ਤੋਂ ਸਪੋਟਲਾਈਟ ਪ੍ਰੋਗਰਾਮ ਦਾ ਪ੍ਰਸਾਰਣ ਹੋਏਗਾ। ਰਾਤ 9:30 ਤੁਹਾਨੂੰ ਹਿੰਦੀ 'ਚ ਇੱਕ ਪਰਿਚਰਚਾ ਸੁਣਾਵਾਂਗੇ, ਸੌਂਦਰਯ ਪ੍ਰਤੀਯੋਗਿਤਾ ਏਕ ਅਵਲੋਕਨ। ਭਾਗ ਲੈਣਗੇ ਸੁਮਨ ਵਰਮਾ, ਨਿਧੀ ਸ਼ਰਮਾ ਅਤੇ ਰਾਜੀਵ। ਰਾਤ 10:02 'ਤੇ ਸੁਰ ਛਨਕਾਰ ਪ੍ਰੋਗਰਾਮ 'ਚ ਤੁਸੀਂ ਮਿਲਿਆ ਜੁਲਿਆ ਸੰਗੀਤ ਸੁਣੋਗੇ। ਰਾਤ 10:30 ਫਿਲਮੀ ਗੀਤਾਂ ਦਾ ਪ੍ਰੋਗਰਾਮ ਸਰਗਮ ਪੇਸ਼ ਕੀਤਾ ਜਾਏਗਾ। ਦੇਰ ਰਾਤ 11:10 'ਤੇ ਸਾਡੇ ਡੀ ਟੀ ਐੱਚ ਚੈਨਲ ਤੋਂ ਤੁਸੀਂ ਸੁਣੋਗੇ ਲਾਈਵ ਫੋਨ ਇਨ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸੌਗਾਤ। ਸਾਡਾ ਇਹ ਪ੍ਰੋਗਰਾਮ ਦੇਰ ਰਾਤ 11:10 ਤੋਂ ਲੈ ਕੇ ਦੇਰ ਰਾਤ 1:00 ਤੱਕ ਪ੍ਰਸਾਰਿਤ ਕੀਤਾ ਜਾਏਗਾ। ਸੋ ਪਰਿਚੇ ਤਹਿਤ ਇਸੇ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀ ਆਰ ਐਮ 864 ਕਿਲੋ ਹਰਟਸ, ਐਫ ਐਮ ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓਜ਼ ਦੀ ਘੜੀ ਦੇ ਮੁਤਾਬਕ ਇਸ ਵੇਲੇ ਸਵੇਰ ਦੇ 6:55 ਹੋ ਰਹੇ ਨੇ। ਕੁਛ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੰਸਕ੍ਰਿਤ ਵਿੱਚ ਸਮਾਚਾਰ ਸੁਣੋਗੇ।

0: पेट्रोलियम प्राकृतिक अनिल मन्त्रालयस्य संयुक्तसचिवपदासीना सुजाता शर्मा अवदत् यत् देशे सर्वत्र गृहोपयोगि एलपीजि इति द्रवीकृत अनिल इन्धनस्य आपूर्तिः सुचारुरूपेण प्रचलति। नीट इति आगामी राष्ट्रीय पात्रता सहित प्रवेश परीक्षायाः सज्जतायाः समीक्षां कर्तुं केंद्रीय शिक्षा मंत्री धर्मेन्द्र प्रधानस्य निवासस्थाने उच्चस्तरीय सभा आयोजिता। सभायां नीट परीक्षायाः सुचारुतया कुशलतया च संचालनस्य विविध पक्षेषु विस्तृत विमर्शाः कृताः। रक्षामंत्री राजनाथ सिंह अद्य आंध्रप्रदेशस्य श्री सत्यसाई मंडलस्य पुट्टपर्ति इत्यत्र अनेक वैमानिक रक्षा परियोजनानां आधारशिला स्थापन कार्यक्रमे भागं गृहीष्यति। रक्षा मंत्रालयेन उक्तं यत् विमान विकास संस्थायाः विमान समायोजनस्य उड्डयन परीक्षण केन्द्रस्य च शिलान्यासः भविष्यति। विमानस्य एकीकरणस्य परीक्षणस्य प्रमाणीकरणस्य च एषा परियोजना उन्नत मध्यम युद्ध विमान कार्यस्य विकासं त्वरयिष्यति। केन्द्रीय ग्रामीण विकास मंत्री शिवराज सिंह चौहान अद्य महाराष्ट्रस्य सतारा इत्यत्र प्रधानमंत्री ग्रामीण आवास योजनायाः लाभार्थी सम्मेलने एवं महाराष्ट्र आवास अभियान राज्यस्तरीय पुरस्कार वितरण समारोहे च भागं गृहीष्यति। उत्तर प्रदेशे विगत 37 होरासु झंझावात चक्रवात विद्युत्पातादिभिः सह अतिवृष्टिकारणात् न्यूनातिन्यूनम् 11,100 जनाः मृताः, 200+ जनाः वृणिताः सन्ति। मुख्यमंत्री योगी आदित्यनाथः जिलाधिकारीं तथा संबंधित अधिकारिणः शीघ्रतया घटनास्थलं गत्वा सर्वेक्षणं कर्तुं निर्देशं दत्तवान्। उधमपुरा मंडलस्य शिवपार्वती तीर्थे ऐतिहासिकः त्रिदिवसीया शिवपार्वती मेला इति प्रसिद्धा वार्षिक मौंगरी मेला अद्य आरभ्यते। धार्मिकोत्साहस्य उत्सवस्य च भावनायाः मध्ये उधमपुर मंडल प्रशासनेन मौंगरी इत्यत्र सर दब्बर क्षेत्रे भव्य ऐतिहासिक मेलायाः सज्जता कृता वर्तते। केन्द्र सर्वकारेण सुवर्णस्य आयातस्य कृते 100 किलोग्राम परिमितस्य सीमायाः निर्धारणं कृतमस्ति। अग्रिम प्राधिकरण योजनायाः अन्तर्गतं आभूषण निर्यातकाः शून्य शुल्केन असंस्कृत वस्तूनां अथवा निवेश सामग्रीणां आयातं कर्तुं शक्नुवन्ति। आईपीएल इति 20-20 क्रिकेट लीग प्रतिस्पर्धायां गतरात्रौ मुंबई इंडियंस दलेन पंजाब किंग्स दलं 6 पराजितम्। अद्य सायं 7:30 लखनऊ सुपर जायंट्स दलं लखनऊ नगरे चेन्नई सुपर किंग्स दलं सम्मुखी करिष्यति इति वार्ताः।
1: नमस्कार।
2: मीडियम वेव 343.6 मीटर यानी 873 किलोहर्ट्ज ते ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 7 ਵੱਜ ਚੁੱਕੇ ਨੇ। ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਤੋਂ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਤੇ ਹੋਣਗੇ। ਸ੍ਰੀ ਮੋਦੀ ਨੇ ਨਵੀਂ ਦਿੱਲੀ ਵਿੱਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੀਜੇ ਗੇੜ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਸਰ ਕਰਾਉਣ ਦਾ ਐਲਾਨ ਕੀਤਾ ਹੈ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਬੇਮਿਸਾਲ ਵਿਕਾਸ ਹੋ ਰਿਹਾ ਹੈ। ਉਨ੍ਹਾਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਅਤੇ ਪੱਛਮੀ ਬੰਗਾਲ ਵਿੱਚ ਨਿਊ ਜਲਪਾਈਗੁੜੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਖੇਤੀਬਾੜੀ ਮੰਤਰਾਲੇ ਨੇ ਦੇਸ਼ ਭਰ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਕੱਚੇ ਤੇਲ ਐਲਪੀਜੀ ਅਤੇ ਕੁਦਰਤੀ ਗੈਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੀਜਿੰਗ ਵਿੱਚ ਗੱਲਬਾਤ ਦੌਰਾਨ ਵਪਾਰ ਟੈਕਨੋਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਪੰਜਾਬ ਸਰਕਾਰ ਨੇ ਸੂਬੇ 'ਚ ਕਿਤਾਬਾਂ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਮੈਚਿੰਗ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਤੁਸੀਂ ਸਵੇਰੇ 9 ਸੁਣੋਗੇ ਅਤੇ ਆਕਾਸ਼ਵਾਣੀ ਜਲੰਧਰ 'ਤੇ ਹੁਣ ਪ੍ਰੋਗਰਾਮ ਸੋਹਣੀ ਸਵੇਰ।

ਵੇਖੋ ਜੀ, ਬੰਦੇ ਦੀਆਂ ਅੱਖੀਆਂ 'ਚ ਪਿਆਰ ਅਤੇ ਇਨਸਾਨੀਅਤ ਵੱਸਦੀ ਹੋਵੇ ਨਾ ਅਤੇ ਮਨ ਵਿੱਚ ਹਮੇਸ਼ਾ ਲਈ ਸਕੂਨ ਅਤੇ ਚੈਨ ਦਾ ਵਾਸਾ ਹੋ ਜਾਂਦਾ, ਅਤੇ ਜੇ ਤੁਹਾਡੀ ਖੁਰਾਕ ਵਿੱਚ ਸਲਾਦ ਵੱਸਦਾ ਤਾਂ ਤੁਸੀਂ ਤੰਦਰੁਸਤੀ ਅਤੇ ਊਰਜਾ ਨਾਲ ਭਰੇ ਰਹਿੰਦੇ ਹੋ। ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਸਲਾਦ ਤੁਹਾਡਾ ਹਾਜ਼ਮਾ ਮਜ਼ਬੂਤ ਕਰਦਾ, ਸਰੀਰ ਦਾ ਵਜ਼ਨ ਨਹੀਂ ਵਧਣ ਦਿੰਦਾ, ਇਮਿਊਨਿਟੀ ਤਗੜੀ ਕਰਦਾ, ਨਜ਼ਰ ਤੇਜ਼ ਰਹਿੰਦੀ ਹੈ, ਚਿਹਰੇ 'ਤੇ ਚਮਕ ਰਹਿੰਦੀ ਹੈ, ਕੋਲੈਸਟਰੋਲ ਬੀ ਪੀ ਸਾਰਾ ਕੁਛ ਕਾਬੂ 'ਚ ਰਹਿੰਦੇ ਨੇ। ਸੋ ਜੇ ਸਲਾਦ ਦੇ ਇੰਨੇ ਫਾਇਦੇ ਨੇ ਤਾਂ ਇਹਦੇ ਨਾਲ ਫਿਰ ਮੇਲਜੋਲ ਰੱਖਣਾ ਚਾਹੀਦਾ। ਫਿਲਹਾਲ ਜੀ, ਤੁਸੀਂ ਆਕਾਸ਼ਵਾਣੀ ਜਲੰਧਰ ਦੇ ਸੋਹਣੀ ਸਵੇਰ ਪ੍ਰੋਗਰਾਮ ਨਾਲ ਮੇਲਜੋਲ ਕਰ ਰਹੇ ਹੋ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਆਪਣੇ ਦੋਸਤ ਵੀਰਿੰਦਰ ਨਾਲ ਸੁਣ ਰਹੇ ਹੋ। ਵੇਖੋ ਜੀ, ਘਰ ਤੋਂ ਬਾਹਰ ਜਾਣ ਲੱਗਿਆਂ ਤੁਸੀਂ ਗੇਟ ਖੋਲ੍ਹ ਕੇ ਜਦੋਂ ਆਪਣਾ ਸਕੂਟਰ ਜਾਂ ਗੱਡੀ ਘਰ ਤੋਂ ਬਾਹਰ ਕੱਢਦੇ ਹੋ ਅਤੇ ਆਪਣਾ ਵਾਹਨ ਬਾਹਰ ਕੱਢ ਕੇ ਨਾ ਉਸੇ ਵੇਲੇ ਘਰ ਦਾ ਗੇਟ ਬੰਦ ਕਰ ਦਿੰਦੇ ਹੋ, ਕਿਉਂਕਿ ਤੁਹਾਨੂੰ ਪਤਾ ਕਿ ਜੇ ਗੇਟ ਖੁੱਲ੍ਹਾ ਰਹਿ ਗਿਆ ਨਾ ਤਾਂ ਕੋਈ ਆਵਾਰਾ ਜਾਨਵਰ ਘਰ ਦੇ ਅੰਦਰ ਘੁਸ ਪੈਠ ਕਰ ਸਕਦਾ। ਜਿੱਦਾਂ ਤੁਸੀਂ ਆਪਣੇ ਘਰ ਦਾ ਗੇਟ ਖੁੱਲ੍ਹਾ ਨਹੀਂ ਨਾ ਰਹਿਣ ਦਿੰਦੇ, ਬਸ ਉਸੇ ਤਰ੍ਹਾਂ ਆਪਣੀ ਮਨ ਦੀ ਚਾਰ ਦੀਵਾਰੀ 'ਤੇ ਨਿਗਰਾਨੀ ਦਾ ਸਵੈ ਪੜਚੋਲ ਦਾ ਗੇਟ ਲਾ ਕੇ ਰੱਖਿਆ ਕਰੋ, ਤਾਂ ਕਿ ਆਵਾਰਾ ਨੈਗੇਟਿਵ ਅਤੇ ਭੈੜੇ ਵਿਚਾਰ ਤੁਹਾਡੇ ਮਨ ਦੀ ਬਾਉਂਡਰੀ 'ਚ ਦਾਖਲ ਨਾ ਹੋ ਸਕਣ, ਕਿਉਂਕਿ ਮਨ ਪੋਜ਼ਿਟਿਵਿਟੀ ਨਾਲ ਭਰਿਆ ਹੋਏਗਾ ਨਾ ਅਤੇ ਸਾਰਾ ਕੁਛ ਪੋਜ਼ਿਟਿਵ ਹੋਏਗਾ, ਅਤੇ ਜਿੱਥੇ ਸੋਚ ਪੋਜ਼ਿਟਿਵ ਹੈ ਉੱਥੇ ਨਤੀਜੇ ਚਮਤਕਾਰੀ ਹੁੰਦੇ ਨੇ। ਜਿੱਦਾਂ ਮਹਾਰਾਸ਼ਟਰ ਦਾ ਪਿੰਡ ਸਤਾਰਾ ਹੈ ਜੀ, ਜਿਸ ਦੇ ਪੋਜ਼ਿਟਿਵ ਅਤੇ ਵਿਕਾਸਪੂਰਨ ਮਾਡਲ ਦੀ ਮਿਸਾਲ ਪੂਰੇ ਦੇਸ਼ 'ਚ ਦਿੱਤੀ ਜਾਂਦੀ ਹੈ। ਹੁਣ ਮਹਾਰਾਸ਼ਟਰ ਦੇ ਸਤਾਰਾ ਪਿੰਡ 'ਚ ਤੁਸੀਂ ਜਾਓਗੇ ਤੁਹਾਨੂੰ ਕੂੜੇ ਦੇ ਢੇਰ ਨਹੀਂ ਦਿਸਣਗੇ। ਪਿੰਡ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਿੰਡ ਦੀ ਸਫਾਈ ਕਰਨ ਵਿੱਚ ਆਪਣਾ ਯੋਗਦਾਨ ਦਿੰਦੇ ਨੇ। ਹਰ ਕੋਈ ਪੂਰੇ ਪਿੰਡ ਨੂੰ ਆਪਣਾ ਘਰ ਸਮਝਦਾ, ਸਫਾਈ ਹਰ ਕੋਈ ਆਪਣੀ ਜ਼ਿੰਮੇਦਾਰੀ ਮੰਨਦਾ। ਸੜਕਾਂ 'ਤੇ ਸੋਲਰ ਸਟਰੀਟ ਲਾਈਟਾਂ ਲੱਗੀਆਂ ਨੇ, ਜਦੋਂ ਹਨੇਰਾ ਪੈਂਦਾ ਇਹ ਸਟਰੀਟ ਲਾਈਟਾਂ ਔਨ ਹੋ ਜਾਂਦੀਆਂ ਨੇ ਅਤੇ ਬਿਜਲੀ ਦਾ ਇੱਕ ਪੈਸੇ ਦਾ ਵੀ ਖਰਚਾ ਨਹੀਂ ਹੁੰਦਾ। ਸੋਲਰ ਪਾਵਰ ਨਾਲ ਚੱਲਣ ਵਾਲਾ ਆਰੋ ਵਾਟਰ ਸਿਸਟਮ ਹੈ ਜਿਸ ਤੋਂ ਸਾਰਾ ਪਿੰਡ ਸਾਫ਼ ਪਾਣੀ ਪੀਂਦਾ। ਬਜ਼ੁਰਗਾਂ ਦੇ ਰਿਲੈਕਸ ਕਰਨ ਲਈ ਵਿਸ਼ੇਸ਼ ਥਾਂ ਬਣੀ ਹੋਈ ਹੈ, ਬੱਚਿਆਂ ਦੇ ਲਈ ਲਾਈਬ੍ਰੇਰੀ ਹੈ ਤਾਂ ਕਿ ਉਹ ਆਪਣਾ ਮਾਨਸਿਕ ਵਿਕਾਸ ਕਰ ਸਕਣ। ਰੇਨ ਵਾਟਰ ਹਾਰਵੈਸਟਿੰਗ ਪੂਰੇ ਪਿੰਡ 'ਚ ਕੀਤੀ ਜਾਂਦੀ, ਕੰਪੋਸਟ ਤਿਆਰ ਕੀਤੀ ਜਾਂਦੀ। ਸੋ ਜੀ, ਮਹਾਰਾਸ਼ਟਰ ਦਾ ਇਹ ਸਤਾਰਾ ਪਿੰਡ ਇੱਦਾਂ ਦਾ ਹੈ ਕਿ ਸ਼ਹਿਰਾਂ ਨੂੰ ਵੀ ਮਾਤ ਦੇ ਰਿਹਾ, ਅਤੇ ਇਹ ਸਾਰਾ ਕੁਝ ਇਸੇ ਕਰਕੇ ਹੈ ਕਿਉਂਕਿ ਸਾਰੇ ਪਿੰਡ ਵਾਸੀਆਂ ਦੀ ਸੋਚ ਪੋਜ਼ਿਟਿਵ ਹੈ, ਸਾਰੇ ਇੱਕ ਮੱਤ ਹੋ ਕੇ ਕਦਮ ਨਾਲ ਕਦਮ ਮਿਲਾ ਕੇ ਤੁਰ ਰਹੇ ਨੇ। ਸੋ ਪੋਜ਼ਿਟਿਵਿਟੀ, ਏਕਾ, ਨੇਕ ਸੋਚ, ਇਹ ਬੁਨਿਆਦੀ ਚੀਜ਼ਾਂ ਨੇ ਆਪਣੇ ਆਲੇ ਦੁਆਲੇ ਨੂੰ ਖੁਸ਼ਹਾਲ ਕਰਨ ਦੇ ਲਈ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਵੇਖੋ ਜੀ, ਚਾਹਤ ਦੇ ਦੀਪ ਸਾਡੀ ਕੇਂਦਰ ਸਰਕਾਰ ਖੇਤੀ ਦੇ ਲਈ ਬਾਲ ਰਹੀ। ਕੇਂਦਰੀ ਕੈਬਨਿਟ ਨੇ ਨਾ 14 ਖਰੀਫ ਫਸਲਾਂ ਦੀ MSP ਮਿਨੀਮਮ ਸਪੋਰਟ ਪ੍ਰਾਈਸ ਵਧਾਈ ਹੈ। ਝੋਨੇ ਦਾ ਰੇਟ 72 ਰੁਪਏ ਵਧਾ ਕੇ 2441 ਰੁਪਏ ਕਰ ਦਿੱਤਾ ਗਿਆ। ਮੱਕੀ 'ਚ 10 ਰੁਪਏ ਦਾ ਵਾਧਾ ਕੀਤਾ ਗਿਆ। ਸੂਰਜਮੁਖੀ ਦੀ MSP 'ਚ 622 ਰੁਪਏ ਵਧਾਈ ਗਈ ਹੈ। ਸੋ ਜੀ, ਇਹ ਜਿਹੜਾ ਵਾਧਾ ਨਾ ਖੇਤੀ ਨੂੰ ਉਤਸ਼ਾਹਿਤ ਕਰੇਗਾ। ਸੋਹਣੀ ਸਵੇਰ ਪ੍ਰੋਗਰਾਮ ਹੈ, ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਆਪਣੇ ਦੋਸਤ ਵੀਰਿੰਦਰ। ਮੇਰਾ ਦੋਸਤ ਭੋਲਾ ਇੱਕ ਦਿਨ ਮੈਨੂੰ ਕਹਿ ਰਿਹਾ ਸੀ ਕਿ ਯਾਰ, ਸਮਾਜ ਵਿੱਚ ਘਰ ਵਿੱਚ ਤਾਂ ਮੇਰੀ ਬੇਇੱਜ਼ਤੀ ਹੁੰਦੀ ਰਹਿੰਦੀ ਹੈ, ਹੁਣ ਸੁਪਨੇ 'ਚ ਵੀ ਮੇਰੀ ਬੇਇੱਜ਼ਤੀ ਹੋ ਰਹੀ। ਮੈਂ ਕਿਹਾ ਭੋਲੇ, ਉਹ ਕਿੱਦਾਂ? ਕਹਿੰਦਾ ਯਾਰ, ਸੁਪਨੇ 'ਚ ਮੈਂ ਦੇਖਿਆ ਕਿ ਬੋਤਲ 'ਚੋਂ ਜਿੰਨ ਬਾਹਰ ਨਿਕਲਿਆ। ਜਿੰਨ ਬਾਹਰ ਆ ਕੇ ਕਹਿੰਦਾ ਕਿ ਹੁਕਮ ਕਰੋ ਮੇਰੇ ਆਕਾ। ਮੈਂ ਬਸ ਉਹਨੂੰ ਕਿਹਾ ਕਿ ਜਿੰਨ ਇੱਦਾਂ ਕਰ, ਮੈਨੂੰ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਣਾ ਦੇ। ਅੱਗੇ ਉਹ ਜਿੰਨ ਕਹਿਣ ਲੱਗਾ ਕਿ ਆਕਾ, ਹੁਕਮ ਕਰੋ, ਬਕਵਾਸ ਨਾ ਕਰੋ। ਸੋ ਜੀ, ਗੱਲ ਇਹ ਹੈ ਕਿ ਭੋਲੇ ਦੀ ਸੁਪਨੇ ਵਿੱਚ ਵੀ ਨਹੀਂ ਚੱਲਦੀ। ਪਰ ਆਪਾਂ ਨਾ ਹੁਣ ਇਤਿਹਾਸ

ਉਸ ਵਾਲੇ ਪਾਸੇ ਚੱਲਣਾ। ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ ਲੈਂਦੇ ਹਾਂ। ਸੋ ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਇਹ ਕਹਿੰਦਾ ਜੀ ਕਿ ਸਾਲ 1949 ਵਿੱਚ ਮਤਸਯ ਸੰਘ ਦਾ ਰਾਜਸਥਾਨ ਦੇ ਵਿੱਚ ਰਲੇਵਾਂ ਹੋ ਗਿਆ ਸੀ। ਸਾਲ 1958 ਵਿੱਚ ਅੱਜ ਦੇ ਹੀ ਦਿਨ ਅਰੁਣਾ ਆਸਿਫ ਅਲੀ ਦਿੱਲੀ ਦੀ ਪਹਿਲੀ ਮਹਿਲਾ ਮੇਅਰ ਬਣੀ ਸੀ। ਸਾਲ 1958 ਵਿੱਚ ਅੱਜ ਦੇ ਹੀ ਦਿਨ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਟੈਕਸ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਗਿਫਟ ਟੈਕਸ ਪੇਸ਼ ਕੀਤਾ ਗਿਆ ਸੀ। ਸਾਲ 1907 ਵਿੱਚ ਅੱਜ ਦੇ ਹੀ ਦਿਨ ਭਗਤ ਸਿੰਘ ਅਤੇ ਰਾਜਗੁਰੂ ਦੇ ਪਰਮ ਮਿੱਤਰ ਮਹਾਨ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਦਾ ਜਨਮ ਲੁਧਿਆਣਾ ਵਿੱਚ ਹੋਇਆ ਸੀ। ਅਤੇ ਜਦੋਂ ਆਪਣੇ ਦੇਸ਼ ਦੇ ਇਤਿਹਾਸ 'ਤੇ ਨਜ਼ਰ ਮਾਰਦੇ ਹਾਂ ਤਾਂ ਅੱਜ ਦੇ ਦਿਨ ਅਸੀਂ ਆਚਾਰਿਆ ਮਹਾਂਵੀਰ ਪ੍ਰਸਾਦ ਦਿਵੇਦੀ ਹੋਰਾਂ ਨੂੰ ਵੀ ਚੇਤੇ ਕਰਦੇ ਹਾਂ। 15 ਮਈ ਸਾਲ 1864 ਵਿੱਚ ਅੱਜ ਦੇ ਦਿਨ ਹੀ ਉਹਨਾਂ ਦਾ ਜਨਮ ਹੋਇਆ ਸੀ। ਆਧੁਨਿਕ ਹਿੰਦੀ ਸਾਹਿਤ ਦੇ ਮਹਾਨ ਲੇਖਕ, ਪੱਤਰਕਾਰ, ਆਲੋਚਕ ਅਤੇ ਉਹ ਇੱਕ ਮਹਾਨ ਯੁੱਗ ਪਰਿਵਰਤਕ ਸਨ। ਹਿੰਦੀ ਸਾਹਿਤ ਦੇ ਵਿਕਾਸ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਕਾਰਨ 1900 ਤੋਂ 1920 ਤੱਕ ਦੇ ਸਮੇਂ ਨੂੰ ਹਿੰਦੀ ਸਾਹਿਤ ਵਿੱਚ ਦ੍ਰਿਵੇਦੀ ਯੁੱਗ ਵਜੋਂ ਜਾਣਿਆ ਜਾਂਦਾ ਹੈ। ਉਹ ਪਹਿਲੇ ਹਿੰਦੀ ਲੇਖਕ ਸਨ ਜਿਨ੍ਹਾਂ ਨੂੰ ਆਚਾਰਿਆ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ ਸ਼ੁਰੂਆਤੀ ਦਿਨਾਂ 'ਚ ਭਾਰਤੀ ਰੇਲਵੇ 'ਚ ਵੀ ਨੌਕਰੀ ਕੀਤੀ ਸੀ। ਆਪਣੇ ਸਵੈ ਅਭਿਮਾਨੀ ਅਤੇ ਆਜ਼ਾਦ ਸੁਭਾਅ ਕਾਰਨ ਸਾਲ 1904 ਵਿੱਚ ਰੇਲਵੇ ਦੀ ਵਧੀਆ ਤਨਖਾਹ ਵਾਲੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪੂਰਾ ਜੀਵਨ ਭਾਸ਼ਾ ਅਤੇ ਸਾਹਿਤ ਦੀ ਸੇਵਾ ਦੇ ਲੇਖੇ ਲਾ ਦਿੱਤਾ ਸੀ। ਸਾਲ 1903 ਵਿੱਚ ਉਹ ਪ੍ਰਸਿੱਧ ਹਿੰਦੀ ਮਾਸਿਕ ਪੱਤ੍ਰਿਕਾ ਸਰਸਵਤੀ ਦੇ ਸੰਪਾਦਕ ਬਣੇ। ਲਗਭਗ 17 ਤੋਂ 20 ਸਾਲਾਂ ਤੱਕ ਇਸ ਪੱਤ੍ਰਿਕਾ ਦਾ ਸਫਲ ਸੰਪਾਦਨ ਉਹਨਾਂ ਨੇ ਕੀਤਾ ਸੀ। ਹਿੰਦੀ ਭਾਸ਼ਾ ਨੂੰ ਵਿਆਕਰਨਿਕ ਤੌਰ 'ਤੇ ਵੀ ਉਹਨਾਂ ਨੇ ਸ਼ੁੱਧ ਕੀਤਾ ਅਤੇ ਕਵਿਤਾ ਵਿੱਚ ਬ੍ਰਿਜ ਭਾਸ਼ਾ ਦੀ ਥਾਂ ਖੜੀ ਬੋਲੀ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ। ਸੋ ਜੀ, ਅੱਜ ਦੇ ਦਿਨ ਅਸੀਂ ਹਿੰਦੀ ਦੇ ਮਹਾਨ ਸਾਹਿਤਕਾਰ ਆਚਾਰਿਆ ਮਹਾਂਵੀਰ ਪ੍ਰਸਾਦ ਦ੍ਰਿਵੇਦੀ ਹੋਰਾਂ ਨੂੰ ਸਲਾਮ ਕਰਦੇ ਹਾਂ ਜੀ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਗੀਤ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ।

ਵੇਖੋ ਜੀ, ਰਿਸ਼ਤੇ ਜੀਵਨ 'ਚ ਪਿਆਰ ਦੀ ਬਹਾਰ ਲੈ ਕੇ ਆਉਂਦੇ ਨੇ, ਪਰ ਦੁਨੀਆ ਦੇ ਹਾਲਾਤ, ਇਰਾਨ 'ਚ ਛਾਏ ਜੰਗ ਦੇ ਬੱਦਲ ਸਾਡੇ ਲਈ ਮਹਿੰਗਾਈ ਲੈ ਕੇ ਆ ਰਹੇ ਨੇ। ਅਪ੍ਰੈਲ ਦੇ ਮਹੀਨੇ 'ਚ ਰਿਟੇਲ ਮਹਿੰਗਾਈ 'ਚ 3.48% ਵਾਧਾ ਵੇਖਣ ਨੂੰ ਮਿਲਿਆ। ਖਾਣ ਪੀਣ ਦੀਆਂ ਚੀਜ਼ਾਂ 4% ਮਹਿੰਗੀਆਂ ਹੋਈਆਂ ਨੇ। ਰੈਸਟੋਰੈਂਟ, ਹੋਟੇਲ ਸੇਵਾਵਾਂ 'ਚ 4.21% ਦਾ ਵਾਧਾ ਵੇਖਣ ਨੂੰ ਮਿਲਿਆ। ਸੋ ਜੀ, ਹਾਲਾਤ ਦੇ ਮੁਤਾਬਕ ਹੌਸਲੇ ਨਾਲ ਅਸੀਂ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਹੈ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਸਵੇਰੇ ਸਵੇਰੇ ਨਾ ਕੁਦਰਤ ਦੀ ਖੂਬਸੂਰਤੀ ਨੂੰ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਤਾਂ ਇੱਕ ਹੈਰਾਨੀ ਵੀ ਹੁੰਦੀ ਹੈ ਕਿ ਸਦੀਆਂ ਤੋਂ ਇਹ ਚੜ੍ਹਦਾ ਦਿਨ ਨਵਾਂ ਨਵਾਂ ਕਿੱਦਾਂ ਲੱਗਦਾ ਹੈ। ਸ਼ਾਇਦ ਇਸ ਕਰਕੇ ਕਿਉਂਕਿ ਜਿਹੜੀ ਕੁਦਰਤ ਹੈ ਨਾ, ਉਹ ਵੰਡਣ 'ਚ ਯਕੀਨ ਰੱਖਦੀ ਹੈ। ਸੂਰਜ ਚਾਨਣ ਰੱਜ ਕੇ ਵੰਡਦਾ, ਆਪਣੇ ਕੋਲ ਰੱਖਣ ਬਾਰੇ ਇਹਨੇ ਕਦੇ ਨਹੀਂ ਸੋਚਿਆ। ਸਦੀਆਂ ਤੋਂ ਜਿਹੜੀ ਤਾਜ਼ਾ ਹਵਾ ਹੈ ਉਹ ਇਸੇ ਕਰਕੇ ਨਵੀਂ ਨਵੀਂ ਲੱਗਦੀ ਹੈ ਕਿਉਂਕਿ ਇਹ ਕਦੇ ਵੀ ਆਪਣੀਆਂ ਜੇਬਾਂ ਨਹੀਂ ਭਰਦੀ, ਸਾਰਿਆਂ ਤੱਕ ਬੜੇ ਸੇਵਾ ਭਾਵ ਨਾਲ ਆਪਣੇ ਆਪ ਨੂੰ ਪਹੁੰਚਾਉਂਦੀ ਹੈ। ਇਸੇ ਲਈ ਜੀ ਧੁਰ ਤੋਂ ਵਗ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਵਗਦੀ ਰਹੇਗੀ। ਸੋ ਬੰਦਾ ਵੀ ਜਦੋਂ ਸੇਵਾ ਦਾ ਜਜ਼ਬਾ ਰੱਖਦਾ ਨਾ, ਵੰਡਣ 'ਚ ਯਕੀਨ ਰੱਖਦਾ ਅਤੇ ਹਮੇਸ਼ਾ ਤਾਜ਼ਾ, ਨਵਾਂ ਅਤੇ ਜਵਾਨ ਲੱਗਦਾ। ਅਤੇ ਇਹ ਲੱਗ ਰਿਹਾ ਹੈ ਕਿ ਇਹ ਜਿਹੜਾ ਜਜ਼ਬਾ ਹੈ ਨਾ ਜੀ ਵੰਡਣ ਦਾ, ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕਾਂ 'ਚ ਜ਼ਿਆਦਾ ਹੈ। ਹੁਣੇ ਹੁਣੇ ਇਹ ਵੇਖਿਆ ਗਿਆ ਕਿ ਕਿਹੜੇ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਅੰਗਦਾਨ ਦੀਆਂ ਰਜਿਸਟ੍ਰੇਸ਼ਨਸ ਹੋਈਆਂ ਨੇ ਅਤੇ ਹੁਸ਼ਿਆਰਪੁਰ ਪੰਜਾਬ 'ਚ ਪਹਿਲੇ ਨੰਬਰ 'ਤੇ। ਅੰਗਦਾਨ ਕਰਨ ਲਈ 2018 ਰਜਿਸਟ੍ਰੇਸ਼ਨਸ ਹੁਸ਼ਿਆਰਪੁਰ 'ਚ ਰਿਕਾਰਡ ਕੀਤੀਆਂ ਗਈਆਂ। ਦੂਜੇ ਨੰਬਰ 'ਤੇ ਪਟਿਆਲਾ ਜਿੱਥੇ 1147 ਰਜਿਸਟ੍ਰੇਸ਼ਨਸ ਹੋਈਆਂ ਅਤੇ ਲੁਧਿਆਣਾ ਤੀਜੇ ਨੰਬਰ 'ਤੇ ਹੈ 968 ਰਜਿਸਟ੍ਰੇਸ਼ਨਸ ਦੇ ਨਾਲ। ਸੋ ਜੀ, ਨੇਕੀ ਲਈ, ਭਲਾਈ ਲਈ, ਲੋਕਾਂ ਦੀ ਮਦਦ ਕਰਨ ਲਈ ਸਾਨੂੰ ਆਪਣੇ ਆਪ ਨੂੰ ਰਜਿਸਟਰ 'ਤੇ ਕਰਾਉਣਾ ਹੀ ਚਾਹੀਦਾ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

0: ਵੇਖੋ ਜੀ, ਸਿਆਣੇ ਕਹਿੰਦੇ ਨੇ ਕਿ ਸਮਾਜ ਖੁਸ਼ਹਾਲੀ ਦਾ ਭੰਗੜਾ ਉਦੋਂ ਹੀ ਪਾ ਸਕਦਾ ਹੈ ਜੇ ਸਮਾਜ ਨਸ਼ਿਆਂ ਤੋਂ ਮੁਕਤ ਹੋਵੇ। ਇਸੇ ਲਈ ਪੰਜਾਬ ਸਰਕਾਰ ਜਿਹੜੀ ਹੈ ਨਾ, ਉਹ ਸੂਬੇ 'ਚ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ। ਪਰਸੋਂ ਇਹਨਾਂ ਜੀ ਅੰਮ੍ਰਿਤਸਰ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ 6000 ਲੀਟਰ ਗੈਰ ਕਾਨੂੰਨੀ ਲਾਨ ਬਰਾਮਦ ਕੀਤੀ ਅਤੇ ਇੱਕ ਬੰਦੇ ਨੂੰ ਗ੍ਰਿਫਤਾਰ ਵੀ ਕੀਤਾ। ਸੋ ਜੀ, ਪੁਲਿਸ ਅਤੇ ਪ੍ਰਸ਼ਾਸਨ ਵਾਂਗ ਅਸੀਂ ਸਾਰੇ ਨਸ਼ਿਆਂ ਦੇ ਖਿਲਾਫ ਲਾਮਬੰਦ ਹੋਈਏ, ਫਿਰ ਹੀ ਅਸੀਂ ਆਪਣਾ ਪੰਜਾਬ ਸੂਬਾ ਨਸ਼ਾ ਮੁਕਤ ਕਰ ਸਕਾਂਗੇ। ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਹੋ। 7:30 ਅਤੇ 15 ਸੈਕਿੰਡ ਹੋਏ ਨੇ। ਵੇਖੋ ਜੀ, ਟੈਕਨੋਲੋਜੀ ਦੇ ਇਸ ਯੁੱਗ ਵਿੱਚ ਵਕਤ ਦੇ ਨਾਲ ਸਾਡੇ ਕੰਮ ਕਰਨ ਦੇ ਤਰੀਕੇ ਬਦਲ ਗਏ, ਪਰ ਉਹ ਕੰਮ ਕਰਨ ਦੇ ਤਰੀਕੇ ਜਿਨ੍ਹਾਂ ਵਿੱਚ ਜ਼ਿੰਦਗੀ ਦੀ ਮਹਿਕ ਸੀ, ਜਿਨ੍ਹਾਂ ਵਿੱਚ ਵਿਰਸੇ ਦਾ ਰੰਗ ਸੀ, ਜੋ ਤੰਦਰੁਸਤੀ ਦਾ ਨੂਰ ਸਾਨੂੰ ਬਖਸ਼ਦੇ ਸੀ, ਉਹ ਕੰਮ ਕਰਨ ਦੇ ਤਰੀਕੇ ਵਕਤ ਦੇ ਨਾਲ ਬਦਲਣੇ ਨਹੀਂ ਸੀ ਚਾਹੀਦੇ। ਹੁਣ ਮਿਸਾਲ ਦੇ ਤੌਰ 'ਤੇ ਨਾ ਜੀ, ਮੈਂ ਇੱਕ ਅਥਲੈਟਿਕਸ ਕੋਚ ਨੂੰ ਮਿਲਿਆ ਅਤੇ ਉਹਨਾਂ ਨੇ ਬੜੀ ਦਿਲਚਸਪ ਗੱਲ ਦੱਸੀ। ਉਹ ਕਹਿੰਦੇ ਕਿ ਬਚਪਨ 'ਚ ਜਿਹੜੀਆਂ ਨਿਆਣੇ ਖੇਡਾਂ ਖੇਡਦੇ ਸੀ ਨਾ, ਉਹ ਖੇਡਾਂ ਇੱਦਾਂ ਦੀਆਂ ਹੁੰਦੀਆਂ ਸੀ ਕਿ ਕੁਦਰਤੀ ਤੌਰ 'ਤੇ ਉਹਨਾਂ ਦੀ ਵਰਜਿਸ਼ ਹੁੰਦੀ ਜਾਂਦੀ ਸੀ, ਉਹਨਾਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਜਾਂਦੀਆਂ ਸੀ। ਉਹ ਜਿਹੜੀਆਂ ਬਚਪਨ ਦੀਆਂ ਖੇਡਾਂ ਸੀ, ਅੱਜ ਕਿਤੇ ਨਜ਼ਰ ਹੀ ਨਹੀਂ ਆਉਂਦੀਆਂ। ਇਸੇ ਤਰ੍ਹਾਂ ਜੀ, ਜਿਹੜੀਆਂ ਛੋਟੀਆਂ ਬੱਚੀਆਂ ਘਰ ਵਿੱਚ ਗੁੱਡੀਆਂ ਪਟੋਲੇ ਬਣਾਉਂਦੀਆਂ ਸਨ, ਇਹ ਚੀਜ਼, ਇਹ ਆਦਤ, ਇਹ ਜਿਹੜਾ ਕੰਮ ਕਰਨ ਦਾ ਤਰੀਕਾ ਸੀ, ਉਹਨਾਂ ਦੇ ਹੱਥਾਂ ਨੂੰ ਹੁਨਰਮੰਦ ਬਣਾਉਂਦਾ ਸੀ, ਉਹਨਾਂ ਦੀ ਮਨ ਦੀ ਜਿਹੜੀ ਇਕਾਗਰਤਾ ਸੀ ਨਾ, ਉਹਨੂੰ ਵਧਾਉਂਦਾ ਹੁੰਦਾ ਸੀ। ਸੋ ਇਹ ਜਿਹੜੀਆਂ ਚੀਜ਼ਾਂ ਵਿਸਰ ਗਈਆਂ ਨੇ, ਜੋ ਸਾਡਾ ਵਿਰਸਾ ਹੈ, ਇਹ ਭੁੱਲਣੀਆਂ ਨਹੀਂ ਚਾਹੀਦੀਆਂ। ਸੋ ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਸੱਭਿਆਚਾਰਕ ਸਾਥਿਕ ਸੰਸਥਾ ਹੈ ਜੀ, ਜੋ ਇਸ ਗੱਲ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੁੜੀਆਂ 'ਚ ਜਿਹੜਾ ਇਹ ਹੁਨਰ ਹੈ ਨਾ, ਗੁੱਡੀਆਂ ਪਟੋਲੇ ਬਣਾਉਣ ਦਾ, ਇਹ ਕਾਇਮ ਰੱਖਿਆ ਜਾਵੇ, ਅਤੇ ਇਹਦੇ ਲਈ ਇੱਕ ਮੁਕਾਬਲਾ ਵੀ ਕਰਵਾਇਆ ਜਾ ਰਿਹਾ। ਸੋ ਇਹ ਸਾਰਾ ਕੁਝ ਕੀ ਹੈ, ਇਸ ਬਾਰੇ ਆਪਾਂ ਸੱਭਿਆਚਾਰਕ ਸਾਥ ਸੰਸਥਾ ਨਾਲ ਜੁੜੇ ਜਸਮੇਰ ਸਿੰਘ ਢੱਟ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜਸਮੇਰ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ, ਆਕਾਸ਼ਵਾਣੀ ਜਲੰਧਰ ਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੀ ਨਿੱਘੀ ਨਮਸਕਾਰ, ਜੈ ਹਿੰਦ
0: ਜੀ।
1: ਬਹੁਤ ਖੁਸ਼ੀ ਦੀ ਗੱਲ ਹੈ ਜੀ, ਤੁਸੀਂ ਮੈਨੂੰ ਆਪਣੇ ਜਿਹੜੇ ਸਰੋਤਿਆਂ ਨੂੰ ਉਹਨਾਂ ਦੇ ਰੂਬਰੂ ਕੀਤਾ
0: ਜੀ। ਜਸਮੇਰ ਸਿੰਘ ਢੱਟ ਜੀ, ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਤੁਹਾਡੀ ਜਿਹੜੀ ਇਹ ਸੰਸਥਾ ਹੈ, ਇਹ ਗੁੱਡੀਆਂ ਪਟੋਲਿਆਂ ਦਾ ਕਿੱਦਾਂ ਦਾ ਮੁਕਾਬਲਾ ਕਰਵਾ ਰਹੀ ਹੈ, ਕਿਹੜੀਆਂ ਬੱਚੀਆਂ ਇਹਦੇ 'ਚ ਆਉਂਦੀਆਂ ਨੇ, ਅਤੇ ਕਿਸ ਤਰੀਕੇ ਨਾਲ ਇਹ ਸਾਰਾ ਕੁਛ ਹੁੰਦਾ ਹੈ ਜੀ?
1: ਇਸ ਤਰ੍ਹਾਂ ਜੀ, ਸਾਡੀ ਸੱਭਿਆਚਾਰ ਸੱਤ ਜਿਹੜੀ ਨੋਨ ਪ੍ਰੋਫਿਟਡ ਆਰਗਨਾਈਜੇਸ਼ਨ ਹੈਗੀ ਆ, ਇਹ 92 ਦੇ 1992 'ਚ ਇਹ ਮੈਂ ਬਣਾਈ ਸੀਗੀ, ਮੈਂ ਇਹਦਾ ਚੇਅਰਮੈਨ ਹੈਗਾ, ਔਰ 1993 ਤੋਂ ਇਹਨੇ ਮਿਸ ਵਰਲਡ ਪੰਜਾਬਨ ਮੁਕਾਬਲੇ ਜਿਹੜੇ ਸ਼ੁਰੂ ਕੀਤੇ ਸੀਗੇ,
0: ਅਤੇ
1: ਅੱਜ ਤੱਕ ਜਾਰੀ ਹੈਗੇ ਆ ਜੀ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਮਾਜ ਦੇ ਕੰਮ ਹੈਗੇ, ਸਮਾਜ ਸੁਧਾਰ ਦੇ ਬਲੱਡ ਡੋਨੇਸ਼ਨ ਕੈਂਪ ਵਗੈਰਾ, ਤੇ ਹੋਰ ਆਪਣੇ ਵਣ ਮਹੋਤਸਵ ਇਸ ਤਰ੍ਹਾਂ ਮਨਾਉਂਦੇ ਆ। ਸੋ ਗੁੱਡੀਆਂ ਪਟੋਲੇ ਦੇ ਇਸ ਤਰ੍ਹਾਂ ਵੀ ਮੇਰੇ ਵਾਈਫ ਡਾਕਟਰ ਦਵਿੰਦਰ ਕੌਰ ਢੱਟ ਗੁੱਡੀਆਂ ਪਟੋਲੇ ਕਰਕੇ ਮਸ਼ਹੂਰ ਨੇ, ਉਹ ਬਚਪਨ ਤੋਂ ਗੁੱਡੀਆਂ ਪਟੋਲੇ ਬਣਾਉਂਦੇ ਸੀ, ਤੇ ਉਹਨਾਂ ਨੇ 10 ਸਾਲ ਪਹਿਲਾਂ ਜਦੋਂ ਇੱਥੇ ਆਪਣੇ ਕਾਲਜ ਗੁਰੂ ਸਰ ਸਰਦਾਰ ਜੀ ਆਰ ਜੀ ਖਾਲਸਾ ਕਾਲਜ, ਉੱਥੇ ਗੁੱਡੀਆਂ ਬਣਾਈਆਂ ਤੇ ਉਹ ਬਹੁਤ ਪਸੰਦ ਕੀਤੀਆਂ ਗਈਆਂ। ਪ੍ਰੋਫੈਸਰ ਗੁਰਭਜਨ ਗਿੱਲ, ਨਿਰਮਲ ਜੋੜਾ ਨੇ ਜਦੋਂ ਦੇਖੀਆਂ, ਉਹ ਕਹਿੰਦੇ ਵੀ ਇਹਨਾਂ ਨੂੰ ਭੈਣ ਜੀ ਨੂੰ ਤਾਂ ਬਹੁਤ ਵਧੀਆ ਇਹਨਾਂ ਕੋਲ ਕਲਾ ਹੈ ਬਣਾਓ। ਸੋ ਉਹ ਗੁੱਡੀਆਂ ਬਣਾ ਕੇ ਅਸੀਂ ਸਭ ਤੋਂ ਪਹਿਲਾਂ 2019 ਦੇ ਵਿੱਚ ਆਪਣੇ ਪੰਜਾਬ ਕਲਾ ਭਵਨ ਨਮਾਇਸ਼ ਲਗਾਈ ਸੀ, 4-5 ਦਿਨ ਚੱਲੀ, ਤੇ ਉਹ ਆਪਣੇ ਸੁਰਜੀਤ ਪਾਤਰ ਜੀ ਨੇ ਉਹਦਾ ਉਦਘਾਟਨ ਕੀਤਾ ਸੀਗਾ, ਤੇ ਉਦੋਂ 15-20 ਗੁੱਡੀਆਂ ਸੀਗੀਆਂ। ਉਸ ਤੋਂ ਬਾਅਦ ਇਹ LPU ਜਲੰਧਰ, ਤੇ ਪਿਛਲੇ ਸਾਲ ਇੱਥੇ ਲੁਧਿਆਣੇ

0: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਿਹੜਾ ਨੈਸ਼ਨਲ ਯੂਥ ਫੈਸਟੀਵਲ ਹੋਇਆ ਸੀ ਉੱਥੇ ਵੀ ਇਹ ਗੁੱਡੀਆਂ ਪਟੋਲਿਆਂ ਦੀ ਨੁਮਾਇਸ਼ ਲਗਾਈ ਸੀ ਤੇ ਪਿਛਲੇ ਸਾਲ ਪੰਜਾਬੀ ਯੂਨੀਵਰਸਿਟੀ ਚ ਵੀ। ਸੋ ਗੁੱਡੀਆਂ ਪਟੋਲੇ ਸਾਡਾ ਸ਼ੌਂਕ ਹੈਗਾ, ਮੇਰੀ ਵਾਈਫ ਦਾ ਉਹ ਬਣਾਉਂਦੇ ਨੇ, ਮੈਂ ਉਹਨਾਂ ਦੀ ਮਦਦ ਕਰਦਾ। ਤੇ ਸੋ ਅਸੀਂ ਪਿਛਲੇ ਸਾਲ ਜਿਹੜਾ ਸੀ ਇੱਕ ਨਾ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਨਾ ਹਰ ਸਾਲ ਸ਼ਨਿਚਰਵਾਰ ਦੇ ਦੂਜੇ ਜੂਨ ਦੇ ਮਹੀਨੇ ਚ ਦੂਸਰੇ ਸ਼ਨੀਵਾਰ ਨੂੰ ਜਿਹੜਾ ਵਰਲਡ ਡੌਗ ਦਿਵਸ ਮਨਾਇਆ ਜਾਂਦਾ। ਸੋ ਪਿਛਲੇ ਸਾਲ ਅਸੀਂ ਕੋਸ਼ਿਸ਼ ਕੀਤੀ ਸੀ ਇਸ ਦਿਨ ਨੂੰ ਅਸੀਂ ਵੀ ਪੰਜਾਬ, ਕਿਉਂਕਿ ਸਾਰੇ ਦੇਸ਼ਾਂ ਚ ਮਨਾਇਆ ਜਾਂਦਾ, ਹਿੰਦੁਸਤਾਨ ਚ ਨਹੀਂ ਮਨਾਇਆ ਜਾਂਦਾ। ਸੋ ਪਿਛਲੇ ਸਾਲ ਅਸੀਂ ਕੋਸ਼ਿਸ਼ ਕੀਤੀ ਸੀ, ਅਸੀਂ ਇੱਕ ਮੁਕਾਬਲਾ ਕਰਾਇਆ ਸੀ ਆਨਲਾਈਨ, ਕਿਉਂਕਿ ਜਦੋਂ ਕਰੋਨਾ ਚੱਲਿਆ ਆਨਲਾਈਨ ਮੁਕਾਬਲੇ ਸ਼ੁਰੂ ਹੋਏ ਨੇ, ਉਹਦੇ ਚ ਫਿਰ ਬਹੁਤੀ ਆਪਣੀ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਹਾਜ਼ਰ ਨਹੀਂ ਹੋਣਾ ਪੈਂਦਾ। ਸੋ ਇਸ ਸਾਲ ਵੀ ਅਸੀਂ ਜਿਹੜਾ ਹੈਗਾ 13 ਜੂਨ ਨੂੰ ਆ ਰਿਹਾ 2026 ਚ, ਅਗਲੇ ਮਹੀਨੇ ਤਕਰੀਬਨ ਮਹੀਨਾ ਰਹਿ ਗਿਆ, ਅਸੀਂ ਉਹਦੇ ਉਸ ਤੋਂ ਪਹਿਲਾਂ ਅਸੀਂ ਇਹ ਆਪਣਾ ਜਿਹੜਾ ਗੁੱਡੀਆਂ ਪਟੋਲਿਆਂ ਦਾ ਆਨਲਾਈਨ ਮੁਕਾਬਲਾ ਕਰਵਾ ਰਹੇ ਹੈਗੇ ਹਾਂ। ਉਹਦੇ ਵਿੱਚ ਅਸੀਂ ਨਗਦ ਨਾਮ ਜਿਹੜੀਆਂ ਲੜਕੀਆਂ ਦੇ ਗੁੱਡੀਆਂ ਵਧੀਆ ਹੋਣਗੀਆਂ ਉਹ ਉਹਨਾਂ ਨੂੰ 3100, 2100 ਤੇ 1103 ਅਸੀਂ ਪ੍ਰਾਈਜ਼ ਦੇਵਾਂਗੇ ਜੀ। ਤੇ ਉਹਦੇ 'ਚ ਕੋਈ ਵੀ ਲੜਕੀ ਕਿਸੇ ਵੀ ਦੇਸ਼ ਦੀ ਹਿੱਸਾ ਲੈ ਸਕਦੀ ਹੈ ਜਿਹਦੀ ਉਮਰ 15 ਤੋਂ 35 ਸਾਲ ਹੋਵੇ, ਲੜਕੀਆਂ ਹਿੱਸਾ ਲੈਣਗੀਆਂ। ਤੇ ਉਹਨੇ ਗੁੱਡੀ ਜਿਹੜੀ ਬਣਾਉਣੀ ਹੈਗੀ ਆ ਉਹ 12 ਇੰਚ ਉੱਚੀ ਜਾਂ ਹੋਵੇ ਜਾਂ 15 ਤੋਂ 15 ਦੇ ਦਰਮਿਆਨ ਉੱਚੀ ਹੋਵੇ। ਉਹਦੇ ਵਿੱਚ ਕੋਈ ਵੀ ਫੇਸ ਵਗੈਰਾ ਜਾਂ ਬੋਟਲ ਜਾਂ ਕੋਈ ਟੱਕਣ ਜਾਂ ਕੋਈ ਸਟਰਕਚਰ ਕੋਈ ਨਹੀਂ ਯੂਜ ਕਰਨਾ, ਸਿਰਫ ਕੱਪੜਾ ਰੂੰ ਧਾਗਾ ਤੇ ਜਾਂ ਜਿਹੜੀਆਂ ਉਹਨੂੰ ਡੈਕੋਰੇਸ਼ਨ ਜਿਹੜੇ ਉਹਦੇ ਕੱਪੜੇ ਪਾਉਣੇ ਹੱਥ ਨਾਲ ਹੀ, ਮਸ਼ੀਨ ਨਾਲ ਨਹੀਂ ਬਣਾਉਣੇ, ਹੱਥ ਨਾਲ ਹੀ ਕੱਪੜੇ ਬਣਾਉਣੇ ਸੂਈ ਧਾਗੇ ਨਾਲ, ਤੇ ਉਹਦੇ ਉੱਪਰ ਕੋਈ ਗੋਟਾ ਕਿਨਾਰੀ ਸਿਲਮੇ ਸਿਤਾਰੇ ਲਗਾ ਸਕਦੇ ਨੇ। ਤੇ ਉਹ ਸਾਰੀ ਜਦੋਂ ਉਹਦਾ ਫੇਸ ਤੋਂ ਲੈ ਕੇ ਲੱਤਾਂ ਤੱਕ,
1: ਤੁਸੀਂ ਇਹ ਬੜਾ ਵਧੀਆ ਉਪਰਾਲਾ ਕਰ ਰਹੇ ਹੋ ਕਿ ਮੁਕਾਬਲਾ ਕਰਵਾ ਰਹੇ ਹੋ, ਪਿਛਲੇ ਸਾਲ ਵੀ ਇਹ ਮੁਕਾਬਲਾ ਕਰਵਾਇਆ ਸੀ ਬੱਚਿਆਂ 'ਚ ਔਰ ਲੜਕੀਆਂ 'ਚ, ਇਸ ਮੁਕਾਬਲੇ ਦਾ ਗੁੱਡੀਆਂ ਪਟੋਲੇ ਬਣਾਉਣ ਦਾ ਹੁੰਗਾਰਾ ਕਿੱਦਾਂ ਦਾ ਹੈ ਜੀ, ਸ਼ੌਂਕ ਹੈ ਉਹਨਾਂ
0: 'ਚ? ਬਹੁਤ ਵਧੀਆ ਜੀ, ਲਗਾਤਾਰ ਸਾਨੂੰ ਕੱਲ ਟ੍ਰਿਬਿਊਨ 'ਚ ਵੀ ਖਬਰ ਆਈ ਸੀਗੀ ਤੇ ਬਹੁਤ ਸਾਰੇ ਸਾਨੂੰ ਜਿਹੜੇ ਯੂਨੀਵਰਸਿਟੀਆਂ ਨੇ ਸਾਰੀਆਂ ਪੰਜਾਬ ਦੀਆਂ 3-4 ਯੂਨੀਵਰਸਿਟੀਆਂ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਖੇਤੀਬਾੜੀ ਯੂਨੀਵਰਸਿਟੀ 'ਚ ਇਹਨਾਂ 'ਚ ਇਹ 12-13 ਮੁਕਾਬਲੇ ਕਰਵਾਏ ਜਾਂਦੇ ਹੈਗੇ ਨੇ। ਅਸੀਂ ਜੱਜਮੈਂਟ 'ਤੇ ਵੀ ਜਾਂਦੇ ਹਾਂ, ਮੈਂ ਔਰ ਮੇਰੀ ਵਾਈਫ ਵੀ, ਅਤੇ ਉੱਥੇ ਇਹਨਾਂ ਉਹਨਾਂ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਪੀੜ੍ਹੀ ਬਣਾਉਣੀ ਹੈ, ਪਰਾਂਦਾ ਬਣਾਉਣਾ ਹੈਗਾ, ਛਿੱਕੂ ਬਣਾਉਣਾ, ਇਸ ਤਰ੍ਹਾਂ ਦੇ ਮੁਕਾਬਲੇ, ਉਹਦੇ 'ਚ ਗੁੱਡੀਆਂ ਦਾ ਵੀ ਮੁਕਾਬਲਾ ਹੁੰਦਾ, ਅਤੇ ਕਾਫੀ ਬੱਚੇ ਜਿਹੜੇ ਨੇ ਕਾਰਜਾਂ ਦੇ ਉਹਦੇ 'ਚ ਹਿੱਸਾ ਲੈਂਦੇ ਨੇ, ਉਹਦੇ 'ਚ ਵੀ ਹੈ। ਸੋ ਅਸੀਂ ਇਹ ਉਸੇ ਤਰ੍ਹਾਂ ਦਾ ਉਪਰਾਲਾ ਕੀਤਾ ਤਾਂ ਕਿ ਜਿਹੜਾ ਪੰਜਾਬ ਦਾ ਹੈਗਾ ਇਹ ਵਰਲਡ ਡੌਲ ਡੇ ਹੈ, ਪੰਜਾਬ ਗੁੱਡੀ ਦਿਵਸ ਹੈ, ਉਹ ਮਨਾਇਆ ਜਾਵੇ। ਅਤੇ ਇਹਦੇ ਨਾਲ ਜਿਹੜਾ ਜੀ ਇਹ ਖਾਸ ਦਿਨ ਹੈਗਾ, ਅਤੇ ਅਸੀਂ ਕਹਿੰਦੇ ਹਾਂ ਵੀ ਇਸ ਦਿਨ ਸਾਰੇ ਜਿਹੜੇ ਆਪਣੇ ਮਨਪਸੰਦ ਦੀ ਖੂਬਸੂਰਤ ਗੁੱਡੀ ਬਣਾਉਣੀ ਚਾਹੀਦੀ ਆ, ਇਹ ਵੀ ਬਚਪਨ 'ਚ ਹੀ ਬਣਾਓ ਜਿਹੜੀ ਮਰਜ਼ੀ ਉਮਰ ਹੋਵੇ, ਅਤੇ ਇਹਦੇ ਨਾਲ ਗੁੱਡੀਆਂ ਬਣਾ ਕੇ ਤੁਸੀਂ ਜਿਹੜੇ ਨੇ ਗੁੱਡੀ ਦਿਵਸ ਮਨਾ ਸਕਦੇ ਹੈਗੇ। ਅਤੇ ਇਹਦੇ ਨਾਲ ਜਿਹੜਾ ਵੱਖ ਵੱਖ ਜਿਹੜੇ ਲੋਕ ਬਾਹਰ ਦੂਸਰੇ ਦੇਸ਼ਾਂ 'ਚ ਉਹ ਗੁੱਡੀ ਜਿਹੜਾ ਦਿਵਸ ਬਣਾਉਂਦੇ ਨੇ ਉਹਨੂੰ ਘਰ ਲੋਕਾਂ ਨੂੰ ਆਪਣੇ ਜਿਹੜੇ ਹੈਗੇ ਖਾਸ ਬੰਦੀਆਂ ਨੂੰ ਘਰੇ ਬੁਲਾਉਂਦੇ ਨੇ, ਬਚਪਨ ਦੀਆਂ ਸੰਭਾਲੀਆਂ ਗੁੱਡੀਆਂ ਦੇ ਨਾਲ ਬਣਾਉਂਦੇ ਆ, ਦੋਸਤਾਂ ਨਾਲ ਬਚਪਨ ਦੀਆਂ ਯਾਦਾਂ ਕਰਕੇ ਚਿੰਤਾ ਮੁਕਤ ਹੋ ਜਾਂਦੇ ਨੇ, ਗੱਠੀ ਗੁੱਡੀਆਂ ਬਣਾਉਂਦੇ ਨੇ ਜੀ, ਠੀਕ ਹੈ ਨਾ ਜੀ, ਜਾਓ ਅਤੇ ਜਿਹੜੇ ਹਸਪਤਾਲ ਨੇ ਚੈਰਿਟੀ 'ਚ ਉੱਥੇ ਜਾ ਕੇ ਉਹ ਬੱਚੇ ਆਉਂਦੇ ਹੁੰਦੇ ਨੇ। ਸੋ ਗੁੱਡੀਆਂ ਜਿਹੜਾ ਹੱਥੀਂ ਬਣਾਉਣ ਦੇ ਨਾਲ ਜਿਹੜਾ ਨਾ ਉਹ ਕਲਾ ਕਿਰਤੀ ਨੂੰ ਜਿਹੜੇ ਬੱਚੇ ਬਣਾਉਂਦੇ ਨੇ ਨਾ ਉਹ ਖੁਸ਼ੀ 'ਚ ਖੀਵੇ ਹੋ ਜਾਂਦੇ ਨੇ। ਨਿੱਕੇ ਕੋਮਲ ਹੱਥਾਂ ਨਾਲ ਬਣਾਈ ਗੁੱਡੀ ਨਾਲ ਬੱਚੇ ਦਾ ਇੰਨਾ ਮੋਹ ਹੁੰਦਾ ਕਿ ਉਹ ਕਿਸੇ ਵੀ ਕੀਮਤ ਤੇ ਉਹ ਕਿਸੇ ਨੂੰ ਦੇਣਾ ਨਹੀਂ ਚਾਹੁੰਦਾ। ਗੁੱਡੀਆਂ ਬਣਾਉਂਦੇ ਖੇਡਦੇ ਬੱਚੇ ਇੱਕ ਬਾਲਗ ਵਜੋਂ ਆਪਣੇ ਖੁਦ ਦੇ ਭਵਿੱਖ ਦਾ ਸੁਪਨਮਈ ਅਤੇ ਕਲਾਤਮਕ ਸੰਸਾਰ ਸਿੱਜਦੇ ਨੇ, ਵਿਸ਼ਵਾਸ ਵਿੱਚ ਲੀਨ ਹੋ ਜਾਂਦੇ ਨੇ। ਗੁੱਡੀਆਂ ਨਾਲ ਬੱਚਿਆਂ ਦਾ ਸਰੀਰਕ, ਮਾਨਸਿਕ, ਸਿਰਜਣਾਤਮਕ ਵਿਕਾਸ ਹੁੰਦਾ ਹੈ ਅਤੇ ਹੱਥੀਂ ਕੰਮ ਕਰਨ ਦੀ ਚੇਟਕ ਲੱਗਦੀ ਹੈ। ਪੁਰਾਤਨ ਸਮੇਂ 'ਚ ਵੱਡੀਆਂ ਬੱਚੀਆਂ ਇਕੱਠੀਆਂ ਹੋ ਕੇ ਰੰਗ ਬਿਰੰਗੇ ਅਦਭੁਤ ਗੁੱਡੀਆਂ ਪਟੋਲੇ ਬਣਾਉਂਦਿਆਂ ਆਪਣੇ ਸੁਪਨਿਆਂ ਦਾ ਰੰਗੀਨ ਸੰਸਾਰ ਸਿਰਜਦੀਆਂ ਸੀਗੀਆਂ। ਸਹੇਲੀਆਂ ਆਪਸ ਵਿੱਚ ਗੁੱਡੀਆਂ ਵਟਾਉਂਦੀਆਂ ਸੀ, ਫਿਰ ਗੁੱਡੀ ਗੁੱਡੇ ਦਾ ਵਿਆਹ ਕਰਦੀਆਂ ਸੀ। ਸਾਡੀ ਦੀਆਂ ਸਾਰੀਆਂ ਰਸਮਾਂ ਨਿਭਾਉਂਦੇ ਹੋਏ ਆਪਣੇ ਭਵਿੱਖ ਦੇ ਜੀਵਨ ਦੀਆਂ ਅਣਬੁੱਝੀਆਂ ਬੁਝਾਰਤਾਂ ਬੁੱਝ ਲੈਂਦੀਆਂ ਸਨ। ਆਪਸੀ ਰਿਸ਼ਤਿਆਂ ਦੀ ਪਕੀਜ਼ਗੀ ਦਾ ਗਿਆਨ ਵੀ ਇਹ ਖੇਡਾਂ ਖੇਡਦਿਆਂ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਸਮਿਆਂ ਦੇ ਬਰਸਾਤ ਦੇ ਮੌਸਮ ਵਿੱਚ ਕਈ ਵਾਰੀ ਜਦੋਂ ਮੀਂਹ ਸੀ ਪੈਂਦਾ ਤੇ ਉਹ ਗੁੱਡੀ ਫੂਕਣ ਦਾ ਰਿਵਾਜ਼ ਸੀ, ਪਰ ਬਦਲੀ ਹੋਈ ਜਿਹੜੀ ਸੋਚ ਸੰਸਾਰ ਸਮਾਜ ਵਿੱਚ ਇਹਨੂੰ ਹੁਣ ਉਚਿਤ ਨਹੀਂ ਸਮਝਿਆ ਜਾਂਦਾ
1: ਜੀ। ਜਸਮੇਰ ਜੀ, ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜਾ ਤੁਸੀਂ ਉਪਰਾਲਾ ਆਰੰਭਿਆ ਨਾ ਜੀ ਪਿਛਲੇ ਸਾਲ ਤੋਂ, ਇਹ ਤੁਹਾਡਾ ਕਾਮਯਾਬ ਹੋਏਗਾ ਔਰ ਬਹੁਤ ਸਾਰੀਆਂ

ਧੀਆਂ, ਬਹੁਤ ਸਾਰੀਆਂ ਧੀਆਂ ਇਹਦੇ ਵਿੱਚ ਭਾਗ ਲੈਣਗੀਆਂ। ਔਰ ਇਹ ਜਿਹੜੀ ਸਿਰਜਣਾ ਦੀ ਇੱਕ ਤੁਸੀਂ ਵਣਗੀ ਛੇੜੀ ਹੈ ਨਾ, ਇਹ ਦੂਰ ਤੱਕ ਜਾਏਗੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸੋਹਣੀ ਸਵੇਰ ਪ੍ਰੋਗਰਾਮ 'ਚ ਸਾਡੇ ਨਾਲ ਗੱਲਬਾਤ ਕਰਨ ਲਈ ਔਰ ਸਾਨੂੰ ਇਹ ਕੀਮਤੀ ਜਾਣਕਾਰੀ ਦੇਣ ਲਈ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

0: ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਜੀ। ਸੋਹਣੀ ਸਵੇਰ ਪ੍ਰੋਗਰਾਮ ਹੈ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਇਹ ਸਾਡੇ ਸਾਰਿਆਂ ਲਈ ਨਾ ਜੀ, ਸਾਡੇ ਲਈ ਵੀ ਅਤੇ ਤੁਹਾਡੇ ਲਈ ਵੀ ਬੜੇ ਫਖਰ ਦੀ, ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਕਾਸ਼ਵਾਣੀ ਦੇ 90 ਸਾਲਾਂ ਦੇ ਜਸ਼ਨ ਮਨਾ ਰਹੇ ਹਾਂ। 90 ਸਾਲਾਂ ਤੋਂ ਆਕਾਸ਼ਵਾਣੀ ਬੜੀ ਕਾਮਯਾਬੀ ਦੇ ਨਾਲ, ਵਧੀਆ ਤਰੀਕੇ ਦੇ ਨਾਲ ਸਫ਼ਰ ਕਰਦਾ ਜਾ ਰਿਹਾ ਆਪਣੇ ਪ੍ਰਸਾਰਣ ਦਾ, ਔਰ ਇਹਦਾ ਕਾਰਨ ਇਹ ਹੈ ਕਿ ਤੁਹਾਡਾ ਪੂਰਾ ਸਹਿਯੋਗ ਸਾਡੇ ਨਾਲ ਹੁੰਦਾ। ਤੁਸੀਂ ਹਰ ਪ੍ਰੋਗਰਾਮ, ਹਰ ਪ੍ਰਸਾਰਣ 'ਚ ਸਾਡੀ ਮਦਦ ਕਰਦੇ ਹੋ। ਇੱਕ ਤਾਂ ਤਨ ਮਨ ਨਾਲ ਤੁਸੀਂ ਸਾਡੇ ਪ੍ਰੋਗਰਾਮਸ, ਸਾਡੇ ਪ੍ਰਸਾਰਣ ਨੂੰ ਸੁਣਦੇ ਹੋ, ਅਤੇ ਜਿੱਥੇ ਕਿਤੇ ਚਿੱਠੀਆਂ ਦੀ, ਫੋਨਾਂ ਦੀ, ਮੈਸੇਜਸ ਦੀ ਜ਼ਰੂਰਤ ਹੁੰਦੀ ਹੈ ਨਾ, ਤਾਂ ਤੁਸੀਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋ। ਸੋ ਇਹ ਸਹਿਯੋਗ, ਇਹ ਪਿਆਰ ਇਸੇ ਤਰ੍ਹਾਂ ਬਣਿਆ ਰਹੇਗਾ ਔਰ 190 ਸਾਲਾਂ ਤੱਕ ਆਕਾਸ਼ਵਾਣੀ ਇਸੇ ਤਰ੍ਹਾਂ ਤੁਰਦਾ ਰਹੇਗਾ। ਸੋ ਜੀ, ਇਸੇ ਮੌਕੇ 'ਤੇ ਅਸੀਂ ਅੱਜ ਦਲਵਿੰਦਰ ਦਿਆਲਪੁਰੀ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਕਾਸ਼ਵਾਣੀ ਦੇ ਨਾਲ ਉਹ ਕਿਸ ਤਰੀਕੇ ਦੇ ਨਾਲ ਜੁੜੇ ਨੇ ਅਤੇ ਉਹਨਾਂ ਦੀ ਜ਼ਿੰਦਗੀ 'ਚ ਆਕਾਸ਼ਵਾਣੀ ਦਾ ਕਿੱਡਾ ਕੁ ਵੱਡਾ ਰੋਲ ਹੈ। ਦਲਵਿੰਦਰ ਦਿਆਲਪੁਰੀ ਜੋ ਸਾਡੇ ਪੰਜਾਬ ਦੇ ਮਕਬੂਲ ਗਾਇਕ ਨੇ, ਪੰਜਾਬੀ ਜ਼ੁਬਾਨ ਦੀ ਖਿਦਮਤ ਕਰ ਰਹੇ ਨੇ, ਅਤੇ ਅੱਜ ਇਹਨਾਂ ਦਾ ਜਨਮ ਦਿਨ ਵੀ ਹੈ। ਦਲਵਿੰਦਰ ਜੀ, ਸਾਡੇ ਪ੍ਰੋਗਰਾਮ 'ਚ ਸਵਾਗਤ ਹੈ ਜੀ ਤੁਹਾਡਾ।
2: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਜੀ?
1: ਬਹੁਤ ਹੀ ਵਧੀਆ ਜੀ। ਅਤੇ ਇਹ ਦੱਸੋ ਕਿ ਆਕਾਸ਼ਵਾਣੀ ਦੇ ਨਾਲ ਤੁਸੀਂ ਕਦੋਂ ਤੋਂ ਜੁੜੇ ਹੋ ਅਤੇ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਇਹਦੇ ਨਾਲ ਜੁੜਨਾ?
2: ਸਭ ਤੋਂ ਪਹਿਲਾਂ ਤਾਂ ਹੈ ਕਿ 90 ਸਾਲ ਆਕਾਸ਼ਵਾਣੀ ਦੇ ਨਾਲ
1: ਜੀ,
2: ਠੀਕ ਹੈ ਨਾ ਭਾਅ ਜੀ
1: ਜੀ।
2: ਅਤੇ ਜਦੋਂ ਜਿੰਨੀ ਕੁ ਸਾਡੀ ਉਮਰ ਹੋਈ ਆ ਤੇ ਅਸੀਂ ਉਦੋਂ ਤੋਂ ਹੀ ਜੁੜੇ ਹੋਏ ਹਾਂ ਜੀ ਆਕਾਸ਼ਬਾਣੀ ਦੇ ਨਾਲ
1: ਜੀ।
2: ਤੇ ਸਾਨੂੰ ਆਕਾਸ਼ਬਾਣੀ ਜਿਹੜਾ ਰੇਡੀਓ ਸਟੇਸ਼ਨ ਹੈ, ਸਾਨੂੰ ਗੁਰਦੁਆਰਾ ਮੱਕਾ ਮੰਦਿਰ ਮਸਜਿਦ ਲੱਗਦਾ ਜੀ, ਏਦਾਂ ਜਲੰਧਰ ਦੂਰਦਰਸ਼ਨ ਵੀ ਸਾਨੂੰ ਏਦਾਂ ਹੀ ਲੱਗਦਾ ਜੀ
1: ਜੀ,
2: ਕਿਉਂਕਿ ਅਸੀਂ ਜਿਹੜੇ ਲੋਕ ਸੀਗੇ ਜਿੱਥੇ ਸਾਨੂੰ ਇੱਥੇ ਗਿਆਨ ਦਾ ਵਾਧਾ ਮਿਲਦਾ
1: ਜੀ ਜੀ,
2: ਹਾਂ, ਜਿੱਥੇ ਸਾਨੂੰ ਮਨੋਰੰਜਨ ਮਿਲਦਾ, ਜਿੱਥੇ ਸਾਨੂੰ ਖਬਰਾਂ ਮਿਲਦੀਆਂ ਨੇ, ਉਹ ਹੈ ਆਕਾਸ਼ਬਾਣੀ ਜਲੰਧਰ
1: ਜੀ।
2: ਤੇ ਅਸੀਂ ਤੇ ਆਕਾਸ਼ਬਾਣੀ ਜਲੰਧਰ ਜਿਹੜਾ ਹੈ ਉਹ 90 ਸਾਲ ਕੀ 100 ਸਾਲਾਂ ਦੀ ਅਸੀਂ ਇਕੱਠੇ ਹੋ ਕੇ ਤੁਸੀਂ ਅਸੀਂ ਸਾਰੇ ਇਕੱਠੇ ਹੋ ਕੇ ਆਪਾਂ ਮਨਾਈਏ ਤੇ ਪਰਮਾਤਮਾ ਦੂਰਦਰਸ਼ਨ ਔਰ ਆਕਾਸ਼ਬਾਣੀ ਜਲੰਧਰ ਖਾਸ ਕਰਕੇ ਇਹਨੂੰ ਲੰਮੀਆਂ ਉਮਰਾਂ ਬਖਸ਼ੇ
1: ਜੀ। ਦਲਵਿੰਦਰ ਦਿਆਲਪੁਰ ਜੀ, ਤੁਸੀਂ ਸੱਭਿਆਚਾਰਕ ਖਿੱਤੇ ਦੇ ਨਾਲ ਜੁੜੇ ਹੋ, ਪੰਜਾਬੀ ਜ਼ੁਬਾਨ ਦੀ, ਸੰਗੀਤ ਦੀ ਸੇਵਾ ਕਰ ਰਹੇ ਹੋ, ਔਰ ਤੁਸੀਂ ਜਿਹੜੇ ਇਹ ਵਿਰਾਸਤ ਨਾਲ ਜੁੜੇ, ਸੱਭਿਆਚਾਰ ਦੇ ਨਾਲ ਜੁੜੇ ਸਰਕਲ ਨੇ, ਉਹਨਾਂ 'ਚ ਵਿਚਰਦੇ ਹੋ, ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿ ਸੱਭਿਆਚਾਰ ਨੂੰ ਸੁਰਜੀਤ ਕਰਨ 'ਚ ਔਰ ਜ਼ਿੰਦਾ ਰੱਖਣ 'ਚ ਆਕਾਸ਼ਵਾਣੀ ਕਿੰਨੀ ਕੁ ਵੱਡੀ ਭੂਮਿਕਾ ਨਿਭਾਉਂਦਾ ਹੈ ਜੀ?
2: ਬਹੁਤ ਬਹੁਤ ਜ਼ਿਆਦਾ ਜੀ। ਅੱਜ ਕੱਲ੍ਹ ਤਾਂ ਬਹੁਤ ਬਾਹਰ ਜਾ ਕੇ ਬਹੁਤ ਸਾਰੇ ਹੋਰ, ਮੈਂ ਕਿਸੇ ਰੇਡੀਓ ਦਾ ਨਾਂ ਨਹੀਂ ਲੈਂਦਾ, ਮੈਂ ਜਦੋਂ ਟਿਊਨ ਕਰਦਾ ਹੋਰ ਕੋਈ ਰੇਡੀਓ ਤੇ ਉਹ ਉੱਤੇ ਬਹੁਤ ਮੈਂ ਕਹਿ ਨਹੀਂ ਸਕਦਾ ਕੀ ਚੱਲਦਾ, ਪਰ ਜਿੱਥੇ ਸਾਡਾ ਥੰਮ ਆ ਭਾਰਤ ਸਰਕਾਰ ਦਾ ਜਿਹੜਾ ਆਕਾਸ਼ਬਾਣੀ ਆ, ਜਦੋਂ ਚੱਲਣੇ ਆ ਗਾਣੇ ਸ਼ੁਰੂ ਤੋਂ 2:30 ਵਜੇ ਵਾਲੇ ਗਾਣੇ,
1: ਫੌਜੀ
2: ਭਾਈਆਂ ਦੇ ਗਾਣੇ
1: ਜੀ,
2: ਦਿਹਾਤੀ ਪ੍ਰੋਗਰਾਮ ਔਰ ਨਿਊਜ਼, ਔਰ ਸਭ ਤੋਂ ਵੱਡੀ ਗੱਲ ਇੱਕ ਸ਼੍ਰੀ ਦਰਬਾਰ ਸਾਹਿਬ ਜਾਈਦਾ ਜਦੋਂ ਕੀਰਤਨ ਸਵੇਰੇ ਚੱਲਣਾ, ਉਦੋਂ ਹੀ ਸਾਡੀਆਂ ਅੱਖਾਂ ਲੋਕ ਗੁਰੂ ਚੇਤਨਾ ਵੱਲ, ਗੁਰੂ ਸ਼ਰਧਾ ਵੱਲ ਜੁੜਨੀਆਂ। ਤੇ ਜਿਹੜਾ ਸੱਭਿਆਚਾਰਕ ਦੇ ਪ੍ਰਤੀ ਤੁਸੀਂ ਸਵਾਲ ਕੀਤਾ ਕਿ ਬਹੁਤ ਵੱਡਾ, ਜਦੋਂ ਤੋਂ ਲੈ ਕੇ ਲਾਲ ਚੰਦ, ਜਮਲਾ ਜੱਟ ਜੀ, ਸੁਰਿੰਦਰ ਕੌਰ, ਕੁਲਦੀਪ ਮਾਣਕ, ਕੇਦੀਪ ਐਂਡ ਬਹੁਤ ਸਾਰੇ ਹੋਰ ਫਨਕਾਰ ਜਿਹਨਾਂ ਦੇ ਗਾਣੇ ਚੱਲਣੇ ਤੇ ਉਹ ਮਨ ਨੂੰ ਠੰਡਕ ਪੈਣੀ, ਤੇ ਬਹੁਤ ਬਹੁਤ ਚੀਕ ਝਾੜਾ ਪਿਆ ਹੋਇਆ ਜੀ ਬਾਕੀ ਰੇਡੀਓ ਤੇ, ਬਾਕੀ ਮਿਊਜ਼ਿਕ ਇੰਡਸਟਰੀ ਤੇ, ਯੂਟਿਊਬ ਤੇ, ਫੇਸਬੁੱਕ ਤੇ, ਇੰਸਟਾਗ੍ਰਾਮ ਤੇ, ਟਿਕਟੋਕ ਤੇ, ਪਰ ਜਿੱਥੋਂ ਸਾਨੂੰ ਸ਼ਾਂਤੀ, ਕਿਉਂਕਿ ਸੰਗੀਤ ਦਾ ਦੂਜਾ ਨਾਂ ਹੈ ਸ਼ਾਂਤੀ, ਸਕੂਨ
1: ਜੀ,
2: ਉਹ ਸਾਨੂੰ ਮਿਲਦਾ ਹੈ ਜੀ ਆਕਾਸ਼ਬਾਣੀ ਜਲੰਧਰ ਤੋਂ
1: ਜੀ। ਦਲਵਿੰਦਰ ਦਿਆਲਪੁਰੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ, ਔਰ ਇਸੇ ਤਰ੍ਹਾਂ ਤੁਸੀਂ ਔਰ ਤੁਹਾਡੇ ਵਰਗੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਨੇ, ਔਰ ਤੁਸੀਂ ਜਿੱਦਾਂ ਕਲਾਕਾਰ ਹੋ ਔਰ ਆਕਾਸ਼ਵਾਣੀ ਦੀ ਇਸੇ ਤਰ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਵਰਗੇ ਸਭ

0: ਚਾਰ ਨਾਲ ਜੁੜੇ ਕਲਾਕਾਰਾਂ ਨੂੰ ਮੰਚ ਮਿਲਦਾ ਰਹੇ। ਬਹੁਤ ਮਿਹਰਬਾਨੀ ਜੀ।
1: ਓਕੇ
0: ਸੋ ਜੀ, ਦਲਵਿੰਦਰ ਦਿਆਲਪੁਰੀ ਸਾਡੇ ਨਾਲ ਸਨ, ਜੋ ਆਕਾਸ਼ਵਾਣੀ ਬਾਰੇ ਸਾਨੂੰ ਦੱਸ ਰਹੇ ਸਨ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਅਮਰਿੰਦਰ ਗਿੱਲ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ ਆਕਾਸ਼ਵਾਣੀ ਜਲੰਧਰ ਦੇ ਸੋਹਣੀ ਸਵੇਰ ਪ੍ਰੋਗਰਾਮ 'ਚ ਅਤੇ ਅੱਜ ਜਿਹੜਾ 15 ਮਈ ਦਾ ਦਿਨ ਹੈ ਨਾ ਇਹ ਪੂਰੇ ਸੰਸਾਰ ਵਿੱਚ ਅੰਤਰਰਾਸ਼ਟਰੀ ਪਰਿਵਾਰ ਦਿਵਸ ਇਸ ਦੇ ਤੌਰ 'ਤੇ ਮਨਾਇਆ ਜਾ ਰਿਹਾ। ਸੰਯੁਕਤ ਰਾਸ਼ਟਰ ਨੇ ਇਸ ਨੂੰ ਮਨਾਉਣ ਦੀ ਪਹਿਲ ਕੀਤੀ ਸੀ। ਸਾਲ 1999 ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਇਹ ਪ੍ਰਸਤਾਵ ਰੱਖਿਆ ਸੀ ਕਿ ਜਿਹੜਾ 15 ਮਈ ਦਾ ਦਿਨ ਹੈ ਨਾ ਉਹ ਪੂਰੇ ਸੰਸਾਰ ਵਿੱਚ ਪਰਿਵਾਰ ਦਿਵਸ ਦੇ ਤੌਰ 'ਤੇ ਮਨਾਇਆ ਜਾਵੇ। ਅਤੇ ਅੱਜ ਦੇ ਦਿਨ ਦਾ ਮਕਸਦ ਇਹ ਹੈ ਜੀ ਕਿ ਦੁਨੀਆ ਭਰ ਦੇ ਪਰਿਵਾਰਾਂ ਦੀਆਂ ਆਰਥਿਕ, ਸਮਾਜਿਕ ਅਤੇ ਜਨਸੰਖਿਆ ਸੰਬੰਧੀ ਜਿਹੜੀਆਂ ਸਮੱਸਿਆਵਾਂ ਨੇ ਇਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਪਰਿਵਾਰ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸਮਾਜ ਅਤੇ ਸਰਕਾਰਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਯੋਜਨਾਵਾਂ ਇੱਦਾਂ ਦੀਆਂ ਬਣਨ, ਹਰ ਕੰਮ ਇੱਦਾਂ ਦਾ ਹੋਵੇ ਕਿ ਪਰਿਵਾਰ ਜਿਹੜੇ ਨੇ ਉਹ ਖੁਸ਼ਹਾਲ ਹੋ ਸਕਣ। ਅਤੇ ਇਹ ਵੀ ਬੜਾ ਜ਼ਰੂਰੀ ਹੈ ਕਿ ਅੱਜ ਦੇ ਬਦਲਦੇ ਦੌਰ ਵਿੱਚ ਨਾ ਟੁੱਟ ਰਹੇ ਪਰਿਵਾਰਾਂ ਨੂੰ ਇਕੱਠੇ ਰੱਖਣਾ, ਰਿਸ਼ਤਿਆਂ ਨੂੰ ਮਜ਼ਬੂਤ ਕਰਨਾ, ਇਹਦੇ 'ਤੇ ਵੀ ਜ਼ੋਰ ਦਿੱਤਾ ਜਾਵੇ। ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਜੀ ਕਿ ਜਦੋਂ ਪਰਿਵਾਰ ਵਿੱਚ ਰਹਿੰਦੇ ਹਾਂ ਅਸੀਂ ਆਪਣੇ ਹਰ ਮੈਂਬਰ ਦਾ ਖਿਆਲ ਰੱਖਦੇ ਹਾਂ ਨਾ, ਉਹਦੇ ਜਜ਼ਬਾਤਾਂ ਨੂੰ ਸਮਝਦੇ ਹਾਂ, ਜੇ ਕਿਤੇ ਕੋਈ ਉੱਚੀ ਨੀਵੀਂ ਗੱਲ ਹੋ ਜਾਏ ਤਾਂ ਉਹਨੂੰ ਸੁਣਨ ਦਾ ਮਾਦਾ ਰੱਖਦੇ ਹਾਂ, ਅਤੇ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਸਾਡਾ ਪਰਿਵਾਰ ਹੈ ਇਹ ਤਰੱਕੀ ਕਰਨ ਲਈ ਇੱਕ ਟੀਮ ਹੈ, ਔਰ ਟੀਮ ਉਦੋਂ ਜਿੱਤਦੀ ਹੈ ਜਦੋਂ ਇਕੱਠੀ ਹੁੰਦੀ ਹੈ, ਜਦੋਂ ਟੀਮ ਦੇ ਵਿੱਚ ਤਾਲਮੇਲ ਹੁੰਦਾ, ਜਦੋਂ ਇੱਕ ਦੂਜੇ ਦੀ ਕਦਰ ਕੀਤੀ ਜਾਂਦੀ ਹੈ, ਇੱਕ ਦੂਜੇ ਦੇ ਗੁਣਾਂ ਨੂੰ ਸਲਾਹਿਆ ਜਾਂਦਾ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਦਿਆਂ ਅਸੀਂ ਆਪਣੇ ਪਰਿਵਾਰ ਨੂੰ ਖੁਸ਼ਹਾਲ ਰੱਖ ਸਕਦੇ ਹਾਂ। ਅਤੇ ਫਿਰ ਅਗਲੀ ਗੱਲ ਇਹ ਹੈ ਜੀ ਕਿ ਜਿਹੜਾ ਹਰ ਬੰਦਾ ਹੈ ਨਾ ਉਹ ਆਪਣੇ ਪਰਿਵਾਰ ਦਾ ਖਿਆਲ ਤਾਂ ਰੱਖਦਾ ਹੀ ਹੈ, ਪਰ ਇਹਦੇ ਨਾਲ ਨਾਲ ਆਪਣੇ ਮੁਹੱਲੇ, ਆਪਣੇ ਸ਼ਹਿਰ, ਆਪਣੇ ਦੇਸ਼ ਨੂੰ ਵੀ ਆਪਣਾ ਪਰਿਵਾਰ ਸਮਝੇ ਨਾ, ਅਤੇ ਫਿਰ ਆਪਾਂ ਦੇਖਾਂਗੇ ਕਿ ਸਾਡਾ ਸਮੁੱਚੇ ਤੌਰ 'ਤੇ ਸਮਾਜ ਖੁਸ਼ਹਾਲ ਹੋਏਗਾ, ਕਿਉਂਕਿ ਹਰ ਨਾਗਰਿਕ ਆਪਣੇ ਦੇਸ਼ ਦੇ ਲਈ ਪੂਰੀ ਤਨਦੇਹੀ ਦੇ ਨਾਲ ਕੰਮ ਕਰੇਗਾ। ਸੋ ਇਸ ਕਰਕੇ ਪਰਿਵਾਰ ਨੂੰ ਮੁੱਖ ਰੱਖਦਿਆਂ ਅਸੀਂ ਇਸ ਗੱਲ ਦੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣੇ ਆਪ ਨੂੰ ਅਤੇ ਪਰਿਵਾਰ ਨੂੰ ਖੁਸ਼ਹਾਲ ਰੱਖ ਸਕੀਏ।

ਸੁਰਾਂ ਦੀ ਇਹ ਬਹਾਰ ਕਸਮੇ ਵਾਦੇ ਫਿਲਮ 'ਚੋਂ ਸੀ ਕਿਸ਼ੋਰ ਕੁਮਾਰ, ਆਸ਼ਾ ਭੋਸਲੇ ਅਤੇ ਸਾਥੀਆਂ ਦੀ ਆਵਾਜ਼ 'ਚ ਸੋਹਣੀ ਸਵੇਰ ਪ੍ਰੋਗਰਾਮ 'ਚ ਆਕਾਸ਼ਵਾਣੀ ਜਲੰਧਰ ਤੋਂ। ਅਤੇ ਹੁਣ ਇਸ ਪ੍ਰੋਗਰਾਮ 'ਚ ਬਸ ਜੀ ਸਾਡੇ ਕੋਲ ਇੰਨਾ ਕੁ ਸਮਾਂ ਹੈ ਕਿ ਤੁਹਾਨੂੰ ਇਹ ਦੱਸ ਦਈਏ ਕਿ ਵੱਖ ਵੱਖ ਸ਼ਹਿਰਾਂ 'ਚ ਮੌਸਮ ਅਤੇ ਤਾਪਮਾਨ ਕਿੱਦਾਂ ਦਾ ਰਿਹਾ। ਚੰਡੀਗੜ੍ਹ ਦਾ ਮੌਸਮ ਵਿਭਾਗ ਇਹ ਕਹਿ ਰਿਹਾ ਜੀ ਕਿ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ ਪੰਜਾਬ 'ਚ ਰਿਕਾਰਡ ਕੀਤਾ ਗਿਆ, 42.7 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ ਤਾਪਮਾਨ ਬੱਲੋਵਾਲ ਸੌਂਕਰੀ ਵਿੱਚ ਰਿਕਾਰਡ ਹੋਇਆ 18 ਡਿਗਰੀ ਸੈਲਸੀਅਸ। ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਇੱਦਾਂ ਰਿਹਾ ਜੀ ਕਿ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ 38.1 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 19.6 ਡਿਗਰੀ। ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਘੱਟ ਤੋਂ ਘੱਟ 20.3 ਡਿਗਰੀ। ਲੁਧਿਆਣਾ 'ਚ 38.4 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ, ਅਤੇ ਘੱਟ ਤੋਂ ਘੱਟ 19.8 ਡਿਗਰੀ ਸੈਲਸੀਅਸ। ਅਤੇ ਪਟਿਆਲਾ ਦਾ ਤਾਪਮਾਨ ਵੱਧ ਤੋਂ ਵੱਧ 40.4 ਡਿਗਰੀ ਸੈਲਸੀਅਸ ਸੀ, ਅਤੇ ਘੱਟ ਤੋਂ ਘੱਟ 21.8 ਡਿਗਰੀ। ਸੋ ਇਹ ਸੀ ਮੌਸਮ ਸੰਬੰਧੀ ਸੂਚਨਾ, ਅਤੇ ਹੁਣ ਘੜੀ ਦੀ ਸੂਚਨਾ 'ਤੇ ਸਾਨੂੰ ਅਮਲ ਕਰਨਾ ਪੈਣਾ, ਜਿਹੜੀ ਕਹਿ ਰਹੀ ਹੈ ਕਿ ਇਸ ਪ੍ਰੋਗਰਾਮ 'ਚ ਹੋਰ ਜ਼ਿਆਦਾ ਗੱਲਾਂ ਬਾਤਾਂ ਨਹੀਂ ਕੀਤੀਆਂ ਜਾ ਸਕਦੀਆਂ। ਸੋ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

68 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 93 ਰੁਪਏ 14 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਇਹ ਫੈਸਲਾ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤਾਂ 'ਚ ਉਛਾਲ ਦੇ ਮੱਦੇਨਜ਼ਰ ਲਿਆ ਗਿਆ ਹੈ। ਸਰਕਾਰ ਨੇ ਐਡਵਾਂਸ ਆਥਰਾਈਜੇਸ਼ਨ ਸਕੀਮ ਤਹਿਤ ਸੋਨੇ ਦੀ ਦਰਾਮਦ 'ਤੇ 100 ਕਿਲੋਗ੍ਰਾਮ ਦੀ ਸੀਮਾ ਤੈਅ ਕੀਤੀ ਹੈ। ਇਹ ਸਕੀਮ ਗਹਿਣਿਆਂ ਦੇ ਬਰਾਮਦਕਾਰਾਂ ਨੂੰ ਜ਼ੀਰੋ ਡਿਊਟੀ 'ਤੇ ਕੱਚੇ ਮਾਲ ਦੀ ਦਰਾਮਦ ਕਰਨ ਦੀ ਆਗਿਆ ਦਿੰਦੀ ਹੈ। ਵਿਦੇਸ਼ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਨੇ ਇੱਕ ਜਨਤਕ ਨੋਟਿਸ ਵਿੱਚ ਕਿਹਾ ਕਿ ਬਰਾਮਦਕਾਰ ਇਸ ਸਕੀਮ ਤਹਿਤ ਇੱਕ ਸਮੇਂ ਵਿੱਚ ਵੱਧ ਤੋਂ ਵੱਧ 100 ਕਿਲੋਗ੍ਰਾਮ ਸੋਨਾ ਬਿਨਾਂ ਕਿਸੇ ਡਿਊਟੀ ਦੇ ਦਰਾਮਦ ਕਰ ਸਕਦੇ ਨੇ। ਡਾਇਰੈਕਟੋਰੇਟ ਜਨਰਲ ਨੇ ਪਹਿਲੀ ਵਾਰ ਦੇ ਬਿਨੇਕਾਰਾਂ ਲਈ ਉਹਨਾਂ ਦੀ ਕਾਰਜਸ਼ੀਲ ਸਥਿਤੀ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਲਈ ਨਿਰਮਾਣ ਪਲਾਂਟਾਂ ਦਾ ਭੌਤਿਕ ਨਿਰੀਖਣ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਹ ਵੀ ਕਿਹਾ ਗਿਆ ਕਿ ਦੁਬਾਰਾ ਮਹਿਸੂਲ ਮੁਕਤ ਸੋਨੇ ਦੀ ਦਰਾਮਦ ਦੇ ਯੋਗ ਹੋਣ ਲਈ ਕਿਸੇ ਕੰਪਨੀ ਨੂੰ ਆਪਣੇ ਪਿਛਲੇ ਬਰਾਮਦ ਟੀਚੇ ਦੀ ਘੱਟੋ ਘੱਟ 50% ਬਰਾਮਦ ਪੂਰੀ ਕਰਨੀ ਹੋਏਗੀ। ਪਾਰਦਰਸ਼ਤਾ ਬਣਾਈ ਰੱਖਣ ਲਈ ਖੇਤਰੀ ਦਫ਼ਤਰ ਵੱਲੋਂ ਡਾਇਰੈਕਟੋਰੇਟ ਨੂੰ ਇੱਕ ਮਹੀਨਾਵਾਰ ਰਿਪੋਰਟ ਜਮ੍ਹਾਂ ਕਰਵਾਉਣੀ ਹੋਏਗੀ। ਪਹਿਲਾਂ ਇਸ ਸਕੀਮ ਤਹਿਤ ਸੋਨੇ ਦੀ ਦਰਾਮਦ 'ਤੇ ਕੋਈ ਸੀਮਾ ਨਹੀਂ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਕੋਲਕਾਤਾ ਪੁਲਿਸ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸਿਨਹਾ ਬਿਸਵਾਸ ਨੂੰ ਜਬਰਨ ਵਸੂਲੀ ਰੈਕਟ ਚਲਾਉਣ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰ ਲਿਆ ਹੈ। ED ਨੇ ਕੱਲ੍ਹ ਕੋਲਕਾਤਾ ਦੇ CGO ਕੰਪਲੈਕਸ ਵਿੱਚ 10.5 ਘੰਟੇ ਤੋਂ ਵੱਧ ਸਮੇਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ। ਸ਼ਾਂਤਨੂ ਸਿਨਹਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ ਨੀਟ ਪ੍ਰੀਖਿਆ ਦੀਆਂ ਤਿਆਰੀਆਂ ਲਈ ਕੱਲ੍ਹ ਸ਼ਾਮ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਨਿਵਾਸ ਸਥਾਨ 'ਤੇ ਉੱਚ ਪੱਧਰੀ ਮੀਟਿੰਗ ਹੋਈ। ਨੀਟ ਪ੍ਰੀਖਿਆ ਦੇ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਾਉਣ ਦੇ ਵੱਖ ਵੱਖ ਪਹਿਲੂਆਂ 'ਤੇ ਵੇਰਵੇ ਸਹਿਤ ਚਰਚਾ ਕੀਤੀ ਗਈ। ਮੀਟਿੰਗ ਵਿੱਚ ਉੱਚ ਸਿੱਖਿਆ ਬਾਰੇ ਸਕੱਤਰ, ਸਕੂਲੀ ਸਿੱਖਿਆ ਸਕੱਤਰ, ਰਾਸ਼ਟਰੀ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ, CBSE ਦੇ ਚੇਅਰਮੈਨ ਅਤੇ ਕੇਂਦਰੀ ਵਿਦਿਆਲਿਆ ਸੰਗਠਨ ਅਤੇ ਨਵੋਦਿਆ ਵਿਦਿਆਲਿਆ ਸਮਿਤੀ ਦੇ ਕਮਿਸ਼ਨਰਾਂ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਏਜੰਸੀ ਨੇ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 14 ਥਾਵਾਂ 'ਤੇ ਤਲਾਸ਼ੀ ਲਈ ਹੈ। ਏਜੰਸੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 2 ਮੁਲਜ਼ਮ ਅਹਿਲਿਆ ਨਗਰ ਦੇ ਧਨੰਜੇ ਲੋਖੰਡੇ ਅਤੇ ਪੁਣੇ ਦੇ ਮਨੀਸ਼ਾ ਵਾਗਮਰੇ ਨੇ। ਪਹਿਲਾਂ ਇਸ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਜੈਪੁਰ ਤੋਂ 3 ਅਤੇ ਗੁਰੂਗ੍ਰਾਮ ਅਤੇ ਨਾਸਿਕ ਤੋਂ 1-1 ਮੁਲਜ਼ਮ ਸ਼ਾਮਲ ਹੈ। ਕਾਂਗਰਸ ਦੇ VD ਸਤੀਸ਼ਨ ਨੂੰ ਸੋਮਵਾਰ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾਏਗੀ। UDF ਦੇ ਸੂਤਰਾਂ ਨੇ ਦੱਸਿਆ ਕਿ ਤਿਰੁਵਨੰਤਪੁਰਮ ਵਿੱਚ ਮੁੱਖ ਮੰਤਰੀ ਦੇ ਨਾਲ ਪੂਰਾ ਮੰਤਰੀ ਮੰਡਲ ਸਹੁੰ ਚੁੱਕੇਗਾ। ਇਸ ਦੌਰਾਨ UDF ਭਾਈਵਾਲਾਂ ਵਿੱਚ ਨਵੇਂ ਮੰਤਰੀਆਂ ਅਤੇ ਉਹਨਾਂ ਦੇ ਵਿਭਾਗਾਂ ਬਾਰੇ ਜ਼ੋਰਦਾਰ ਸਲਾਹ ਮਸ਼ਵਰਾ ਜਾਰੀ ਹੈ। ਉੱਤਰ ਪ੍ਰਦੇਸ਼ ਵਿੱਚ ਪਿਛਲੇ 36 ਘੰਟਿਆਂ ਵਿੱਚ ਮੀਂਹ, ਤੂਫਾਨ ਅਤੇ ਬਿਜਲੀ ਡਿੱਗਣ ਕਾਰਨ 111 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਦੇ ਕਰੀਬ ਜ਼ਖਮੀ ਹੋਏ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜ਼ਿਲ੍ਹਾ ਅਧਿਕਾਰੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਨੇ। ਉਹਨਾਂ ਕਿਹਾ ਕਿ ਮੁਆਵਜ਼ੇ ਸੰਬੰਧੀ ਜਾਣਕਾਰੀ ਹਰ 3 ਘੰਟਿਆਂ ਬਾਅਦ ਦਿੱਤੀ ਜਾਏ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਉੱਤਰ ਪ੍ਰਦੇਸ਼ ਵਿੱਚ ਆਏ ਤੂਫਾਨ ਕਾਰਨ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ 'ਤੇ ਸੰਵੇਦਨਾ ਪ੍ਰਗਟ ਕੀਤੀ ਹੈ। ਕ੍ਰੈਮਲਿਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਇੱਕ ਸੰਦੇਸ਼ ਵਿੱਚ ਸ੍ਰੀ ਪੁਤਿਨ ਨੇ ਕੁਦਰਤੀ ਆਫਤ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਅਤੇ ਪੀੜਤਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਕੇਂਦਰੀ ਜਾਂਚ ਬਿਊਰੋ CBI ਨੇ ਅਨਿਲ ਧੀਰੂਭਾਈ ਅੰਬਾਨੀ ADA ਸਮੂਹ ਦੀਆਂ ਕੰਪਨੀਆਂ ਵਿੱਚੋਂ ਇੱਕ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਖਿਲਾਫ਼ ਦਰਜ ਮਾਮਲੇ ਦੇ ਸਬੰਧ ਵਿੱਚ ਮੁੰਬਈ, ਗੁਰੂਗ੍ਰਾਮ ਅਤੇ ਬੈਂਗਲੁਰੂ ਵਿੱਚ 7 ਥਾਵਾਂ 'ਤੇ ਛਾਪੇ ਮਾਰੇ ਨੇ। ਇੱਕ ਬਿਆਨ ਅਨੁਸਾਰ ਕੰਪਨੀ ਦੇ ਉਸ ਸਮੇਂ ਦੇ CEO, ਮੁੱਖ ਵਿੱਤੀ ਅਧਿਕਾਰੀ ਅਤੇ ਡਾਇਰੈਕਟਰਾਂ ਦੇ ਘਰਾਂ 'ਤੇ ਤਲਾਸ਼ੀ ਲਈ ਗਈ ਹੈ ਜੋ 2015 ਤੋਂ 2017 ਵਿਚਕਾਰ ਕੰਪਨੀ ਵਿੱਚ ਕੰਮ ਕਰਦੇ ਸਨ। CBI ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ ਖਿਲਾਫ਼ ਸਰਕਾਰੀ ਖੇਤਰ ਦੇ ਬੈਂਕਾਂ ਅਤੇ LIC ਵੱਲੋਂ 1000 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਦੇ 7 ਮਾਮਲੇ ਦਰਜ ਕੀਤੇ ਗਏ ਨੇ। ਭਾਰਤ ਦੀ ਵਿਸ਼ੂ ਖਿਡਾਰਨ ਅਪਰਨਾ ਦਈਆ ਨੇ ਕੱਲ੍ਹ ਮਕਾਊ ਵਿੱਚ ਹੋਏ 11ਵੇਂ ਸਾਂਡਾ ਵਿਸ਼ਵ ਕੱਪ ਵਿੱਚ ਔਰਤਾਂ ਦੇ 52 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਅਪਰਨਾ ਨੇ ਫਾਈਨਲ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਵੀਅਤਨਾਮ ਦੀ ਥੀ ਫੂੰਗ ਨਗਾ ਨਗੋ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ। IPL ਕ੍ਰਿਕਟ ਵਿੱਚ ਬੀਤੀ ਰਾਤ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਸ ਨੇ ਪੰਜਾਬ ਕਿੰਗਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ

0: ਕਰਦਿਆਂ ਪੰਜਾਬ ਨੇ 8 ਵਿਕਟਾਂ 'ਤੇ 200 ਦੌੜਾਂ ਬਣਾਈਆਂ। ਮੁੰਬਈ ਨੇ 4 ਵਿਕਟਾਂ ਦੇ ਨੁਕਸਾਨ 'ਤੇ 1 ਗੇਂਦ ਬਾਕੀ ਰਹਿੰਦਿਆਂ 201 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਤਿਲਕ ਵਰਮਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਅੱਜ ਲਖਨਊ ਵਿੱਚ ਸ਼ਾਮੀ 7:30 ਵਜੇ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਇਜ਼ਰਾਈਲ ਅਤੇ ਲੈਬਨਾਨ ਦੇ ਅਧਿਕਾਰੀਆਂ ਨੇ ਵਾਸ਼ਿੰਗਟਨ ਵਿੱਚ 3 ਗੇੜ ਦੀ ਸ਼ਾਂਤੀ ਗੱਲਬਾਤ ਕੀਤੀ ਹੈ। ਵਿਚਾਰ ਵਟਾਂਦਰਾ ਹਿਜ਼ਬੁੱਲਾ ਨੂੰ ਖਤਮ ਕਰਨ ਅਤੇ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਬਿਹਤਰ ਬਣਾਉਣ 'ਤੇ ਕੇਂਦਰਿਤ ਰਿਹਾ। ਗੱਲਬਾਤ ਹਾਲਾਂ ਵੀ ਜਾਰੀ ਹੈ, ਹਾਲਾਂ ਤੱਕ ਕਿਸੇ ਮਹੱਤਵਪੂਰਨ ਪ੍ਰਗਤੀ ਦੀ ਕੋਈ ਖਬਰ ਨਹੀਂ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਯੁਕਤ ਅਰਬ ਅਮੀਰਾਤ, UAE, ਨੀਦਰਲੈਂਡਸ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸਾਲ ਭਾਰਤ ਦੀ ਪ੍ਰਧਾਨਗੀ ਹੇਠ ਬ੍ਰਿਕਸ ਇੱਕ ਸਮਾਵੇਸ਼ੀ ਵਿਸ਼ਵ ਵਿਵਸਥਾ ਬਣਾਉਣ ਲਈ ਰਲ ਕੇ ਕੰਮ ਕਰੇਗਾ। ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਨੇ ਐਡਵਾਂਸ ਆਥੋਰਾਈਜੇਸ਼ਨ ਸਕੀਮ ਤਹਿਤ ਸੋਨੇ ਦੀ ਦਰਾਮਦ 'ਤੇ 100 ਕਿਲੋਗ੍ਰਾਮ ਦੀ ਸੀਮਾ ਤੈਅ ਕਰ ਦਿੱਤੀ ਹੈ। ਭਾਰਤ ਦੀ ਵੁਸ਼ੂ ਖਿਡਾਰਨ ਅਪਰਨਾ ਦਈਆ ਨੇ ਮਕਾਊ ਵਿੱਚ ਹੋਏ 11ਵੇਂ ਸਾਂਡਾ ਵਿਸ਼ਵ ਕੱਪ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਅਤੇ IPL ਕ੍ਰਿਕਟ ਵਿੱਚ ਧਰਮਸ਼ਾਲਾ ਵਿਖੇ ਖੇਡੇ ਗਏ ਮੈਚ ਵਿੱਚ ਬੀਤੀ ਰਾਤ ਮੁੰਬਈ ਇੰਡੀਅਨਸ ਨੇ ਪੰਜਾਬ ਕਿੰਗਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਹਿਕ ਪੰਜਾਬ ਦੀ ਇਸ ਪ੍ਰੋਗਰਾਮ 'ਚ ਆਓ ਪਹਿਲਾਂ ਸਰਬਾਲਾ ਜੀ ਫਿਲਮ 'ਚੋਂ ਇਹ ਗੀਤ ਸੁਣੀਏ, ਡੈਨੀ ਦੀ ਆਵਾਜ਼ 'ਚ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀ

0: ਬਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਮੈਂ ਪੰਜਾਬ ਦੀ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਜੀ, ਤੇ ਇਸ ਪ੍ਰੋਗਰਾਮ 'ਚ ਹੁਣ ਗੋਰਿਆਂ ਨੂੰ ਦਫਾ ਕਰੋ ਫਿਲਮ 'ਚੋਂ ਇਹ ਗੀਤ ਸੁਣਦੇ ਹਾਂ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਘੱਟ ਵਿਆਜ ਤੇ ਲੋਨ ਚਾਹੀਦਾ, ਉਹ ਵੀ ਐਪ ਤੋਂ? ਵਾਹ,
3: ਫਸਿਆ। ਅਣਜਾਣ ਐਪਸ ਤੋਂ ਬਚੋ।
4: RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।

ਆਕਾਸ਼ਵਾਣੀ ਜਲੰਧਰ ਤੁਸੀਂ ਟਿਊਨ ਕੀਤਾ ਹੈ ਜਿੱਥੇ ਚੱਲ ਰਿਹਾ ਹੈ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਇਸ ਪ੍ਰੋਗਰਾਮ 'ਚ ਹੁਣ ਸੁਣਦੇ ਹਾਂ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਫਿਲਮ 'ਚੋਂ ਇਹ ਗੀਤ ਅਮਰਿੰਦਰ ਗਿੱਲ ਦਾ ਗਾਇਆ।

ਮੈਂ ਇੱਕ ਪੰਜਾਬ ਦੀ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮੀ ਗੀਤ ਸੁਣੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। 9 ਵਜ ਰਹੇ ਨੇ, ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਸਰਕਾਰ ਨੇ ਐਡਵਾਂਸ ਆਥੋਰਾਈਜੇਸ਼ਨ ਸਕੀਮ ਤਹਿਤ ਸੋਨੇ ਦੀ ਦਰਾਮਦ 'ਤੇ 100 ਕਿਲੋਗ੍ਰਾਮ ਦੀ ਸੀਮਾ ਤੈਅ ਕੀਤੀ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਕਥਿਤ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਂਗਰਸ ਦੇ VD ਸਤੀਸ਼ਨ ਸੋਮਵਾਰ ਨੂੰ ਕੇਰਲਮ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉੱਤਰ ਪ੍ਰਦੇਸ਼ ਵਿੱਚ ਪਿਛਲੇ 36 ਘੰਟਿਆਂ ਵਿੱਚ ਮੀਂਹ ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ 111 ਲੋਕਾਂ ਦੀ ਮੌਤ ਅਤੇ 200 ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਖੇਤੀਬਾੜੀ ਮੰਤਰਾਲੇ ਨੇ ਦੇਸ਼ ਭਰ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਭਾਰਤ ਦੀ ਵਸ਼ੂ ਖਿਡਾਰਨ ਅਪਰਨਾ ਦਹੀਆ ਨੇ ਮਕਾਊ ਵਿੱਚ ਹੋਏ 11ਵੇਂ ਸਾਂਡਾ ਵਿਸ਼ਵ ਕੱਪ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਧਰਮਸ਼ਾਲਾ ਵਿਖੇ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਦੇ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਸਵੇਰੇ 10 ਵਜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਰ ਸਾਧਨਾ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ 'ਚ ਆਓ ਸੁਣੀਏ ਜੋਗਿੰਦਰ ਤੱਖੀ ਦਾ ਕਲਾਰਨੈਟ 'ਤੇ ਵਜਾਇਆ ਰਾਗ ਮੰਗਲ ਭੈਰਵ।

ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਚ ਤੁਸੀਂ ਸੁਣ ਰਹੇ ਸੀ ਜੋਗਿੰਦਰ ਤਖੀ ਹੁਰਾਂ ਦਾ ਕਲਾਰਨੈਟ ਤੇ ਵਜਾਇਆ ਰਾਗ ਮੰਗਲ ਭੈਰਵ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣੀਏ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ।

0: ਤੁਸੀਂ ਫੌਜ ਵਿੱਚ ਹੋਤਾਇਆ ਜੀ?
1: ਹਾਂ ਪੁੱਤਰ।
0: ਛੁੱਟੀ ਆਏ ਹੋ? ਤੁਸੀਂ ਫੌਜ ਵਿੱਚ ਕੀ ਕਰਦੇ ਹੋ?
1: ਹਮ ਸੀਮਾ ਪਰ ਪਹਿਰਾ ਦੇਤੇ ਹੈ ਔਰ ਦੇਸ਼ ਕੀ ਰਕਸ਼ਾ ਕਰਤੇ ਹੈ। ਯੂੰ ਕਹੋ ਤੋ ਹਮ ਦੇਸ਼ ਕੀ ਢਾਲ ਵੀ ਹੈ ਔਰ ਤਲਵਾਰ ਵੀ।
0: ਆਪਕੇ ਪਾਸ ਫੌਜੀ ਵਰਦੀ ਹੈ?
1: ਹਾਂ।
0: ਆਪਕੋ ਆਪਣੀ ਵਰਦੀ ਬਹੁਤ ਅੱਛੀ ਲੱਗਦੀ ਹੈ ਨਾ?
1: ਬਿਲਕੁਲ, ਮੁਝੇ ਆਪਣਾ ਦੇਸ਼ ਔਰ ਵਰਦੀ ਜਾਨ ਸੇ ਵੀ ਜ਼ਿਆਦਾ ਪਿਆਰੇ ਹੈ।

0: ਸੁਨਿਧੀ ਚੌਹਾਨ ਦੀ ਆਵਾਜ਼ 'ਚ ਤੁਸੀਂ ਧੂਮ ਟੂ ਫਿਲਮ ਦਾ ਇਹ ਗੀਤ ਸੁਣ ਰਹੇ ਸੀ ਜੀ। ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸਾਨੂੰ ਫੋਨ ਕਰਕੇ ਸੁਣ ਸਕਦੇ ਹੋ। ਨੰਬਰ ਸਾਡਾ ਨੋਟ ਕਰ ਲਓ, 0181-2342-173। ਹਾਂਜੀ, ਸਵਾਗਤ ਹੈ ਜੀ।
1: ਨਮਸਕਾਰ ਜੀ, ਬਰਿੰਦਰ ਬਾਈ ਜੀ, ਮਿੱਠੀ ਮਿੱਠੀ ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਬੰਸੀ ਲਾਲ ਜੀ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਹੋਰ ਜੀ ਬੰਸੀ ਲਾਲ ਜੀ, ਕੀ ਹਾਲ ਹੈ? ਠੀਕ ਠਾਕ ਹੋ?
1: ਬੱਲੇ ਬੱਲੇ ਆਵੇਗੀ, ਫੋਨ ਲੱਗਿਆ ਹੋਰ ਬੱਲੇ ਬੱਲੇ।
0: ਹਾਂ, ਤੁਹਾਡੀ ਆਵਾਜ਼ ਤੋਂ ਹੀ ਲੱਗ ਰਿਹਾ ਵੀ ਤੁਹਾਡੀ ਸਿਹਤ ਬਹੁਤ ਜ਼ਬਰਦਸਤ ਹੈ ਇਸ ਵੇਲੇ।
1: ਮੈਂ ਸਿਹਤ ਤੋਂ ਆਈ ਸੀ ਜੀ, 40 ਕਿਲੋ ਵਜ਼ਨ ਹੈ।
0: ਹਾਂ, ਤੇ ਤੁਹਾਡੇ ਹਾਸੇ ਨੂੰ ਸੁਣ ਕੇ ਲੱਗ ਰਿਹਾ ਵੀ ਫੋਨ ਲੱਗਾ ਤੇ ਤੁਹਾਨੂੰ ਲੱਗ ਰਿਹਾ ਵੀ ਲੋਟਰੀ ਲੱਗ ਗਈ ਅੱਜ।
1: ਬੱਲੇ ਬੱਲੇ ਹੋ ਗਈ।
0: ਦੱਸੋ ਕਿਹੜਾ ਗੀਤ ਸੁਣੀਏ?
1: ਮੈਂ ਗੀਤ ਤੋਂ ਮੁਹੰਮਦ ਰਫੀ ਹੋਣਾ ਜੇ ਕਿਹੜਾ ਮਰਜ਼ੀ ਲੱਗ।
0: ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ।

0: ਵੇਖੋ ਜੀ, ਤੁਸੀਂ ਇਸ ਵੇਲੇ ਹੈਲੋ ਫਰਮਾਇਸ਼ ਪ੍ਰੋਗਰਾਮ ਨਾਲ ਜੀ ਰਹੇ ਹੋ ਅਤੇ ਤੁਹਾਡੀ ਹੀ ਪਸੰਦ ਦੇ ਗੀਤ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ। ਬਸ ਤੁਹਾਨੂੰ ਕਰਨਾ ਇੰਨਾ ਹੈ ਕਿ ਸਾਨੂੰ ਫੋਨ ਕਰੋ ਅਤੇ ਸਾਨੂੰ ਦੱਸੋ ਕਿਹੜਾ ਫਿਲਮੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ। ਸਾਡਾ ਨੰਬਰ ਹੈ 0181 8123173। ਹਾਂਜੀ, ਸਵਾਗਤ ਹੈ ਜੀ।
1: ਨਮਸਕਾਰ ਸਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਅਸ਼ੋਕ ਬੋਲਦਾ ਜੀ, ਪਿੰਡ ਸਾਬੂ ਵਾਲੇ ਤੋਂ।
0: ਹੋਰ ਜੀ ਅਸ਼ੋਕ ਜੀ, ਸਿਹਤਾਂ ਠੀਕ ਠਾਕ ਨੇ?
1: ਬਹੁਤ ਵਧੀਆ ਜੀ, ਮਾਲਕ ਦੀ ਕਿਰਪਾ ਜੀ। ਤੁਸੀਂ ਸੁਣਾਓ।
0: ਅੱਛਾ ਅੱਛਾ, ਕੀ ਕਰ ਰਹੇ ਸੀ ਇਸ ਵੇਲੇ?
1: ਦੁਕਾਨ ਤੇ ਆਏ।
0: ਅੱਛਾ ਅੱਛਾ, ਦੁਕਾਨਦਾਰੀ ਚੱਲ ਰਹੀ ਹੈ?
1: ਹਾਂਜੀ।
0: ਠੀਕ ਹੈ ਜੀ, ਤੇ ਅੱਜ ਫਿਰ ਗੀਤ ਕਿਹੜੀ ਫਿਲਮ ਚੋਂ ਸੁਣਾਈਏ ਅਸ਼ੋਕ ਜੀ?
1: ਨੀਲ ਕਮਲ ਫਿਲਮ ਚੋਂ।
0: ਠੀਕ ਹੈ ਜੀ, ਨੀਲ ਕਮਲ ਫਿਲਮ ਚੋਂ ਆਪਾਂ ਤੁਹਾਨੂੰ ਮੁਹੰਮਦ ਰਫੀ ਹੋਰਾਂ ਦੀ ਆਵਾਜ਼ 'ਚ ਗੀਤ ਸੁਣਾਉਂਦੇ ਹਾਂ ਜੀ। ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।

0: ਇਸ ਗੀਤ ਦੀ ਪੁਕਾਰ ਬੜੀ ਸੁਰੀਲੀ ਸੀ ਜੀ। ਸਾਹਿਰ ਲੁਧਿਆਨਵੀ ਨੇ ਇਸ ਗੀਤ ਨੂੰ ਲਿਖਿਆ ਸੀ ਅਤੇ ਤਰਜ਼ ਰਵੀ ਹੋਰਾਂ ਦੀ ਸੀ, ਮੁਹੰਮਦ ਰਫੀ ਦੀ ਆਵਾਜ਼ 'ਚ। ਤੁਸੀਂ ਨੀਲਕਮਲ ਫਿਲਮ ਦਾ ਗੀਤ ਸੁਣ ਰਹੇ ਸੀ। ਹੁਣ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਫੋਨ ਕਾਲ। ਹਾਂਜੀ, ਸਵਾਗਤ ਹੈ ਜੀ।
1: ਸਰਦਾਰ ਬਲਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਮੈਂ ਜੀ ਚੰਦਰਬਾਨ ਜੱਲ ਬੋਲਦਾ, ਕੰਧ ਵਾਲਾ ਅਮਰਕੋਟ, ਨੇੜੇ ਹਬੋਰ ਮੰਡੀ, ਜ਼ਿਲ੍ਹਾ ਫਾਜ਼ਿਲਕਾ ਸਰ ਜੀ।
0: ਹੋਰ ਜੀ ਚੰਦਰ ਜੀ, ਸੁਣਾਓ, ਠੀਕ ਠਾਕ ਹੋ?
1: ਹਾਂਜੀ ਠੀਕ ਠਾਕ। ਬੁਰਿੰਦਰ ਜੀ
0: ਜੀ,
1: ਇਹ ਮੇਰਾ ਫੋਨ ਤੁਹਾਡਾ ਪੱਕਾ ਦੋਸਤ ਬਣ ਚੁੱਕਿਆ ਜੀ ਅੱਜ ਤੋਂ।
0: ਅੱਛਾ ਜੀ, ਉਹ ਕਿੱਦਾਂ?
1: ਤੁਸੀਂ ਆਉਂਦੇ ਜੇ ਤਾਂ ਫੋਨ ਮਿਲਦਾ, ਦੂਜੇ ਅਨਾਊਂਸਰ ਆਉਣ ਤਾਂ ਫੋਨ ਮਿਲਦਾ ਹੀ ਨਹੀਂ।
0: ਚਲੋ ਹੁਣ ਇਹ ਦੱਸੋ, ਇਸ ਫੋਨ ਨਾਲ ਦੋਸਤੀ ਕਰਨ ਦੇ ਨਾਲ ਨਾਲ ਕਿਹੜੇ ਗੀਤ ਨਾਲ ਦੋਸਤੀ ਕੀਤੀ ਤੁਸੀਂ?
1: ਫਿਲਮ ਹੈ ਜੀ ਵੋ ਕੌਣ ਸੀ, ਦੱਸਿਆ ਹੀ ਲੱਗ ਜਾ ਗਲੇ ਫਿਰ ਆਜ ਖਸੀ ਰਾਤ ਨਾ ਹੋ,
0: ਲਤਾ ਮੰਗੇਸ਼ਕਰ ਦਾ ਗਾਇਆ, ਹੈ ਨਾ ਜੀ।
1: ਮੇਰੇ ਦੋਸਤ ਹੈਗੇ ਨੇ ਜੀ ਬਾਬਾ ਨਰੈਣ ਤੇ ਬਾਬਾ ਪੂਰਨ, ਉਹ ਵੀ ਸੁਣ ਰਹੇ ਨੇ।
0: ਠੀਕ ਹੈ ਜੀ, ਬਹੁਤ ਮਿਹਰਬਾਨੀ ਕਾਲ ਕਰਨ ਲਈ। ਸੁਣਦੇ ਹਾਂ ਤੁਹਾਡੀ ਪਸੰਦ।

0: ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਜੀ। 10:20 ਹੋ ਚੁੱਕੇ ਨੇ ਅਤੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਤੁਸੀਂ ਆਪਣੀ ਪਸੰਦ ਦੇ ਗੀਤ ਸਾਨੂੰ ਫੋਨ ਕਰਕੇ ਸੁਣਦੇ ਹੋ। ਸਾਡਾ ਨੰਬਰ ਹੈ 0181-23-42-173। ਹਾਂਜੀ, ਸਵਾਗਤ ਹੈ ਜੀ।
1: ਵਰਿੰਦਰ ਜੀ ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ
1: ਜੀ? ਮੈਂ ਮਨੋਹਰ ਲਾਲ ਸੁਥਾਰ, ਪਿੰਡ ਕਪੂਰ ਸ਼ਾਹਕੁਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ ਸਰ।
0: ਮਨੋਹਰ ਲਾਲ ਜੀ ਨੇ ਕਿਹੜਾ ਗੀਤ ਸੁਣਨਾ?
1: ਪਰਮਾਤਮਾ ਫਿਲਮ ਦਾ ਸੁਣਨਾ ਜੀ, ਕਿਸ਼ੋਰ ਕੁਮਾਰ ਦਾ ਗਾਇਆ ਤੇਰੇ ਚਿਹਰੇ ਤੇ ਰੋ ਜਾਦੂ ਹੈ।
0: ਬਹੁਤ ਪਿਆਰਾ ਗੀਤ ਹੈ ਮਨੋਹਰ ਜੀ, ਆਪਾਂ ਸੁਣਦੇ ਹਾਂ ਜੀ।
1: ਧੰਨਵਾਦ ਸਰ,
0: ਬਹੁਤ ਮਿਹਰਬਾਨੀ ਜੀ।

0: ਵੈਸੇ ਇਸ ਗੀਤ ਵਿੱਚ ਵੀ ਜਾਦੂ ਹੈ ਜੀ, ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਧਰਮਾਤਮਾ ਫਿਲਮ ਦਾ ਇੱਕ ਗੀਤ ਜਿਹੜਾ ਤੁਹਾਡੇ ਮੂਡ ਨੂੰ ਐਨ ਤੰਦਰੁਸਤ ਅਤੇ ਫਰੈਸ਼ ਕਰ ਦਿੰਦਾ। ਫਿਲਹਾਲ ਦੇਖੀਏ ਕੌਣ ਆਏ ਨੇ। ਹਾਂਜੀ ਸਵਾਗਤ ਹੈ ਜੀ।
1: ਨਮਸਕਾਰ ਸਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਵਿਜੇ ਕੁਮਾਰ ਖਟਕ ਬੋਲ ਰਿਹਾ, ਜੈਪੁਰ ਜ਼ਿਲ੍ਹਾ ਫਰੀਦਕੋਟ ਤੋਂ ਜੀ।
0: ਹੋਰ ਜੀ ਵਿਜੇ ਕੁਮਾਰ ਜੀ, ਕੀ ਹਾਲ ਹੈ? ਠੀਕ ਠਾਕ ਹੋ?
1: ਸਰ ਦੂਜੀ ਵਾਰ ਤੁਹਾਡੇ ਨਾਲ ਕੋਲ ਫੋਨ ਲੱਗਿਆ ਜੀ, ਗੱਲ।
0: ਵਾਹ ਜੀ ਵਾਹ, ਤੇ ਪਹਿਲੀ ਵਾਰ ਕਦੋਂ ਹੋਈ ਸੀ?
1: ਪਹਿਲੀ ਵਾਰ ਹੋ ਗਈ 4-3 ਮਹੀਨੇ ਹੋ ਗਏ।
0: ਅੱਛਾ ਅੱਛਾ, 3.5 ਮਹੀਨਿਆਂ ਬਾਅਦ ਗੱਲ ਹੋ ਰਹੀ ਹੈ।
1: ਹਾਂ ਜੀ ਹਾਂ ਜੀ, ਮੁਲਾਮੇ ਨਾਲ ਬਹੁਤਾ ਹੀ ਮਿਲਦਾ ਨਹੀਂ, ਕਈ ਵਾਰ ਤੁਹਾਡੇ ਨਾਲ ਵੀ ਦੂਜੀ ਵਾਰ ਸਰ ਗੱਲ ਹੋਣ ਲੱਗੀ ਹੈ।
0: ਚਲੋ ਵਧੀਆ ਗੱਲ ਹੈ। ਤੇ ਵਿਜੇ ਜੀ ਕੀ ਕਰਦੇ ਹੋ ਤੁਸੀਂ?
1: ਮੈਂ ਟੈਕਸੀ ਗੱਡੀ ਚਲਾਉਂਦਾ ਜੀ।
0: ਅੱਛਾ, ਫਿਰ ਤਾਂ ਗੱਡੀ 'ਚ ਸਾਡਾ ਰੇਡੀਓ ਲੱਗਾ ਰਹਿੰਦਾ ਹੁਣ।
1: ਹਾਂ ਉਹ ਨਹੀਂ ਸੁਣੀ ਜਾਂਦਾ।

0: ਫਰੀਦਕੋਟ ਆਇਆ ਸੀ ਮੈਂ ਗੇੜਾ ਲੈ ਕੇ,
1: ਅੱਛਾ
0: ਉੱਥੇ ਮੈਂ ਵਿਹਲੇ ਆ ਜੀ ਹੁਣ, ਸੁਣੀ ਜਾਂਦੇ ਇੱਥੇ ਆਪਦਾ।
1: ਚਲੋ ਵਧੀਆ, ਤੁਹਾਡਾ ਦਿਲ ਤਾਂ ਲੱਗਾ ਰਹਿੰਦਾ ਹੈ ਨਾ।
0: ਹਾਂ ਦਿਲ ਵਧੀਆ ਲੱਗਦਾ ਜੀ, ਸਾਰਾ ਦਿਨ ਦਿਲ ਵਧੀਆ ਲੱਗਿਆ ਰਹਿੰਦਾ ਜੀ ਸਾਨੂੰ ਜੀ।
1: ਚਲੋ
0: ਪ੍ਰੋਗਰਾਮ ਵਧੀਆ ਆਉਂਦੇ ਤੁਹਾਡੇ ਜੀ।
1: ਜੀ ਜੀ ਚਲੋ ਮਿਹਰਬਾਨੀ, ਇਸੇ ਤਰ੍ਹਾਂ ਸੁਣਦੇ ਰਹੋ ਅਤੇ ਦੱਸੋ ਅੱਜ ਕਿਹੜਾ ਗੀਤ ਸੁਣਾਈਏ।
0: ਸਰ ਫਿਰ ਮੈਂ ਚੌਂਕੀਦਾਰ ਰਵੀ ਸਾਹਿਬ ਦਾ ਜੀ ਗਾਣਾ ਹੈ, ਇਹ ਦੁਨੀਆ ਨਹੀਂ ਜਿਗਾਰ ਕੀ ਸਿੱਖੀ ਕੋਈ ਆਣੇ ਜਾਣੇ ਕੋਲ।
1: ਵਾਹ ਜੀ ਵਾਹ, ਮਦਨ ਮੋਹਨ ਦਾ ਸੰਗੀਤ ਹੈ, ਰਜਿੰਦਰ ਕ੍ਰਿਸ਼ਨ ਦੇ ਬੋਲ ਨੇ ਜੀ।
0: ਹਾਂ ਜੀ
1: ਆਪਾਂ ਸੁਣਦੇ ਹਾਂ ਜੀ, ਬਹੁਤ ਸ਼ੁਕਰੀਆ ਕਾਲ
0: ਕਰਨ ਦਾ। ਓਕੇ ਸਰ, ਓਕੇ ਸਰ,
1: ਮਿਹਰਬਾਨੀ।

ਚੌਂਕੀਦਾਰ ਫਿਲਮ 'ਚ ਤੁਸੀਂ ਮੁਹੰਮਦ ਰਫੀ ਹੋਰਾਂ ਦੀ ਆਵਾਜ਼ 'ਚ ਗੀਤ ਸੁਣਿਆ ਜੀ, ਅਤੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਹੁਣ ਸੁਣੀਏ ਕਿਹੜੇ ਦੋਸਤ ਆਏ ਨੇ ਅਤੇ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹਾਂਜੀ ਸਵਾਗਤ ਹੈ ਜੀ, ਹੈਲੋ ਹੈਲੋ, ਫਰਮਾਇਸ਼ ਪ੍ਰੋਗਰਾਮ 'ਚ ਸਵਾਗਤ ਹੈ ਜੀ। ਲਓ ਜੀ, ਲੱਗਦਾ ਕਿ ਫੋਨ ਕਾਲ ਕੱਟੀ ਗਈ, ਪਰ ਇਹਨਾਂ ਨੇ ਨਾ ਕੁਮਾਰ ਸਾਨੂ ਦੀ ਆਵਾਜ਼ 'ਚ 1942 ਆ ਲਵ ਸਟੋਰੀ ਫਿਲਮ ਦਾ ਇਹ ਗੀਤ ਸੁਣਨਾ ਚਾਹਿਆ।

0: ਕੁਮਾਰ ਸਾਨੂੰ ਹੋਰਾਂ ਦਾ ਗਾਇਆ ਤੁਹਾਨੂੰ ਗੀਤ ਇਹ ਚੰਗਾ ਲੱਗਿਆ ਹੋਏਗਾ। ਆਰ ਡੀ ਬਰਮਨ ਦਾ ਸੰਗੀਤ ਸੀ, ਜਾਵੇਦ ਅਖਤਰ ਦੇ ਬੋਲ, 1942 ਅ ਲਵ ਸਟੋਰੀ ਫਿਲਮ 'ਚੋਂ ਤੁਸੀਂ ਇਹ ਗੀਤ ਸੁਣ ਰਹੇ ਸੀ। ਅਤੇ ਹੁਣ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਫੋਨ ਕਾਲ। ਹਾਂਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ,
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਧੀਆਂ ਖੁਰਦ, ਜ਼ਿਲ੍ਹਾ ਲੁਧਿਆਣਾ।
0: ਹੋਰ ਜੀ,
1: ਪੁਰਾਣਾ ਦੋਸਤ।
0: ਵਾਹ ਜੀ ਵਾਹ, ਸਿਹਤ ਕਿੱਦਾਂ ਤੁਹਾਡੀ?
1: ਸਰ ਜੀ, ਸਿਹਤਾਂ ਦੀ ਤੁਸੀਂ ਫਿਕਰ ਕਰਿਆ ਕਰੋ, ਸਾਡੀ ਕਾਲ ਲੈ ਲਿਆ ਕਰੋ, ਸਾਡੇ ਨਾਲ ਬਿਹਤਰ ਨਾ ਕਰਿਆ ਕਰੋ।
0: ਨਹੀਂ ਨਹੀਂ, ਅਸੀਂ ਤੁਹਾਨੂੰ ਗੀਤ ਸੁਣਾਉਣਾ, ਦੱਸੋ ਗੀਤ ਕਿਹੜਾ ਸੁਣਨਾ ਤੁਸੀਂ?
1: ਸਰ ਜੀ, ਗਾਣਾ ਸੁਣਨਾ ਆਪਾਂ ਧਰਮਾ ਮੂਵੀ ਦੀ, ਕਵਾਲੀ ਜੀ ਰਾਜ ਕੀ ਬਾਤ,
0: ਮੁਹੰਮਦ

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकां दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वीरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता है सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोन प्रक्रिया बारे वेरवे सहज जानकारी अते खाली फार्म साडी वेबसाइट newsonair.com जां newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋਂ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
3: 10:44 ਤੇ 15 ਸੈਕਿੰਡ ਹੋ ਗਏ ਨੇ ਜੀ। ਆਕਾਸ਼ਵਾਣੀ ਜਲੰਧਰ ਦੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਅਸੀਂ ਫਿਰ ਤੋਂ ਹਾਜ਼ਰ ਹਾਂ। 0181-23-42-173 ਸਾਡੇ ਪ੍ਰੋਗਰਾਮ ਦਾ ਫੋਨ ਨੰਬਰ ਹੈ। ਡਾਇਲ ਕਰਕੇ ਬਸ ਤੁਸੀਂ ਸਾਨੂੰ ਦੱਸਣਾ ਕਿ ਕਿਹੜਾ ਫਿਲਮੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ। ਹਾਂਜੀ, ਸਵਾਗਤ ਹੈ ਜੀ।
4: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
3: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
4: ਸਰ ਜੀ,

0: ਰਾਜੂ ਬੋਲਦਾ ਜੀ ਚੰਡੀਗੜ੍ਹ ਤੋਂ।
1: ਹੋਰ ਰਾਜੂ ਜੀ ਠੀਕ ਠਾਕ ਹੋ?
0: ਹਾਂਜੀ ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
1: ਚੰਡੀਗੜ੍ਹ ਦਾ ਮੌਸਮ ਕਿੱਦਾਂ ਦਾ ਹੈ ਜੀ ਅੱਜ?
0: ਗਰਮੀ ਹੈ ਜੀ, ਬਹੁਤ ਧੁੱਪ ਨਿਕਲੀ ਤੇਜ਼।
1: ਅੱਛਾ, ਧੁੱਪ ਹੀ ਧੁੱਪ ਹੈ ਫਿਰ।
0: ਹਾਂਜੀ
1: ਅਤੇ ਰਾਜੂ ਜੀ ਨੇ ਗੀਤ ਕਿਹੜਾ ਸੁਣਨਾ ਹੈ?
0: ਸਰ ਜੀ, ਸ਼ਹਿਨਸ਼ਾਹ ਫਿਲਮ ਦਾ ਗੀਤ ਕੋਈ ਵੀ ਸੁਣਾ।
1: ਠੀਕ ਹੈ ਜੀ, ਸ਼ਹਿਨਸ਼ਾਹ ਫਿਲਮ 'ਚੋਂ ਆਪਾਂ ਸੁਣਦੇ ਹਾਂ। ਮਿਹਰਬਾਨੀ ਜੀ ਕਾਲ ਕਰਨ ਦੇ ਲਈ।

ਸ਼ਹਿਨਸ਼ਾਹ ਫਿਲਮ 'ਚ ਤੁਸੀਂ ਲਤਾ ਮੰਗੇਸ਼ਕਰ ਅਤੇ ਮੁਹੰਮਦ ਅਜ਼ੀਜ਼ ਨੂੰ ਸੁਣ ਰਹੇ ਸੀ ਜੀ। ਹੈਲੋ ਫਰਮਾਇਸ਼ ਪ੍ਰੋਗਰਾਮ ਹੈ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅਤੇ ਹੁਣ ਆਪਾਂ ਦੇਖਣਾ ਹੈ ਕਿ ਸਾਡੇ ਕੋਲ

0: ਕੌਣ ਆਏ ਨੇ। ਹਾਂਜੀ ਸਵਾਗਤ ਹੈ ਜੀ।
1: ਹੈਲੋ, ਨਮਸਤੇ ਸਰ।
0: ਨਮਸਤੇ, ਕੌਣ ਬੋਲ ਰਹੇ ਹੋ?
1: ਮੈਂ ਨੰਦਨੀ ਤਿਵਾਰੀ ਬਾਤ ਕਰ ਰਹੀ ਹੂੰ, ਮੱਧ ਪ੍ਰਦੇਸ਼ ਸੇ।
0: ਜੀ ਨੰਦਨੀ ਤਿਵਾਰੀ ਜੀ ਕੋ ਆਜ ਕੌਨ ਸਾ ਗੀਤ ਸੁਣਾਇਆ ਜਾਏ?
1: ਮੂਵੀ ਕਾ ਨਾਮ ਹੈ ਤੁਮ ਬਿਨ ਔਰ ਸੌਂਗ ਹੈ ਛੋਟੀ ਛੋਟੀ ਰਾਤਾਂ ਔਰ ਡੈਡੀਕੇਟ ਮੇਰੀ ਸਿਸਟਰ ਰਾਨੂ ਦੀਦੀ ਕੋ ਰਹੇਗਾ ਔਰ ਆਪਕੋ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨੇ ਕੇ ਲੀਏ।
1: ਓਕੇ ਸਰ, ਨਮਸਤੇ।
0: ਸੁਣਤੇ ਹੈਂ ਆਪਕੀ ਪਸੰਦ ਕਾ ਗੀਤ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ।

ਪੰਜਾਬੀ ਗੀਤ। ਇਸ ਪ੍ਰੋਗਰਾਮ 'ਚ ਆਪਣੀਆਂ ਫਰਮਾਇਸ਼ਾਂ ਭੇਜਣ ਲਈ ਵਟਸਐਪ ਨੰਬਰ ਨੋਟ ਕਰੋ ਜੀ, 9453560। ਰਿਪੀਟ ਕਰ ਦਿੰਦੇ ਹਾਂ, 9453560670, ਅਤੇ ਟਾਈਪ ਕਰੋ ਜੀ ਆਪਣੇ ਮਨਪਸੰਦ ਗੀਤਾਂ ਦੇ ਬੋਲ, ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ, ਅਤੇ ਸਾਨੂੰ ਵਟਸਐਪ ਰਾਹੀਂ ਮੈਸੇਜ ਭੇਜ ਦਿਓ ਜੀ। ਪੇਸ਼ ਹੈ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ।

ਲਓ ਜੀ, ਤੁਹਾਡੀਆਂ ਫਰਮਾਇਸ਼ਾਂ ਤਾਂ ਆਉਣ ਲੱਗ ਗਈਆਂ ਨੇ। ਪਹਿਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਨੱਥ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾਂ ਤੋਂ। ਕਹਿ ਰਹੇ ਨੇ ਜੀ, ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਨਵੀਂ ਬਸਤੀ ਗੁਜਾਂ ਤੋਂ, ਯਸੀਨ ਹਾਸ਼ਮੀ, ਨਾਜ਼ਮਾ ਬੇਗਮ, ਤੌਸੀਫ ਹਾਸ਼ਮੀ, ਤੈਮੂਰ ਹਾਸ਼ਮੀ, ਕਲੀਮ ਅੰਸਾਰੀ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਬਠਿੰਡਾ ਤੋਂ, ਰਾਮ ਸਿੰਘ ਟੇਲਰ, ਲਛਮਣ ਸਿੰਘ ਟੇਲਰ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਜੱਸੀ, ਪੋਤਰਾ ਗੁਣਤਾਜ। ਕਹਿ ਰਹੇ ਨੇ ਜੀ, ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਲਓ ਜੀ, ਇਹਨਾਂ ਸਾਰਿਆਂ ਦੇ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਹਰਿਆਣਾ ਤੋਂ ਬਿੱਲੂ ਸਿੰਘ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਬਰਖਾ, ਯੋਗੇਂਦਰ ਕੁਮਾਰ, ਨਰਿੰਦਰ ਕੁਮਾਰ ਅਤੇ ਇਹਨਾਂ ਦਾ ਸਾਰਾ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਗੋਲਡੀ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਸਤਨਾਮ ਸਿੰਘ ਗਿੱਲ, ਪਿੰਡ ਪਰਖੀ ਖੁਰਦ, ਜ਼ਿਲ੍ਹਾ ਫਰੀਦਕੋਟ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਚਕਲਾ ਬਾਜ਼ਾਰ ਸਮਾਣਾ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ, ਖੁਸ਼ਦਿਲ ਅਤੇ ਇਹਨਾਂ ਦਾ ਸਾਰਾ ਹੀ ਖੁਸ਼ਦਿਲ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਆ ਰਹੀ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿੱਤਾ ਜਾਵੇ। ਆਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੋਲਡੀ ਦੀ ਆਵਾਜ਼ ਵਿੱਚ ਇਹ ਗੀਤ।

ਅਗਲੀ ਫਰਮਾਇਸ਼ ਤੁਹਾਨੂੰ ਭੇਜ ਰਹੇ ਨੇ ਜੀ ਯਮੁਨਾਨਗਰ ਤੋਂ ਰਣਧੀਰ ਸਿੰਘ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵੀਰੇਨ, ਮਨਰਾਜ। ਪ੍ਰੋਗਰਾਮ ਤਮਕ ਜਲੰਧਰ ਪੈਂਦੀ ਚੱਲ ਰਿਹਾ ਜੀ। ਇਸ ਵਿੱਚ ਅਗਲੀ ਫਰਮਾਇਸ਼ ਸਾਨੂੰ ਆ ਰਹੀ ਹੈ ਪਿੰਡ ਕੁਲਾਰਾ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਤੋਂ ਸਰਵਨ ਟੇਲਰ, ਬਲਦੇਵ ਟੇਲਰ, ਰਾਜੂ ਟੇਲਰ, ਪਵਨ, ਲਵ, ਹਨੀ। ਫਰਮਾਇਸ਼ ਕਰ ਰਹੇ ਨੇ ਜੀ ਹੰਸਰਾਜ ਹੰਸ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਚਮਕੌਰ ਸਾਹਿਬ, ਰੋਪੜ ਤੋਂ, ਮਾਸਟਰ ਜੀ, ਰੌਕੀ, ਕਾਲਾ, ਸਰੂਪ ਸਿੰਘ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਹੰਸ ਰਾਜ ਹੰਸ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਨਰਿੰਦਰ ਚਾਵਲਾ, ਪਿੰਡ ਮੁਕਰਾਨਪੁਰ ਤੋਂ, ਤਹਿਸੀਲ ਬੱਸੀ ਪਠਾਣਾ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਫਜ਼ਿਲਕਾ, ਪੰਜਾਬ ਤੋਂ, ਭੂਸ਼ਨ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ, ਤਿਵਾਂਸ਼ੀ, ਸ਼ਾਲਨੀ, ਵਾਣੀ, ਜੀਵਨ ਸਿੰਘ ਅਤੇ ਇਹਨਾਂ ਦਾ ਸਾਰਾ ਖੇੜਾ ਪਰਿਵਾਰ। ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿਆ ਜਾਏ। ਲਓ ਜੀ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਪਿੰਡ ਬੁਰਜ ਮਾਨਸਾ ਨੇੜੇ ਮੌਰ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਧੱਗੜ, ਭਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾ ਤੋਂ, ਮਲਕੀਤ ਮਾਨਸਾ ਕਲਾ ਤੋਂ, ਗੁਰਤੇਜ ਕੈਂਥ ਪਿੰਡ ਜਲੂਰ ਤੋਂ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਡਾਬਲੀ ਰੋਡ ਅਕੋਲਾ ਤੋਂ, ਸਦਾਨੰਦ ਮੰਦੂਰਕਰ, ਕੁਮਾਰ ਗੌਰਵ, ਆਰਵ ਅਤੇ ਅਰਪਿਤਾ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਨਸੀਬਮ ਬੇਗਮ, ਸ਼ਾਨੀਆ ਅੰਸਾਰੀ, ਮੁਹੰਮਦ ਇਲਸਾਸ, ਅਕਸਾ ਅੰਸਾਰੀ, ਆਇਸ਼ਾ, ਉਮਰ ਅਤੇ ਇਹਨਾਂ ਦਾ ਸਾਰਾ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜਣੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਦਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ ਅਤੇ ਇਹਨਾਂ ਦਾ ਸਾਰਾ ਨਾਇਕ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜਣੇ ਜੀ ਮੁੱਲਾਪੁਰ ਮੰਡੀ ਤੋਂ ਰਾਜੇਸ਼ ਜੈਨ, ਬਿੱਟੂ ਜੈਨ, ਮੱਟੂ, ਦੀਪੂ, ਗੋਰਾ, ਦੀਪਕ ਜੈਨ, ਅਭਿਸ਼ੇਕ ਜੈਨ ਅਤੇ ਇਹਨਾਂ ਦਾ ਸਾਰਾ ਜੈਨ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਫਾਜ਼ਿਲਕਾ ਤੋਂ ਵਿਜੇ ਕੁਮਾਰ ਗੋਇਲ, ਬਜ਼ੀਦਪੁਰਾ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ, ਮਨੀਸ਼ ਸਹਾਰਨ। ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਹੀਰਾਬਾਗ ਜਗਰਾਓਂ ਲੁਧਿਆਣਾ ਤੋਂ ਜਗਦੀਸ਼ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ, ਅੰਜੂਬਾਲਾ, ਪਰੂਸ਼ੀ ਮਹਿਤਾ, ਦੀਪਾਂਸ਼ੂ ਮਹਿਤਾ ਅਤੇ ਇਹਨਾਂ ਦਾ ਸਾਰਾ ਮਹਿਤਾ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਇਹ ਗੀਤ।

0: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1
1: ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ, ਨਿਮਿਤ ਅਹੂਜਾ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ, ਬਲਜੀਤ ਸਿੰਘ। ਫਰਮਾਇਸ਼ ਕਰ ਰਹੇ ਨੇ ਜੀ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮੁੱਲਾਪੁਰ ਮੰਡੀ ਤੋਂ ਰਾਜੇਸ਼ ਜੈਨ, ਬਿੱਟੂ ਜੈਨ, ਦੀਪਕ ਜੈਨ, ਗੌਤਮ ਜੈਨ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ, ਦੀਵਾਨ, ਲਵ, ਰਾਧੇ ਅਤੇ ਭਾਵਿਕ ਟਿੰਗਰਾ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਕੋਟਲੀ ਕਲਾਂ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੋਤ ਸਿੰਘ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਗਿੱਪੀ ਗਰੇਵਾਲ ਦੇ ਆਵਾਜ਼ ਵਿੱਚ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ।

0: ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਸਮਾਪਤ ਹੁੰਦਾ। ਦਿਨ ਦੇ 12 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ।

0: ਪਰਿਵਾਰ ਚ ਆ ਗਿਆ ਤੇ ਪਰਿਵਾਰ ਉਹ ਹੁੰਦਾ ਜਿੱਥੇ ਅਸੀਂ ਆਪਣਾ ਸੁੱਖ ਦੁੱਖ ਆਪਣੀ ਜਾਣਕਾਰੀ ਔਰ ਕਈ ਤਰ੍ਹਾਂ ਦਾ ਐਂਟਰਟੇਨਮੈਂਟ ਇਕੱਠੇ ਬੈਠ ਕੇ ਕਰਦੇ ਹਾਂ
1: ਬਿਲਕੁਲ
0: ਤੇ ਉਹ ਜਿਹੜਾ ਵਿਹੜਾ ਹੈ ਨਾ ਜਦੋਂ ਵਸਦਾ ਵਿਹੜਾ ਆਪਸ ਵਿੱਚ ਰਲ ਕੇ ਬੈਠਦਾ ਹੈ ਤੇ ਉਹ ਅਲੱਗ ਹੀ ਇੱਕ ਰਿਸ਼ਤਾ ਹੁੰਦਾ ਹੈ।
1: ਬਿਲਕੁਲ ਦੇਖੋ, ਪਰਿਵਾਰ ਤਾਂ ਜੀ ਜੀਆਂ ਦੇ ਨਾਲ ਹੀ ਹੁੰਦਾ ਹੈ, ਔਰ
0: ਬਿਲਕੁਲ ਜੀ
1: ਜਦੋਂ ਸਾਰੇ ਜੀ ਇਕੱਠੇ ਹੋ ਕੇ ਬੈਠ ਜਾਂਦੇ ਨੇ ਤਾਂ ਉਹਨੂੰ ਹੀ ਕੁਆਲਿਟੀ ਸਮਾਂ ਕਿਹਾ ਜਾਂਦਾ ਹੈ। ਔਰ ਕੋਮਲ ਜੀ, ਇਹ ਤਾਂ ਸਾਡਾ ਵਾਸਤੇ ਬੜੇ ਪਰਿਵਾਰ ਹੈ, ਇਸੇ ਤਰ੍ਹਾਂ ਜਦੋਂ ਅਸੀਂ ਸਾਰਾ ਦਿਨ ਕੰਮਕਾਜ ਕਰਕੇ ਆਪਣੇ ਘਰ ਸ਼ਾਮ ਨੂੰ ਪਰਤਦੇ ਹਾਂ ਤਾਂ ਉਸ ਵੇਲੇ ਅਸੀਂ ਘਰ ਜਾ ਕੇ ਬੜਾ ਰਿਲੈਕਸ ਮਹਿਸੂਸ ਕਰਦੇ, ਬੜਾ ਆਰਾਮ, ਬੜਾ ਖੁਸ਼ਹਾਲ ਮਹਿਸੂਸ ਕਰਦੇ ਹਾਂ।
0: ਬਿਲਕੁਲ ਤੇ ਅੱਜ ਖਾਸ ਦਿਨ ਵੀ ਹੈ। ਅੱਜ ਜਿਹੜਾ ਦਿਨ ਹੈ ਇੰਟਰਨੈਸ਼ਨਲ ਡੇ ਆਫ ਫੈਮਿਲੀਜ਼, ਜਿਹੜਾ ਹਰ 15 ਮਈ ਨੂੰ ਮਨਾਇਆ ਜਾਂਦਾ ਹੈ ਤੇ ਇਸ ਦਿਨ ਦੀ ਘੋਸ਼ਣਾ ਯੂਨਾਈਟਿਡ ਨੇਸ਼ਨ ਨੇ 1993 ਵਿੱਚ ਕੀਤੀ ਸੀ ਤੇ ਜਿਸ ਦਾ ਉਦੇਸ਼ ਰੱਖਿਆ ਗਿਆ ਸੀ ਕਿ ਪਰਿਵਾਰ ਦਾ ਮਹੱਤਵ ਇਹ ਪਛਾਣਿਆ ਵੀ ਜਾਏ ਤੇ ਇਹਨੂੰ ਜਨ ਜਨ ਤੱਕ ਪਹੁੰਚਾਇਆ ਵੀ ਜਾਏ।
1: ਬਿਲਕੁਲ ਜੀ, ਬਹੁਤ ਹੀ ਵਧੀਆ ਕੋਸ਼ਿਸ਼ ਹੈ ਸੰਯੁਕਤ ਰਾਸ਼ਟਰ ਦੀ। ਔਰ ਦੇਖੋ ਜੀ, ਪਰਿਵਾਰਿਕ ਮੁੱਦਿਆਂ ਨੂੰ, ਸਮੱਸਿਆਵਾਂ ਨੂੰ ਅਸੀਂ ਸਾਰੇ ਸਮਝੀਏ, ਉਹਨਾਂ ਵੱਲ ਗੌਰ ਕਰੀਏ ਔਰ ਪਰਿਵਾਰ ਦੇ ਮਹੱਤਵ ਨੂੰ ਸਮਝੀਏ ਔਰ ਪਰਿਵਾਰਿਕ ਭਲਾਈ ਜਿਹੜੀ ਹੈ ਉਸਨੂੰ ਯਕੀਨੀ ਬਣਾਇਆ ਜਾਵੇ, ਇਹੀ ਇਸ ਦਿਹਾੜੇ ਦਾ ਮੰਤਵ ਹੈ। ਔਰ ਦੇਖੋ ਕੋਮਲ ਜੀ, ਘਰ ਜਿਹੜਾ ਹੁੰਦਾ ਨਾ ਸਾਨੂੰ ਆਪਣੇ ਨਾਲ ਜੋੜਦਾ ਹੈ, ਆਪਣਿਆਂ ਦੇ ਨਾਲ ਜੋੜਦਾ ਹੈ ਔਰ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰ ਦੇ ਜੀਆਂ ਦੀ ਦੇਖ ਰੇਖ ਕਰੀਏ ਔਰ ਉਹਨਾਂ ਦਾ ਧਿਆਨ ਰੱਖੀਏ ਔਰ ਹਰ ਸਮੱਸਿਆ ਜਿਹੜੀ ਹੈ ਉਹਨਾਂ ਦੇ ਨਾਲ ਸ਼ੇਅਰ ਕਰੀਏ।
0: ਬਿਲਕੁਲ, ਇਨਸਾਨ ਨੇ ਨਾ ਸ਼ੁਰੂ ਤੋਂ ਇਕੱਲੇ ਰਹਿਣ ਤੋਂ ਬਜਾਏ ਸੰਗਠਨ 'ਚ ਰਹਿਣਾ ਸ਼ੁਰੂ ਕੀਤਾ,
1: ਜੀ
0: ਠੀਕ ਹੈ, ਅਤੇ ਪਰਿਵਾਰ ਜਿਹੜਾ ਨਾ ਉਹ ਸੰਗਠਨ ਦੀ ਸਭ ਤੋਂ ਛੋਟੀ ਇਕਾਈ ਮੰਨਿਆ ਗਿਆ, ਪਰ ਇਹ ਬਹੁਤ ਵੱਡੀ ਮੈਂ ਕਹਾਂਗੀ ਮਜ਼ਬੂਤੀ ਦਿੰਦਾ ਹੈ। ਇਹ ਰੀੜ੍ਹ ਦੀ ਹੱਡੀ ਹੁੰਦੀ ਹੈ ਆਪਣੇ ਦੇਸ਼ ਲਈ, ਆਪਣੇ ਸਮਾਜ ਲਈ, ਸਾਰਿਆਂ ਲਈ। ਜੇ ਸਾਡੇ ਪਰਿਵਾਰ ਮਜ਼ਬੂਤ ਹੁੰਦੇ ਨੇ ਨਾ ਤਾਂ ਅਸੀਂ ਖੁੱਲ੍ਹ ਕੇ ਕੰਮ ਕਰ ਸਕਦੇ ਹਾਂ, ਬਾਹਰ ਨਿਕਲ ਸਕਦੇ ਹਾਂ ਅਤੇ ਆਪਣੇ ਆਪ ਨੂੰ ਮਜ਼ਬੂਤ ਕਰ ਸਕਦੇ ਹਾਂ, ਆਪਣੇ ਸਮਾਜ ਨੂੰ, ਆਪਣੇ ਦੇਸ਼ ਨੂੰ ਮਜ਼ਬੂਤ ਕਰ ਸਕਦੇ ਹਾਂ।
1: ਬਿਲਕੁਲ, ਬਹੁਤ ਸੋਹਣੀ ਗੱਲ ਹੈ। ਔਰ ਦੇਖੋ ਜਦੋਂ ਅਸੀਂ ਕੋਮਲ ਜੀ ਪਰਿਵਾਰਾਂ ਦੀ ਗੱਲ ਕਰਦੇ ਹਾਂ ਨਾ, ਤਾਂ ਮਹਾਨ ਸਮਾਜ ਸੇਵਿਕਾ ਜਿਹੜੇ ਮਦਰ ਟੈਰੇਸਾ ਸਨ, ਉਹਨਾਂ ਦਾ ਇਹ ਮੰਨਣਾ ਸੀ, ਇਹ ਕਹਿਣਾ ਸੀ ਉਹਨਾਂ ਦਾ ਕਿ ਜੇਕਰ ਤੁਸੀਂ ਵਿਸ਼ਵ ਸ਼ਾਂਤੀ ਨੂੰ ਬੜਾਵਾ ਦੇਣਾ ਚਾਹੁੰਦੇ ਆ ਨਾ, ਤਾਂ ਸਭ ਤੋਂ ਪਹਿਲਾਂ ਆਪਣੇ ਘਰ ਜਾਓ ਅਤੇ ਆਪਣੇ ਪਰਿਵਾਰ ਦੇ ਨਾਲ ਪਿਆਰ ਕਰੋ, ਸਮਾਂ ਬਿਤਾਓ। ਦੇਖੋ ਕਿੰਨਾ ਵਧੀਆ ਉਹਨਾਂ ਦਾ ਇੱਕ ਵਿਚਾਰ ਜਿਹੜਾ ਸੀ, ਔਰ ਸਾਨੂੰ ਸਭ ਨੂੰ ਇਸ ਵਿਚਾਰ 'ਤੇ ਜ਼ਰੂਰ ਚੱਲਣਾ ਚਾਹੀਦਾ ਹੈ।
0: ਬਿਲਕੁਲ, ਅਤੇ ਪਰਿਵਾਰ ਵਿੱਚ ਜਿਹੜਾ ਵਧਾਵਾ ਦੇਣ ਦੀ ਲੋੜ ਹੈ ਨਾ ਅੱਜ ਦੀ ਡੇਟ ਵਿੱਚ, ਉਹ ਕੀ ਹੈ ਕਿ ਬਜ਼ੁਰਗਾਂ ਦਾ ਸਨਮਾਨ ਕਰਨਾ, ਆਪਸ ਵਿੱਚ ਸਹਿਯੋਗ ਪਿਆਰ ਨਾਲ ਰਹਿਣਾ, ਤਿਆਗ ਕਰਨਾ। ਤਿਆਗ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਇੱਕ ਦੂਜੇ ਲਈ ਸੈਕਰੀਫਾਈਸ ਕਰਨਾ। ਅੱਜ ਕੱਲ੍ਹ ਕੀ ਇਹ ਮੇਰੇ ਤੇਰੇ ਦੀ ਭਾਵਨਾ ਜ਼ਿਆਦਾ ਹੋ ਗਈ ਹੈ ਅਤੇ ਇਹ ਜਿਹੜੀ ਸੈਕਰੀਫਾਈਸ ਦੀ ਭਾਵਨਾ ਹੈ ਨਾ ਉਹ ਘੱਟ ਗਈ ਹੈ ਅਤੇ ਉਹਨੂੰ ਦੁਬਾਰਾ ਜਿਹੜਾ ਇਹ ਸਥਾਪਿਤ ਕਰਨ ਦੀ ਲੋੜ ਹੈ। ਅਤੇ ਪੈਸਾ ਜਿਹੜਾ ਇਹਨਾਂ ਰਿਸ਼ਤਿਆਂ ਤੋਂ ਪਿੱਛੇ ਲੈ ਕੇ ਲੈ ਚੱਲਣਾ ਚਾਹੀਦਾ ਹੈ। ਜੇ ਆਪਾਂ ਰਿਸ਼ਤਿਆਂ ਤੋਂ ਅੱਗੇ ਜਾ ਕੇ ਪੈਸਾ ਲੈ ਲੈਂਦੇ ਹਾਂ ਨਾ, ਜਾਂ ਆਪਣਾ ਜਿਹੜਾ ਰੁਤਬਾ ਲੈ ਲੈਂਦੇ ਹਾਂ, ਅਤੇ ਉਹ ਚੀਜ਼ਾਂ ਜਿਹੜੀਆਂ ਨੇ ਪਰਿਵਾਰ ਨੂੰ ਤੋੜਨ ਵਿੱਚ ਦੇਰ ਨਹੀਂ ਲਾਉਂਦੀਆਂ।
1: ਬਿਲਕੁਲ ਜੀ, ਔਰ ਨਾਲ ਦੇ ਨਾਲ ਸਾਲ 2026 ਦਾ ਜਿਹੜਾ ਮੁੱਖ ਫੋਕਸ ਕੀਤਾ ਜਾਏਗਾ ਇਸ ਦਿਹਾੜੇ ਦਾ, ਉਹ ਇਹ ਹੈ ਕਿ ਬਾਲ ਕਲਿਆਣ ਜਿਹੜਾ ਹੈ ਉਸਨੂੰ ਬੜਾਇਆ ਜਾਵੇ, ਵਧਾਵਾ ਮਿਲੇ, ਔਰ ਜਿਹਦੇ ਵਿੱਚ ਬੱਚਿਆਂ ਦੀ ਪਰਵਰਿਸ਼ ਆਉਂਦੀ ਹੈ, ਪੋਸ਼ਣ ਆਉਂਦਾ ਹੈ, ਸਿੱਖਿਆ ਹੋਣੀ ਚਾਹੀਦੀ ਹੈ ਉਹਨਾਂ ਦੀ, ਤਾਂ ਕਿ ਜਿਹੜਾ ਸਾਡਾ ਪਰਿਵਾਰਿਕ ਢਾਂਚਾ ਮਜ਼ਬੂਤ ਬਣੇ, ਨਾਲ ਦੇ ਨਾਲ ਸਾਡਾ ਸਮਾਜਿਕ ਢਾਂਚਾ ਜਿਹੜਾ ਹੈ ਉਹ ਵੀ ਮਜ਼ਬੂਤ ਬਣੇ। ਦੇਖੋ ਕੋਮਲ ਜੀ, ਜਦੋਂ ਅੱਜ ਹੁਣ ਏਕਲ ਪਰਿਵਾਰ ਹੋ ਗਏ, ਔਰ ਇੱਕ ਸਮਾਂ ਸੀ ਜਦੋਂ ਸੰਯੁਕਤ ਪਰਿਵਾਰ ਹੁੰਦੇ ਸੀ, ਔਰ ਬੱਚੇ ਆਪਣੇ ਪਰਿਵਾਰ 'ਚ ਰਹਿ ਕੇ ਹੀ ਸਿੱਖਦੇ ਸੀ, ਫੈਮਿਲੀ 'ਚ ਰਹਿ ਕੇ ਸਿੱਖਦੇ ਸੀ ਕਿ ਕਿਸ ਤਰ੍ਹਾਂ ਸਾਡੇ ਜਿਹੜੇ ਰਿਸ਼ਤੇ ਹੈ ਉਹਨਾਂ ਦੀ ਕੀ ਅਹਿਮੀਅਤ ਹੈ, ਸਾਡੇ ਸੰਸਕਾਰ ਕੀ ਨੇ, ਔਰ ਵੱਡੇ ਬਜ਼ੁਰਗਾਂ ਦਾ ਮਾਨ ਸਨਮਾਨ ਆਦਰ ਕਿਵੇਂ ਕਰਨਾ ਹੈ, ਉਹਨਾਂ ਦੀ ਸੰਗਤ ਕਿਵੇਂ ਕਰਨੀ ਹੈ। ਕਹਾਣੀਆਂ ਸੁਣਦੇ ਸੀ ਆਪਣੇ ਵੱਡੇ ਬਜ਼ੁਰਗਾਂ ਕੋਲ, ਔਰ ਅਸੀਂ ਦੇਖੋ ਅਸੀਂ ਵੀ ਜਿਹੜੀਆਂ ਕਹਾਣੀਆਂ ਸੁਣੀਆਂ ਅੱਜ ਤੱਕ ਸਾਨੂੰ ਵੀ ਨਹੀਂ ਭੁੱਲੀਆਂ।
0: ਅਤੇ ਅੱਜ ਜਿਹੜਾ ਸਮਾਂ ਬਦਲ ਗਿਆ, ਉਹ ਕਹਾਣੀਆਂ ਦੀ ਜਗ੍ਹਾ ਜਿਹੜੀ ਹੈ ਨਾ ਮੋਬਾਈਲ, ਟੀਵੀ ਅਤੇ ਸੋਸ਼ਲ ਮੀਡੀਆ ਨੇ ਲੈ ਲਿੱਤੀ ਹੈ, ਅਤੇ ਉਹਦੇ ਨਾਲ ਨਾਲ ਜਿਹੜੇ ਸੰਸਕਾਰ ਨੇ ਬੱਚਿਆਂ ਦੇ, ਅਸੀਂ ਵੱਡਿਆਂ ਤੋਂ ਲੈਂਦੇ ਸੀ, ਸਾਡਾ ਰੇਡੀਓ ਵੀ ਬਹੁਤ ਸਾਰੇ ਸੰਸਕਾਰ ਜਿਹੜੇ ਨੇ, ਕਈ ਗੱਲਾਂ ਇਹੋ ਜਿਹੀਆਂ, ਕਈ ਸਿਖਾਵਟਾਂ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਬਟ ਜ਼ਰੂਰਤ ਕੀ ਹੈ ਕਿ ਇਹਨਾਂ ਨਾਲ ਜੁੜੀਏ। ਪਰ ਸਮੱਸਿਆ ਇਹ ਕਿ ਇਹਨਾਂ ਨਾਲ ਜੁੜਨ ਦੀ ਜਗ੍ਹਾ ਅਸੀਂ ਹੋਰ ਚੀਜ਼ਾਂ ਨਾਲ ਜੁੜ ਜਾਂਦੇ ਹਾਂ। ਅਤੇ ਮੈਂ ਤਾਂ ਇੱਕ ਸੰਦੇਸ਼ਾ ਦਿਆਂਗੀ, ਇਹਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਰਿਵਾਰ ਵਿੱਚ ਸ਼ਾਮ ਦੇ ਟਾਈਮ ਜਦੋਂ ਸਾਰੇ ਬੱਚੇ ਫ੍ਰੀ ਹੋ ਜਾਣ, ਹੋਮਵਰਕ ਕਰ ਲਿਆ ਹੋਏ, ਵੱਡੇ ਵੀ ਨਾਲ ਬੈਠੇ ਹੋਣ, ਆਪਣੇ ਪੂਰਾ ਪਰਿਵਾਰ ਬੈਠ ਕੇ 2-3 ਘੰਟੇ ਲਈ ਨਾ ਮੋਬਾਈਲ ਤੋਂ ਦੂਰੀ ਬਣਾ ਲਿੱਤੀ ਜਾਏ,
1: ਔਰ ਆਪਣੇ ਪਰਿਵਾਰ ਨਾਲ ਸਮਾਂ ਜਿਹੜਾ ਹੈ ਜ਼ਰੂਰ ਬਿਤਾਇਆ ਜਾਵੇ।
0: ਜਦੋਂ ਅਸੀਂ ਮੋਬਾਈਲ ਦੀ ਇੱਕ ਕਸਮ ਖਾ ਲਈਏ ਕਿ ਇੰਨੇ ਟਾਈਮ ਤੋਂ ਇੰਨੇ ਵਜੇ ਤੱਕ ਅਸੀਂ ਮੋਬਾਈਲ ਦੀ ਵਰਤੋਂ ਨਹੀਂ ਕਰਨੀ,

0: ਆਪਣੇ ਪਰਿਵਾਰ ਨੂੰ ਸਮਾਂ ਦੇਣਾ, ਤੁਸੀਂ ਇਹ ਦੇਖਿਆ ਜੇ ਸਾਡਾ ਪਰਿਵਾਰ ਕਿੰਨੀ ਤਰੱਕੀ ਕਰੇਗਾ, ਬੱਚੇ ਕਿੰਨਾ ਅੱਛੀਆਂ ਚੀਜ਼ਾਂ ਸਿੱਖਣਗੇ ਔਰ ਕਿੰਨਾ ਜਲਦੀ ਅੱਗੇ ਵਧਣਗੇ, ਅਤੇ ਇਹਨਾਂ ਨੂੰ ਅੱਗੇ ਵਧਾਉਣ ਲਈ ਸਾਨੂੰ ਇਹ ਕੰਮ ਤਾਂ ਕਰਨਾ ਪਏਗਾ।
1: ਬਿਲਕੁਲ ਜੀ, ਇਹੀ ਪਰਿਵਾਰ ਦੀ ਅਹਿਮੀਅਤ ਹੈ, ਇਹੀ ਪਰਿਵਾਰ ਦਾ ਸਾਥ ਹੁੰਦਾ ਹੈ, ਆਪਣਿਆਂ ਦਾ ਸਾਥ ਹੁੰਦਾ ਹੈ। ਔਰ ਲਓ ਜੀ, ਪਰਿਵਾਰਾਂ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਨਾਲ ਦੇ ਨਾਲ ਸਾਡੇ ਸੁਣਨ ਵਾਲੇ ਕਹਿੰਦੇ ਇੱਕ ਗੀਤ ਵੀ ਸੁਣਾ ਦਿਓ ਫਿਰ।
0: ਅਤੇ ਸੁਣਾ ਦਿੰਦੇ ਹਾਂ,
2: ਬੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ

0: ਸਿਲਾਈ ਕਢਾਈ ਦੇ ਵਿੱਚ ਵੀ ਨਿਪੁੰਨ ਹੋ ਜਾਂਦਾ,
1: ਹਾਂਜੀ
0: ਤੁਹਾਡਾ ਕਿੱਦਾਂ ਰਿਹਾ ਜੀ?
1: ਸਾਡਾ ਜੀ ਮੇਰਾ, ਮੈਂ ਫਿਰ ਸਿਲਾਈ ਵੀ ਬਹੁਤ ਕੀਤੀ, ਉਦੋਂ ਹੀ ਸਿੱਖ ਗਈ, ਜਦੋਂ ਹਟੀ ਉਦੋਂ ਹੀ ਸਿਲਾਈ ਸਿੱਖ ਲਈ,
0: ਜੀ
1: ਸਿਲਾਈ ਵੀ ਸਿੱਖੀ, ਫਿਰ ਕਢਾਈ, ਚਾਦਰਾਂ ਕੱਢੋ, ਹਰ ਇੱਕ ਚੀਜ਼ ਦੀ ਕਢਾਈ ਕੀਤੀ, ਫਿਰ ਦਰੀਆਂ ਬੁਣਨੀਆਂ ਸਿੱਖੀਆਂ,
0: ਅੱਛਾ
1: ਹਰ ਇੱਕ ਚੀਜ਼ ਇੱਦਾਂ ਦਾ ਸਾਰਾ ਕੰਮ ਇਹ ਕੀਤਾ,
0: ਅੱਛਾ ਦਰੀਆਂ ਖੱਟੀ ਤੇ
1: ਦਰੀਆਂ,
0: ਬੁਣੀਆਂ
1: ਹਾਂਜੀ
0: ਜਾਂਦੀਆਂ
1: ਹੱਥਾਂ
0: ਸੀ?
1: ਨਾਲ, ਹਾਂਜੀ, ਪੰਜੇ ਨਾਲ।
0: ਵਾਹ! ਤੇ ਜਦੋਂ ਦਰੀਆਂ ਬਣਾਉਂਦੇ ਸੀ ਉਸ
1: ਹਾਂਜੀ
0: ਵੇਲੇ ਤਾਂ ਅਲੱਗ ਅਲੱਗ ਡਿਜ਼ਾਈਨ ਤੇ ਅਲੱਗ ਅਲੱਗ ਰੰਗਾਂ ਦੀਆਂ ਦਰੀਆਂ ਹੁੰਦੀਆਂ ਸੀ?
1: ਹਾਂਜੀ, ਆਪ ਰੰਗ ਰੰਗਣੇ, ਸੂਤ ਰੰਗਣਾ ਜਿਹੜਾ ਉਹ ਆਪ ਹੀ ਰੰਗਣਾ,
0: ਜੀ
1: ਆਪ ਹੀ ਸਾਰਾ ਕੰਮ ਕਰਨਾ, ਆਪ ਹੀ ਸਾਰਾ ਹੀ ਕਰਕੇ ਫਿਰ ਉਹ ਫੁੱਲ ਪਾਉਣੇ, ਗੋਭੀ ਦੇ ਫੁੱਲ ਪਾਏ, ਤੋਤੇ ਪਾਏ,
0: ਹਾਂ।
1: ਸਾਰੀਆਂ ਹੀ ਚੀਜ਼ਾਂ ਇੱਦਾਂ ਆਪਣੀਆਂ ਦਰੀਆਂ ਤੇ ਪਾਉਂਦੀ ਸੀ।
0: ਅੱਛਾ, ਇਹ ਵਿਰਸਾ ਤੁਸੀਂ ਹਾਲ ਤੱਕ ਸੰਭਾਲ ਕੇ ਰੱਖਿਆ ਹੋਇਆ,
1: ਹਾਂਜੀ ਹਾਂਜੀ,
0: ਘਰ ਪਈਆਂ ਨੇ?
1: ਹੈਗੀਆਂ, ਜਿਹੜਾ ਮੇਰਾ ਮੇਰਾ ਸੀਗਾ ਕੁਛ, ਮੇਰਾ ਸਹੁਰੇ ਪਰਿਵਾਰ ਜਾ ਕੇ ਮੇਰਾ ਦਾਜ ਥੋੜਾ ਖਰਾਬ ਹੋ ਗਿਆ,
0: ਅੱਛਾ
1: ਮੈਂ ਉਹ ਫਿਰ ਮੈਨੂੰ ਸਿੱਟਣੀਆਂ ਪਈਆਂ ਸੀ, ਆਪ ਹੀ ਸਾਰਾ ਸੂਤ ਹੱਥੀਂ ਕੱਤਿਆ, ਆਪ ਸਾਰਾ
0: ਜੀ
1: ਕੁਛ ਕੀਤਾ,
0: ਜੀ
1: ਤੇ ਫਿਰ ਅਸੀਂ ਸਾਰਾ ਕੁਛ ਇਹ ਆਪ ਹੀ ਬਣਾਇਆ,
0: ਤੇ ਜੇ ਆਪਾਂ ਪੁੱਛ ਲਈਏ ਪੱਖੀਆਂ ਤੇ ਨਾਲੇ ਵੀ ਬਣਾਏ?
1: ਹਾਂਜੀ,
0: ਵਾਹ!
1: ਨਾਲੇ ਵੀ ਬਣਾਏ,
0: ਅੱਛਾ,
1: ਹਾਂਜੀ, ਪੱਖੀਆਂ ਵੀ ਬਣਾਈਆਂ,
0: ਮੈਨੂੰ ਯਾਦ ਹੈ ਕਿ ਸਾਡੇ ਵੀ ਘਰ ਦੇ ਵਿੱਚ ਨਾਨੀ ਜੀ ਹੁੰਦੇ ਸੀ ਤੇ ਮੰਜੀ ਖੜੀ ਕਰਕੇ ਨਾ
1: ਹਾਂਜੀ
0: ਪਾਵਿਆਂ ਦੇ ਨਾਲ
1: ਹਾਂਜੀ
0: ਬੰਨ ਕੇ ਤੇ ਨਾਲੇ ਬੁਣਦੇ ਹੁੰਦੇ ਸੀ, ਬਹੁਤ ਛੋਟੀ
1: ਹਾਂਜੀ,
0: ਸੀ ਉਦੋਂ,
1: ਬਹੁਤ ਇੱਦਾਂ
0: ਔਰ
1: ਕਰਨਾ,
0: ਤਕਰੀਬਨ ਉਦੋਂ ਹਰ ਘਰ ਦੇ ਵਿੱਚ ਇਹ ਸ਼ੌਕ ਪਾਇਆ ਜਾਂਦਾ ਸੀ,
1: ਸ਼ੌਕ ਸੀ,
0: ਹੈਨਾ?
1: ਹਾਂਜੀ, ਸ਼ੌਕ
0: ਤੇ
1: ਸੀ,
0: ਹਾਂ, ਰੰਗ ਬਿਰੰਗੇ ਨਾਲੇ ਬੁਣਨੇ, ਦਰੀਆਂ
1: ਹਾਂਜੀ,
0: ਬੁਣਨੀਆਂ।
1: ਇੱਦਾਂ ਹੀ ਸੀ, ਇੱਦਾਂ
0: ਅੱਛਾ,
1: ਹੀ
0: ਕਿੱਥੇ ਵਿਆਹੇ ਗਏ ਤੁਸੀਂ?
1: ਜਲੰਧਰ ਰਾਮਨਗਰ DAV ਕਾਲਜ।
0: ਅੱਛਾ, ਜਲੰਧਰ ਰਾਮਨਗਰ DAV ਕਾਲਜ ਦੇ ਕੋਲ ਤੁਸੀਂ ਵਿਆਹੇ ਗਏ
1: ਹਾਂਜੀ
0: ਸੀਗੇ,
1: ਹਾਂਜੀ ਹਾਂਜੀ,
0: ਤੇ ਉੱਥੇ ਜਦੋਂ ਤੁਸੀਂ ਆਪਣੇ ਹੱਥ ਨਾਲ ਬਣਿਆ ਦਾਜ ਲੈ ਕੇ ਗਏ
1: ਹਾਂਜੀ,
0: ਤੇ ਸਹੁਰੇ ਪਰਿਵਾਰ 'ਚ ਫਿਰ ਕਿਸ ਤਰੀਕੇ ਦਾ ਮਹਿਸੂਸ ਹੋਇਆ?
1: ਜਦੋਂ ਸਹੁਰੇ ਘਰ ਮੈਂ ਗਈ, ਜੋ ਮੇਰੇ ਪੇਕਿਆਂ ਨੇ ਦਿੱਤਾ, ਜੋ ਮੈਂ ਲੈ ਕੇ ਗਈ, ਬਹੁਤ ਕੁਛ ਲੈ ਕੇ ਗਈ, ਹਰ ਇੱਕ ਚੀਜ਼ ਇਹ ਲੈ ਕੇ ਗਈ, ਜਦੋਂ ਸਾਰਾ ਸਭ ਨੇ ਦੇਖਿਆ
0: ਜੀ,
1: ਉਹਨੇ ਇੰਨਾ ਮਹਿਸੂਸ ਕੀਤਾ ਵੀ ਇੰਨੀਆਂ ਚੀਜ਼ਾਂ ਕਿੱਦਾਂ ਤੂੰ ਬਣਾਈਆਂ ਆ,
0: ਹਾਂ ਜੀ,
1: ਬਹੁਤ ਬਣਾਈਆਂ, ਬਹੁਤ ਸੋਹਣੀਆਂ ਚੀਜ਼ਾਂ ਬਣਾ ਬਣਾ ਕੇ ਰੱਖੀਆਂ ਸੀਗੀਆਂ, ਤੇ ਪਰ ਉਸ ਘਰ ਵਿੱਚ ਜਾ ਕੇ ਬਰਤਨੀਆਂ ਨਹੀਂ ਬਹੁਤੀਆਂ ਮਿਲੀਆਂ,
0: ਨਸੀਬ ਨਹੀਂ ਹੋਇਆ ਜੀ। ਅੱਛਾ, ਜਦੋਂ
1: ਨਹੀਂ।
0: ਤੁਹਾਡੇ ਤੇ ਕੋਈ ਔਖੀ ਘੜੀ ਆ ਗਈ ਤੇ ਉਦੋਂ ਬੱਚੇ ਕਿੰਨੇ ਸੀ ਤੁਹਾਡੇ?
1: ਜਦੋਂ ਮੇਰੇ ਤੇ ਔਖੀ ਘੜੀ ਆਈ ਆ, ਦੇਖੋ ਜੀ, ਪਹਿਲਾਂ ਤਾਂ ਮੇਰੇ ਇਹਨਾਂ ਦੇ ਡੈਡੀ ਕੰਮ ਨਹੀਂ ਸੀ ਕਰਦੇ, ਮੈਂ ਸੱਚੀ ਗੱਲ ਆ, ਜਦੋਂ ਇਹਨਾਂ ਦਾ, ਇਹਦਾ ਛੋਟੀ ਦਾ ਵੀ ਜਨਮ ਹੋ ਗਿਆ, ਵੱਡੀ ਹੈ ਕਿਤੋਂ ਕਿ ਛੋਟੀ ਹੈ, ਜਦੋਂ ਇਹਨਾਂ ਦਾ ਜਨਮ ਹੋ ਗਿਆ ਉਦੋਂ, ਉਸ ਤੋਂ ਬਾਅਦ ਥੋੜ੍ਹਾ ਵਾਲਾ ਉਹ ਕੰਮ ਕਰਨਾ ਸ਼ੁਰੂ, ਮਾੜਾ ਮੋਟਾ ਕਢਾਈ ਦਾ ਕੰਮ ਕਰਦੇ ਸੀ, ਉਹ ਵੀ ਘਰ ਕਿਸੇ ਮੁੰਡੇ ਨੂੰ ਸਿੱਖਣੇ ਨੂੰ ਲਾ ਲਿਆ, ਉਹਨੂੰ ਲਿਆ ਕੇ ਦੇ ਦੇਣਾ, ਤੇ ਅਸੀਂ ਉਹਦੇ 'ਚ ਫਿਰ ਮੈਂ ਜਿੱਥੇ ਜਾ ਕੇ ਵੀ ਜਾਂਦੀ ਨੇ ਸੀਣ ਲੱਗ ਪਈ
0: ਜੀ,
1: ਇਹਨਾਂ ਨੂੰ ਵੀ ਪਾਲਦੀ ਰਹੀ, ਤੇ ਫਿਰ ਮੈਂ ਆਪਣੀ ਸਿਲਾਈ ਦਾ ਵੀ ਕੰਮ ਸ਼ੁਰੂ ਕਰ ਦਿੱਤਾ, ਜਿੱਦਾਂ ਦਾ ਸਮਾਂ ਸੀ ਉਹਦੇ ਹਿਸਾਬ ਨਾਲ
0: ਜੀ,
1: ਫਿਰ ਉਹ ਸਿਲਾਈ ਕਰਨੀ, ਇਹਨਾਂ ਨੂੰ ਵੀ ਦੇਖਣਾ
0: ਜੀ,
1: ਤੇ ਫਿਰ ਇਸ ਤੋਂ ਬਾਅਦ ਛੋਟਾ ਕਾਕਾ ਜਦੋਂ ਹੋਇਆ, ਫਿਰ ਉਸ ਤੋਂ ਬਾਅਦ ਉਹਨਾਂ ਦੇ ਡੈਡੀ ਬਿਮਾਰ ਹੋਣ ਤੋਂ ਬਾਅਦ 'ਚ 2-2.5 ਸਾਲਾਂ ਬਾਅਦ ਉਹ ਚਲੇ ਗਏ,
0: ਛੱਡ ਕੇ ਚਲੇ ਗਏ, ਤੇ ਉਸ ਤੋਂ ਬਾਅਦ ਫਿਰ ਕੀ ਤੁਸੀਂ ਸਹੁਰੇ ਪਰਿਵਾਰ ਰਹੇ ਕਿ ਫਿਰ ਜਗਪਾਲਪੁਰ ਵਾਪਸ ਆ ਗਏ?
1: ਮੈਂ ਸਹੁਰੇ ਪਰਿਵਾਰ ਜੀ ਕਿਹਾ ਸੀਗਾ ਵੀ ਮੈਂ ਚਲੋ ਇੱਥੇ ਰਹੂੰਗੀ, ਮੇਰੇ ਪੇਕਿਆਂ ਨੇ ਮੇਰੇ ਡੈਡੀ ਹੁਣੇ ਵੀ ਕਿਹਾ ਸੀ ਇੱਥੇ ਰਹੂੰਗੀ, ਤੇ ਫਿਰ ਮੇਰੀ ਮਦਰ ਜਿਹੜੀ ਸੀਗੀ ਸੱਸ ਜੀ, ਉਹਨਾਂ ਦਾ ਵੀ ਉਹ ਵੀ ਕਹਿੰਦੀ ਵੀ ਮੈਂ ਇਕੱਲੀ ਹਾਂ
0: ਜੀ,
1: ਮੈਨੂੰ ਵੀ ਕਿਤੇ ਜਾਣਾ ਆਉਂਦਾ, ਮੈਂ ਤੇਰਾ ਸਾਥ ਨਾ ਦਿੱਤਾ
0: ਜੀ,
1: ਤੇ ਫਿਰ ਮੇਰਾ
0: ਔਖਾ ਹੋ ਜਾਣਾ,
1: ਔਖਾ ਜਾਣਾ, ਫਿਰ ਮੈਨੂੰ ਵੀ ਭੱਜਣਾ ਪੈਣਾ, ਤੇ ਤੇਰੇ ਲਈ ਵੀ ਮੈਂ ਕੁਛ ਨਹੀਂ ਕਰ ਸਕਦੀ। ਫਿਰ ਮੇਰੇ ਡੈਡੀ ਹੁਣੀ ਸੋਚਿਆ, ਕਹਿੰਦੇ ਅਸੀਂ ਫਿਰ ਇੱਥੇ ਵਾਰ ਵਾਰ ਆਉਂਦੇ ਹਾਂ, ਢੋ ਢਵਾਈ ਕਰਦੇ ਹਾਂ, ਫਿਰ ਇਹਦੇ ਨਾਲ ਚੰਗਾ ਤੂੰ ਸਾਡੇ ਕੋਲੇ ਚੱਲ, ਨਾਲੇ ਅਸੀਂ ਚੰਗੇ, ਨਾਲੇ ਤੈਨੂੰ ਫਾਇਦਾ ਹੋਊਗਾ। ਉੱਥੇ ਜਾ ਕੇ ਵੀ ਫਿਰ ਮੈਂ ਬਸ ਸਿਲਾਈ ਇੱਦਾਂ ਹੀ ਕੀਤੀ।
0: ਅੱਛਾ,
1: ਬਹੁਤ
0: ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ?
1: ਬਹੁਤ ਮਿਹਨਤ ਕੀਤੀ, ਇੱਕ ਤਾਂ ਕਹਿੰਦੇ ਹੁੰਦੇ ਥੋੜ੍ਹੀ ਇੱਕ ਜ਼ਿਆਦਾ ਕੀਤੀ, ਫਿਰ ਉਹਨੂੰ ਵੀ ਪੜ੍ਹਾਇਆ, ਇਹਨੂੰ ਵੀ ਪੜ੍ਹਾਇਆ, ਇਹਨਾਂ ਨੂੰ ਦੇਖ ਲਿਆ, ਇੱਥੇ ਜਲੰਧਰ ਵੀ ਘੱਲਦੀ ਰਹੀ ਆਪਣੀ ਮਿਹਨਤ 'ਤੇ।
0: ਅੱਛਾ ਜੀ,
1: ਬਹੁਤਾ ਜ਼ਿਆਦਾ ਅਸੀਂ ਭਰਾਵਾਂ ਦੇ ਘਰ ਚਲੇ ਗਏ, ਫਿਰ ਭਰਾਵਾਂ ਦੇ ਘਰ ਜਾ ਕੇ ਬੜਾ ਰਹਿਣਾ ਸਾਰੇ ਤਰ੍ਹਾਂ ਦਾ ਬੜਾ ਔਖਾ, ਪਰ ਉਹਨੇ ਮੈਨੂੰ ਨਹੀਂ ਅੱਜ ਤੱਕ ਕੁਛ ਵੀ ਕਿਹਾ,
0: ਭਾਬੀ ਜੀ ਵੀ
1: ਮੇਰੀਆਂ
0: ਭਰਜਾਈਆਂ
1: ਵੀ ਠੀਕ ਰਹੀਆਂ, ਮੇਰੇ ਭਰਾ ਵੀ ਠੀਕ ਰਹੇ।
0: ਦੇਖੋ ਜੀ, ਤੁਸੀਂ ਠੀਕ ਸੀ, ਤੁਸੀਂ ਆਪ ਮਿਹਨਤ ਕਰਦੇ ਸੀ,
1: ਹਾਂਜੀ, ਮਿਹਨਤ
0: ਕਰਦੇ
1: ਸੀ, ਭਰਾਵਾਂ ਦੇ ਘਰ ਜਾ ਕੇ ਦੁੱਖ ਨਹੀਂ ਦੱਸਿਆ, ਵੀ ਕੋਈ ਕਵੇ ਨਾ ਵੀ ਆਪਣੀ ਭੈਣ ਦਾ ਦੁੱਖ ਸੁਣਦੇ ਆ, ਤੇ ਘਰ 'ਚ ਉਹਨਾਂ ਦੀ ਕੋਈ ਗੱਲ ਹੋ ਜਾਵੇ।
0: ਬਿਲਕੁਲ ਬਿਲਕੁਲ,
1: ਮੈਂ ਬਿਲਕੁਲ ਨਹੀਂ ਗਈ
0: ਜੀ। ਤੇ ਤੁਸੀਂ ਹਾਲੇ ਤੱਕ ਵੀ ਸਿਲਾਈ ਕਰਦੇ ਹੋ?
1: ਹਾਂਜੀ, ਮੈਂ ਹੁਣ ਵੀ ਕਰਦੀ ਹਾਂ
0: ਜੀ। ਤੇ ਬੱਚਿਆਂ ਨੂੰ ਤੁਸੀਂ ਪੜ੍ਹਾਇਆ ਲਿਖਾਇਆ?
1: ਪੜ੍ਹਾਇਆ, ਹਾਂਜੀ, ਪੜ੍ਹਾਇਆ।
0: ਤੁਹਾਡੇ ਦਿਮਾਗ 'ਚ ਇਹ ਗੱਲ ਹੋਣੀ ਹੈ ਨਾ ਕਿ ਮੈਂ ਤਾਂ ਨਹੀਂ ਪੜ੍ਹ ਸਕੀ?
1: ਮੈਂ ਫਿਰ ਇਹ ਗੱਲ ਸੋਚੀ ਸੀ ਜੀ, ਜੇ ਮੈਂ ਰਹਿ ਗਈ ਹੁਣ ਮੇਰੇ ਨਿਆਣੇ ਨਾ ਰਹਿਣ, ਇਹ ਆਪਣੇ ਜੋਗਾ ਰੋਟੀ ਜੋਗੇ ਇਹ ਹੋ ਜਾਣ, ਜਿਹੜੀ ਸੋਹਣੀ ਰੋਟੀ ਕਮਾ ਕੇ ਖਾ ਲੈਣ।
0: ਜੀ ਜੀ ਜੀ ਜੀ ਜੀ,
1: ਤੇ ਕਹਿਣ ਨਾ ਵੀ ਮਾਂ ਨਾ ਆਪ ਤਾਂ ਕੁਛ ਨਹੀਂ
0: ਕੀਤਾ,
1: ਤੇ ਹੁਣ ਸਾਡੇ ਲਈ ਵੀ ਉਦਾਂ ਦਾ ਹੀ ਕੀਤਾ।
0: ਪਰ ਦੇਖੋ ਜੀ, ਉਸ ਮਾਂ ਦਾ ਦੇਣਾ ਨਹੀਂ ਦੇ ਸਕਦੇ ਜਦੋਂ ਬੱਚੇ ਛੋਟੇ ਹੋਣ ਤੇ ਉਹ ਰਾਤਾਂ ਜਾਗ ਜਾਗ ਕੇ ਸਿਲਾਈ ਕਰੇ ਤੇ ਬੱਚਿਆਂ ਨੂੰ ਪੜਾਵੇ। ਅੱਜ ਕੱਲ ਕੀ ਕਰ ਰਹੇ ਨੇ ਜੀ ਬੱਚੇ?
1: ਬੱਚੇ ਹੁਣ ਜੀ, ਇਹ ਵੱਡੀ ਗੁਡੀਆ ਤਾਂ ਆਰਕੀਟੈਕਟ
0: ਜੀ,
1: ਹਾਂਜੀ, ਅਰਿੰਦਰ ਇੱਥੇ।
0: ਅੱਛਾ ਜੀ,
1: ਤੇ ਛੋਟੇ ਨੂੰ ਹੁਣ ਬੇਟੇ ਨੂੰ ਬਾਹਰ ਘੱਲਿਆ।
0: ਅੱਛਾ ਜੀ, ਯਾਨੀ ਕਿ ਵੱਡੀ ਤੁਹਾਡੀ ਆਰਕੀਟੈਕਚਰ ਹੈ।
1: ਹਾਂਜੀ,

0: ਛੋਟਾ ਬੇਟਾ ਆ ਉਹਨੂੰ ਤੁਸੀਂ ਉੱਥੇ ਭੇਜ ਦਿੱਤਾ, ਬਾਹਰ ਭੇਜ ਦਿੱਤਾ। ਚਲੋ ਜੀ ਬਹੁਤ ਵਧੀਆ।
1: ਹਾਂਜੀ ਉਹਨਾਂ ਦੇ ਭਰਾਵਾਂ ਦੇ ਆਸਰੇ ਸਹਾਰੇ ਇੱਦਾਂ ਹੀ ਕਰਕੇ ਉਹਨਾਂ ਦੇ ਵੀ ਬੇਟੇ ਗਏ ਜਾਓ, ਉਹਨਾਂ ਦੇ ਕਰਕੇ ਫਿਰ ਉਹਨੂੰ ਬਾਹਰ ਕਰ ਦਿੱਤਾ।
0: ਅੱਛਾ
1: ਹੁਣ ਫਿਰ ਅਸੀਂ ਇਹਨਾਂ ਦੇ ਫਿਰ ਮੈਂ ਅਟਕ ਗਈ ਥੋੜ੍ਹਾ ਚਿਰ, ਮੈਂ ਕਿਹਾ ਕੋਈ ਨਹੀਂ ਵਿਆਹ ਮੈਂ ਬਾਅਦ 'ਚ ਥੋੜ੍ਹਾ ਕਰ ਦੂੰਗੀ, ਪਰ ਪਹਿਲਾਂ ਇਹਨਾਂ ਨੂੰ ਮੈਂ ਥੋੜ੍ਹਾ ਜਿਹਾ ਸੈੱਟ ਕਰ ਲੂੰ,
0: ਸੈੱਟ ਕਰ ਦਵਾਂ। ਅੱਛਾ ਗੋਗਾ ਜੀ, ਸਾਨੂੰ ਗੋਗਾ ਜੀ ਕਹਿਣਾ ਬੜਾ ਚੰਗਾ ਲੱਗ ਰਿਹਾ, ਬੜਾ ਲਾਡਲਾ ਜਿਹਾ ਨਾਮ ਹੈ। ਇਹ ਜਾਣਨਾ ਚਾਹਾਂਗੇ ਕਿ ਆਪਣੇ ਬੱਚਿਆਂ ਨੂੰ ਵੀ ਤੁਸੀਂ ਥੋੜ੍ਹੀ ਜਿਹੀ ਸਿਲਾਈ ਕਢਾਈ ਸਿਖਾਈ, ਜਾਂ ਇਹਨਾਂ ਨੇ ਸਿੱਖੀ, ਇਹਨਾਂ ਨੇ ਰੁਚੀ ਦਿਖਾਈ?
1: ਇਹਨਾਂ ਨੇ ਇਹ ਛੋਟੀ ਤਾਂ ਇੱਦਾਂ ਆ ਵੀ ਇਹ ਮੇਰੇ ਨਾਲ ਕਰਾਉਂਦੀ ਆ ਹੈਲਪ, ਜਿਹੜੀ ਵੀ ਕੁਛ ਵੀ ਆ ਮੇਰੇ ਨਾਲ ਫਟਾਫਟ ਕਰਾਉਂਦੀ ਆ, ਕਦੀ ਤਰਪਾਈਆਂ ਕਰਾ ਦੇਣੀਆਂ, ਪ੍ਰੈਸ ਨਾਲ ਕਰਾ ਦੇਣਾ, ਇਹਨੂੰ ਜਿਹੜਾ ਕੋਈ ਕੋਈ ਨਹੀਂ ਮੰਮੀ ਇਹ ਮੈਂ ਕਰ ਦਊਂਗੀ,
0: ਅੱਛਾ
1: ਇਹ ਕਰ ਦਊਂਗੀ
0: ਜੀ।
1: ਵੱਡੀ ਜਰਾ ਕੁ ਫਿਰ ਘੱਟ ਕਰਦੀ ਆ, ਉਹ ਨਹੀਂ ਬਹੁਤਾ ਉਦਾਂ ਇੰਨਾ ਕੁ ਆਪਣੇ ਜੋਗਾ ਥੋੜਾ ਵਾਲਾ ਕਰ ਲੈਂਦੀ ਆ, ਇੰਨਾ ਹੀ ਆ ਵੀ ਕਿਸੇ ਕੋਲ ਸੀਣ ਸਿਲਾਈ ਲਾਉਣੀ ਆ ਤੇ ਆਪ ਕਰ ਲੈਂਦੀ ਆ।
0: ਅੱਛਾ
1: ਹਾਂਜੀ।
0: ਅੱਛਾ ਗੋਗਾ ਜੀ, ਰਸੋਈ ਵਿੱਚ ਜਾਣ ਦੇ ਸ਼ੌਕੀਨ ਤਾਂ ਤੁਸੀਂ ਹੋਵੋਗੇ, ਕਿਉਂਕਿ ਜਦੋਂ ਬੱਚਿਆਂ ਨੂੰ ਪਾਲਣਾ ਤੇ ਰਸੋਈ 'ਚ ਆਪ ਹੀ ਕੰਮ ਕਰਨਾ ਪੈਂਦਾ, ਔਰ ਕਦੀ ਬੱਚਿਆਂ ਨੇ ਵੀ ਤੁਹਾਡੇ ਨਾਲ ਆ ਕੇ ਰਸੋਈ 'ਚ ਹੱਥ ਵੰਡਾਇਆ?
1: ਹਾਂਜੀ ਜੀ, ਹੁਣ ਮੈਂ ਪਹਿਲਾਂ ਤਾਂ ਇਹਨਾਂ ਨੂੰ ਇੱਦਾਂ ਹੀ ਕਰਕੇ ਪਾਲਿਆ ਸਾਰਾ ਕੁਛ ਕੀਤਾ, ਤੇ ਮੇਰੀ ਭੈਣ ਵੀ ਸੀ ਛੋਟੀ, ਉਹ ਵੀ ਕਰਦੇ ਰਹੇ ਆ, ਪਰ ਇਹਦਾ ਕੰਮ ਹੈਗਾ।
0: ਘਰ 'ਚ ਸ਼ਰਾਰਤੀ ਕੌਣ ਆ, ਗਬਲੀ?
1: ਸ਼ਰਾਰਤੀ ਕੋਈ ਨਹੀਂ ਜੀ।
0: ਅੱਛਾ,
1: ਕੋਈ ਸ਼ਰਾਰਤੀ ਨਹੀਂ ਹੈ, ਇੱਦਾਂ ਦੇ ਬਹੁਤ ਵਧੀਆ ਮੈਨੂੰ, ਜਿੱਦਾਂ ਦੇ ਮੇਰੇ ਬੱਚੇ ਆ ਸਾਰੇ ਦੇ ਹੁਣ
0: ਜੀ। ਗੋਗਾ ਜੀ, ਸਾਡੀਆਂ ਬਹੁਤ ਸਾਰੀਆਂ ਭੈਣਾਂ ਤੁਹਾਨੂੰ ਇਸ ਵੇਲੇ ਸੁਣ ਰਹੀਆਂ ਨੇ।
1: ਹਾਂਜੀ।
0: ਦਿੱਕਤਾਂ, ਮੁਸੀਬਤਾਂ, ਔਕੜਾਂ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ।
1: ਹਾਂਜੀ
0: ਠੀਕ।
1: ਹਾਂਜੀ।
0: ਔਰ ਕੁਝ ਕਿਤੇ ਹੱਸ ਕੇ ਜਰ ਜਾਂਦੀਆਂ ਨੇ, ਪਰ ਜਿਹੜੀਆਂ ਕੁਝ ਹੁੰਦੀਆਂ ਨੇ ਨਾ, ਉਹ ਸਿਰਫ ਸਿਰ ਸੁੱਟ ਕੇ ਬਹਿ ਜਾਂਦੀਆਂ। ਉਹਨਾਂ ਭੈਣਾਂ ਨੂੰ ਕੀ ਕਹਿਣਾ ਚਾਹੋਗੇ, ਕਿਸ ਤਰੀਕੇ ਉਹਨਾਂ ਨੂੰ ਪ੍ਰੇਰਨਾ ਦਿਓਗੇ, ਉਹਨਾਂ ਦੇ ਅੰਦਰ ਇੱਕ ਨਵਾਂ ਜੋਸ਼ ਭਰੋਗੇ, ਹੌਸਲਾ ਭਰੋਗੇ?
1: ਦੇਖੋ ਜੀ, ਜਿਹੜੇ ਹੁਣ ਆਪਣੇ ਤੇ ਪੀੜ ਪੈ ਗਈ ਆ, ਉਹ ਜੇ ਆਪਾਂ ਕਿਸੇ ਕੋਲ ਜਾ ਕੇ ਵੀ ਦੁੱਖ ਦੱਸਦੇ ਨਾ, ਉਹ ਸਾਡਾ ਕਿੰਨਾ ਕੁ ਹੱਲ ਕਰ ਦੂਗਾ। ਸਾਡੇ ਭੀੜ ਪਈ ਆ ਆਪਣੇ ਤੇ, ਤੇ ਆਪਾਂ ਨੂੰ ਇਹਦਾ ਹੱਲ ਆਪ ਹੀ ਲੱਭਣਾ ਪੈਣਾ। ਜਿੰਨੀ ਵੀ ਹੋ ਸਕੇ ਆਪ ਹੀ ਮਿਹਨਤ ਕਰੋ, ਆਪ ਹੀ ਸਾਰਾ ਕੁਛ ਕਰੋ
0: ਜੀ,
1: ਜੋ ਵੀ ਕੁਛ ਹੈਗਾ ਉਹਦੇ 'ਤੇ ਸਬਰ ਸੰਤੋਖ ਕਰੋ। ਇਹ ਗੱਲ ਆ, ਜੇ ਹੁਣ ਅਸੀਂ ਕਹੀਏ ਸਾਡਾ ਉਹ ਉੱਦਾਂ ਦੇ ਤਾਂ ਉੱਦਾਂ ਦੇ ਇੱਦਾਂ ਦੀ ਇੰਨਾ ਜਿੰਨੀ ਗੱਲ ਨਹੀਂ ਬਣਦੀ ਹੈਗੀ, ਉਹ ਤਾਂ ਮਿਹਨਤ ਤਾਂ ਆਪ ਹੀ ਕਰਨੀ।
0: ਯਾਨੀ ਕਿ ਦੂਜੇ ਦੇ ਸਿਰ ਦੋਸ਼ ਧਰ ਕੇ ਅਸੀਂ ਆਪਣੀ ਜ਼ਿੰਦਗੀ ਨਹੀਂ ਵਧੀਆ ਬਣਾ ਸਕਦੇ, ਅਸੀਂ ਮਿਹਨਤ ਕਰਕੇ ਉਸ ਦੁੱਖ ਦੇ ਵਿੱਚੋਂ ਵੀ ਆਪ ਹੀ ਨਿਕਲਣਾ।
1: ਹਾਂਜੀ, ਆਪ ਹੀ ਨਿਕਲਣਾ,
0: ਹੈਨਾ,
1: ਆਪ ਹੀ ਨਿਕਲਣਾ।
0: ਜੀ ਜੀ ਜੀ ਜੀ। ਤੁਸੀਂ ਕਹਿੰਦੇ ਹੋ ਕਿ ਮੈਂ ਭੈਣਾਂ ਭਰਾਵਾਂ ਦੇ ਵਿੱਚ ਰਹੀ ਆ ਕੇ ਭਾਬੀਆਂ ਨੇ ਮੇਰਾ ਬਹੁਤ ਸਾਥ ਦਿੱਤਾ, ਔਰ ਰਹਿਣਾ ਤੇ ਥੋੜਾ ਜਿਹਾ ਔਖਾ ਹੁੰਦਾ, ਜ਼ਰੂਰ ਔਖਾ ਹੁੰਦਾ, ਕਿਉਂਕਿ ਪਹਿਲਾਂ ਗੱਲ ਹੋਰ ਹੁੰਦੀ ਹੈ, ਜਦੋਂ ਵੀਰੇ ਦੀ ਵੀ ਸ਼ਾਦੀ ਹੋ ਜਾਵੇ, ਆਪਣੀ ਵੀ ਸ਼ਾਦੀ ਹੋ ਜਾਵੇ, ਤੇ ਮੁੜ ਸਾਨੂੰ ਵੀਰੇ ਭਾਬੀ ਦੇ ਕੋਲ ਆਉਣਾ ਪਵੇ, ਥੋੜੀ ਜਿਹੀ ਦਿੱਕਤ ਆਉਂਦੀ ਹੈ। ਨਾਲ ਰਲ ਮਿਲ ਕੇ ਕੰਮ ਕਰਾਉਂਦੇ ਹੋਵੋਗੇ ਤੁਸੀਂ?
1: ਹਾਂਜੀ ਹਾਂਜੀ
0: ਜੀ।
1: ਜੇ ਉਹਨੇ ਸਾਨੂੰ ਬੁਲਾਇਆ ਵੀ ਸਾਡੇ ਘਰ ਥੋੜ੍ਹਾ ਪਹਿਲਾਂ ਵਿੱਚ ਇਕੱਠੇ ਰਹਿੰਦੇ ਸੀ, ਫਿਰ ਥੋੜ੍ਹਾ ਅੱਗੇ ਪਿੱਛੇ ਹੋ ਗਿਆ, ਘਰ ਬਣਾ ਲਿਆ ਹੋਰ, ਤੇ ਉੱਥੇ ਚਲੇ ਗਏ, ਫਿਰ ਵੀ ਜੇ ਸਾਨੂੰ ਉਹਨਾਂ ਨੂੰ ਲੋੜ ਪਈ ਤਾਂ ਅਸੀਂ ਉਸ ਵੇਲੇ ਹਾਜ਼ਰ
0: ਜੀ।
1: ਜੇ ਸਾਨੂੰ ਆ ਕੋਈ ਗੱਲ ਤੇ ਉਹ ਵੀ ਸਾਡੇ ਤੇ ਉਸ ਵੇਲੇ ਆਉਂਦੇ ਆ। ਇੱਦਾਂ ਦੇ ਜਾਣੀ ਕਿ ਰਹਿਣੀ ਸਹਿਣੀ ਪਰਿਵਾਰ ਮੇਰਾ ਸਾਰਿਆਂ ਦੇ ਹੁਣ
0: ਜੀ
1: ਬਹੁਤ ਵਧੀਆ ਆ
0: ਜੀ।
1: ਹਾਂਜੀ,
0: ਯਾਨੀ ਕਿ ਤੁਸੀਂ ਮਿਲਣਸਾਰ ਹੋ, ਪਰਿਵਾਰ ਤੁਹਾਡਾ ਮਿਲਣਸਾਰ ਹੈ, ਇੱਕ ਦੂਜੇ ਦੇ ਸਾਹੀ ਜਿਉਂਦੇ ਹੋ ਤੁਸੀਂ, ਠੀਕ ਹੈ ਨਾ
1: ਜੀ।
0: ਆਪਣਾ ਘਰ ਤੁਸੀਂ ਕਿਹਾ ਥੋੜਾ ਜਿਹਾ ਹਟ ਕੇ ਬਣਾ ਲਿਆ ਅੱਜ ਕੱਲ੍ਹ?
1: ਹਾਂਜੀ, ਉਹਨਾਂ ਦੇ ਘਰ 'ਚ,
0: ਉਹਨਾਂ ਦੇ ਘਰ ਦੇ ਵਿੱਚ।
1: ਹਾਂਜੀ, ਉਹਨਾਂ ਨੇ ਜੋ ਥਾਂ ਉਹਨਾਂ ਦਾ ਹੀ ਸੀ, ਉਹਨਾਂ ਦਾ ਹੀ ਘਰ 'ਚ ਹੁਣ ਬਣਾਉਂਦੇ ਹਾਂ। ਉਹਨਾਂ ਦੇ ਘਰ 'ਚ ਹੁਣ ਥਾਂ ਉਹਨਾਂ ਦਾ ਹੀ ਆ ਉਹ
0: ਜੀ।
1: ਉਹਨੇ ਨਹੀਂ ਮੈਨੂੰ ਕਿਹਾ ਵੀ ਤੂੰ ਇੱਦਾਂ ਕਹਤੇ ਆਪੇ ਲਾਪੇ ਬਣਾਉਣ ਜਾਂ ਕਿੱਦਾਂ, ਮੈਂ ਕਹਿਤਾ ਭਾਜੀ ਮੈਂ ਆਪਣਾ ਥੋੜ੍ਹਾ ਜਿਹਾ ਇੱਥੇ ਬਣਾਉਣਾ ਚਾਹੁੰਦੀ ਹਾਂ, ਥੋੜ੍ਹਾ ਥਾਂ ਹੈਗਾ ਆ ਇੱਥੇ ਬਣਾਉਣਾ ਚਾਹੁੰਦੀ, ਕਹਿੰਦੇ ਬਣਾ ਲਾ। ਉਹਨੇ ਨੇ ਨਾ ਕੀਤੀ, ਸਾਰੀਆਂ ਭਰਜਾਈਆਂ ਦੇਖਣ ਆਉਂਦੀਆਂ ਆ, ਕਹਿੰਦੀਆਂ ਸਾਡੀ ਭੈਣ ਨੇ ਵੀ ਸਾਡੀ ਵੀ ਨਨਾਣ ਨੇ ਮਾੜਾ ਮੋਟਾ ਕਰਕੇ ਬਣਾਉਣ ਲੱਗੀ ਆ, ਬਸ ਪਹੁੰਚਵਾਂ
0: ਜੀ ਜੀ ਜੀ।
1: ਹਾਂਜੀ,
0: ਯਾਨੀ ਕਿ ਉਹਨਾਂ ਨੂੰ ਵੀ ਚੰਗਾ ਲੱਗਿਆ
1: ਚੰਗਾ,
0: ਔਰ ਵੈਸੇ ਵੀ ਕਹਿੰਦੇ ਨੇ ਕਿ ਇੰਨੀ ਕੁ ਜਿਹੀ ਦੂਰੀ ਹੋਵੇ ਨਾ ਤੇ ਰਿਸ਼ਤਾ ਹੋਰ ਮੁਹੱਬਤ ਵਾਲਾ ਤੇ ਗੂੜਾ ਹੁੰਦਾ।
1: ਹਾਂਜੀ ਹਾਂਜੀ,
0: ਠੀਕ ਹੈ ਨਾ ਜੀ। ਔਰ ਇਹ ਰਿਸ਼ਤਾ ਇਸੇ ਤਰ੍ਹਾਂ ਹੀ ਹਰ ਘਰ ਦੇ ਵਿੱਚ ਬਣਿਆ ਵੀ ਰਹਿਣਾ ਚਾਹੀਦਾ, ਔਰ ਨਾਲ ਦੀ ਨਾਲ ਗੂੜਾ ਵੀ ਹੋਣਾ ਚਾਹੀਦਾ, ਠੀਕ ਹੈ। ਔਰ ਤੁਹਾਡੇ ਕੋਲ ਫੁਰਸਤ ਦੇ ਪਲ ਤੇ ਹੁੰਦੇ ਹੀ ਨਹੀਂ ਹੋਣੇ, ਪਰ ਕਦੀ ਰੇਡੀਓ ਸੁਣਿਆ ਤੁਸੀਂ?
1: ਪਹਿਲਾਂ ਅਸੀਂ ਜਦੋਂ ਸੀਗੇ, ਪਹਿਲਾਂ ਛੋਟੇ ਸੀਗੇ ਉਦੋਂ ਹੀ ਸੁਣਦੇ ਹੁੰਦੇ ਸੀ, ਫਿਰ ਹੁਣ ਟਾਈਮ ਹੀ ਬਸ ਇਦਾਂ ਦਾ ਆ
0: ਜੀ,
1: ਬਸ ਸੁਣਿਆ ਹੀ ਘੱਟ ਹੁੰਦਾ
0: ਜੀ ਜੀ।
1: ਹਾਂਜੀ,
0: ਗੋਗਾ ਘੁੰਮਣ ਫਿਰਨ ਦੀ ਕਿੰਨੀ ਕੁ ਸ਼ੌਕੀਨ ਹੈ, ਕਦੀ ਪਰਿਵਾਰਾਂ ਦੇ ਵਿੱਚ ਸ਼ਾਦੀ ਤੇ ਵਿਆਹ ਇਦਾਂ ਦੇ ਮੌਕਿਆਂ ਤੇ ਜਾਣ ਦਾ ਮੌਕਾ ਮਿਲਦਾ, ਫਿਰ ਕੀ ਬੱਚਿਆਂ ਨੂੰ ਭੇਜਦੇ ਹੋ ਕਿ ਜਾਂ ਭਰਾ ਭਰਜਾਈ ਦੀ ਜ਼ਿੰਮੇਵਾਰੀ ਲਾਉਂਦੇ ਹੋ ਕਿ ਜਾਂ ਕਹਿੰਦੇ ਕਿ ਨਹੀਂ ਮੈਨੂੰ ਵੀ ਜਾਣਾ ਚਾਹੀਦਾ?
1: ਹਾਂਜੀ, ਜਾਣਾ ਵੀ ਚਾਹੀਦਾ ਆ, ਫਿਰ ਆਪਾਂ ਨੂੰ ਵੀ ਲੋੜ ਵਾ ਤੇ ਫਿਰ ਜਾਣਾ ਵੀ ਆ, ਜਾਣਾ ਵੀ ਜ਼ਰੂਰ ਆ, ਇਹਨੇ ਵੀ ਨਹੀਂ ਬਿਲਕੁਲ ਨਹੀਂ ਜਾਣਾ, ਅਗਲੇ ਦੇ ਜਾਣਾ ਵੀ ਆ, ਟਾਈਮ ਕੱਢ ਕੇ ਜਿੱਦਾਂ ਵੀ ਹੈਗਾ ਟਾਈਮ ਕੱਢ ਕੇ ਜਾਣਾ ਆ, ਉੱਥੇ ਵੀ ਭੁਗਤਾਨ ਕਰਨਾ, ਜੇ ਨਿਆਣਿਆਂ ਦੇ ਨਾਲ ਜਾਣਾ ਤਾਂ ਇਹਨਾਂ ਨੂੰ ਵੀ, ਜਾਣੀ ਇੱਦਾਂ ਨਹੀਂ ਹੈਗਾ ਵੀ ਦੋ ਤਿੰਨ ਦਿਨ ਰਹਿ ਲਓ ਫਿਰ ਉੱਥੇ ਵਾਰ ਵਾਰ ਪ੍ਰੋਗਰਾਮ ਦੇਖਣ ਜਾਓ, ਇੱਦਾਂ ਨਹੀਂ, ਜੇ ਇੱਕ ਵਾਰੀ ਚਲੇ ਗਏ ਇੱਕ ਵਾਰੀ ਦੇਖਿਆ ਤਾਂ ਠੀਕ ਆ
0: ਜੀ,
1: ਫਿਰ ਆਪਣਾ ਪਹਿਲਾਂ ਦੇਖਣਾ,
0: ਆਪਣਾ ਘਰ ਪਹਿਲਾਂ ਦੇਖਣਾ,
1: ਪਹਿਲਾਂ ਘਰ ਦੇਖਣਾ।
0: ਔਰ ਬੱਚੇ ਤੁਸੀਂ ਕਿਹਾ ਕਿ ਤੁਹਾਡੇ ਨਾਲ ਪੂਰੀ ਮਦਦ ਕਰਾ,

0: ਕੰਮ ਕਰਵਾਉਂਦੀ ਹੈ, ਚੰਗੇ ਤਰੀਕੇ ਕੰਮ ਕਰਵਾਉਂਦੀ ਹੈ, ਔਰ ਆਉਂਦਿਆਂ ਹੀ ਉਹ ਕੰਮ 'ਤੇ ਲੱਗ ਜਾਂਦੀ ਹੈ,
1: ਹਾਂਜੀ ਹਾਂਜੀ
0: ਔਰ ਮਿਹਨਤੀ ਹੈ, ਔਰ ਇਨਸ਼ਾਅੱਲਾ ਸਾਰੇ ਬੱਚੇ ਮਿਹਨਤੀ ਹੋਣ ਇਸੇ ਤਰ੍ਹਾਂ। ਔਰ ਸ਼ੁਰੂ 'ਚ ਜਦੋਂ ਬੱਚੇ ਬਹੁਤ ਛੋਟੇ ਸੀਗੇ, ਇਹਨਾਂ ਦੀ ਦੇਖਭਾਲ ਕਰਨ 'ਚ ਕੋਈ ਦਿੱਕਤ ਆਈ ਸੀ?
1: ਦਿੱਕਤ ਤਾਂ ਆਉਂਦੀ ਸੀਗੀ, ਪਰ ਮੈਂ ਇਹਨਾਂ ਨੂੰ ਤੇਹਾਂ ਨੂੰ ਇਕੱਠਿਆਂ ਨੂੰ ਜਦੋਂ ਮੇਰਾ ਟਾਈਮ ਹੁੰਦਾ ਸੀਗਾ ਮੈਂ ਇੱਦਾਂ ਨਹੀਂ ਸੀ ਕਰਨ ਦੇਣੀ, ਮੈਂ ਤਿੰਨਾਂ ਨੂੰ ਇਕੱਠਿਆਂ ਨੂੰ ਨਲਾ ਕੇ ਕੱਪੜੇ ਪਾ ਕੇ ਇਹਨਾਂ ਨੂੰ ਇੱਕ ਮੰਜੇ 'ਤੇ ਬਿਠਾ ਦੇਣਾ। ਮੇਰੀਆਂ ਅੱਜ ਵੀ ਜਠਾਣੀਆਂ ਕਹਿੰਦੀਆਂ ਵੀ ਤੁਹਾਡੇ ਬੱਚੇ ਇਦਾਂ ਦੇ ਸੀ ਵੀ ਕਿ ਇਹ
0: ਜਿੱਥੇ ਬਿਠਾਓ
1: ਜਿੱਥੇ
0: ਬੈਠੇ
1: ਬਿਠਾ
0: ਉਹਨੂੰ।
1: ਦਿੱਤੇ ਵੀ ਇਹ ਉੱਥੇ ਹੀ ਬੈਠੇ, ਤੇ ਹੈ ਵੀ ਗੱਲ ਸੱਚੀ ਸੀ, ਪਰ ਮੈਂ ਇਦਾਂ ਸੀ ਕਿ ਵੀ ਇਹਨਾਂ ਨੂੰ ਜੇ ਇਹ ਨਿਆਣੇ ਵੀ ਸੀਗੇ ਤੇ ਉਹ ਵੀ ਬਿਮਾਰ ਹੋ ਗਏ ਸੀ, ਪਰ ਮੈਂ ਇਹਨਾਂ ਨੂੰ ਗੰਦੇ ਨਹੀਂ ਰਹਿਣ ਦਿੱਤਾ।
0: ਅੱਛਾ,
1: ਮੈਂ ਬਹੁਤ ਇਹਨਾਂ ਨੂੰ ਸਾਫ ਸੁਥਰੇ ਹੀ ਰੱਖਿਆ। ਇਹ ਤਾਂ ਹਜੇ ਇਦਾਂ ਆ ਜਾਂਦੀ, ਵੱਡੀ ਤਾਂ ਬਹੁਤ ਵਧੀਆ ਰਹਿੰਦੀ ਆ, ਉਹ ਨਹੀਂ ਇਦਾਂ ਕਰਦੀ।
0: ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਜਦੋਂ ਤੁਸੀਂ ਪੇਕੇ ਆ ਗਏ, ਬਾਅਦ ਵਿੱਚ ਸਹੁਰੇ ਪਰਿਵਾਰ ਦੇ ਨਾਲ ਕੋਈ ਮੇਲ ਜੋਲ ਰਿਹਾ? ਕਦੀ ਉਹਨਾਂ ਨੇ ਆ ਕੇ ਮਿਲਣ ਦੀ ਕੋਸ਼ਿਸ਼ ਕੀਤੀ?
1: ਉਹ ਬਹੁਤ ਘੱਟ ਹੈ।
0: ਅੱਛਾ,
1: ਹਾਂਜੀ, ਮੈਂ ਪਰ ਜਾ ਕੇ ਮਿਲੀ ਹਾਂ।
0: ਅੱਛਾ,
1: ਮੈਂ ਕੋਈ ਵੀ ਪ੍ਰੋਗਰਾਮ ਹੋਇਆ, ਕੋਈ ਬਿਮਾਰ ਹੋਇਆ,
0: ਦੁੱਖ ਸੁੱਖ 'ਚ ਸ਼ਰੀਕ
1: ਕੋਈ
0: ਹੋਏ ਆ,
1: ਚਲੇ ਗਏ ਆ, ਉੱਥੇ ਮੈਂ ਹਰ ਵੇਲੇ ਪਹੁੰਚੀ ਹਾਂ, ਹਰ ਵਕਤ ਪਹੁੰਚੀ। ਉਹ ਮੇਰਾ ਸਾਰਾ ਪਰਿਵਾਰ ਹੁਣ ਮੇਰੀਆਂ ਸਿਫਤ ਕਰਦਾ ਵੀ ਸਾਤੋਂ ਜਾ ਕੇ ਨਿਆਣੇ ਨਹੀਂ ਦੇਖ ਹੋਏ, ਇਹ ਆਪ ਸਾਨੂੰ ਦੇਖਣ ਆਉਂਦੀ ਆ, ਤੇ ਮੇਰੇ ਦੇਰ ਜੇਠ ਕਹਿੰਦੇ ਹੀ ਆ ਤੇ ਬਈ ਇਹ ਸਾਡੀ ਕੁੜੀ ਆ
0: ਜੀ,
1: ਇਹ ਸਾਡੀ ਧੀ ਆ।
0: ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਤੁਸੀਂ ਪੇਕੇ ਘਰ ਵਾਪਸ ਆ ਗਏ ਸੀ?
1: ਉਮਰ ਕਿੰਨੀ ਕੁ ਹੋਊਗੀ, 36 ਹੋਊਗੀ।
0: ਅੱਛਾ,
1: ਤੇ ਇੰਨੀ ਹੋਊਗੀ, ਹੋਰ
0: ਜੀ
1: ਕੀ ਹੋਣੀ ਸੀਗੀ। ਹਾਂਜੀ,
0: ਜੀ
1: ਜਦੋਂ ਅਸੀਂ ਥੋੜ੍ਹੇ ਚਿਰਾਂ ਬਾਅਦ ਤਾਂ ਜਦੋਂ ਹੋ ਗਿਆ ਤੇ ਉਹ ਤੋਂ ਬਾਅਦ 6 ਮਹੀਨੇ ਰਹੇ ਤੇ ਵਾਪਸ ਆ ਗਏ
0: ਜੀ।
1: ਬਸ ਫਿਰ ਨਹੀਂ ਪਿੱਛੇ ਮੁੜ ਕੇ ਦੇਖਿਆ, ਫਿਰ ਤਾਂ ਇਹਨਾਂ ਨੂੰ ਪਾਲਣ ਦੀ ਗੱਲ ਕੀਤੀ ਵੀ ਇਹ ਪਾਲ ਜਾਣ
0: ਜੀ। ਔਰ ਇਹ ਵੀ ਪੜ੍ਹਾਈ ਲਿਖਾਈ 'ਚ ਸਾਰੇ ਤੇਜ਼ ਸੀ ਬੱਚੇ?
1: ਹਾਂਜੀ ਹਾਂਜੀ।
0: ਕਦੀ ਘਰ ਦੇ ਵਿੱਚ ਹੁਣ ਜਿੱਥੇ ਛੋਟੇ ਹੁੰਦੇ ਤੁਸੀਂ ਕਹਿੰਦੇ ਜਿੱਥੇ ਬਿਠਾ ਦਿਓ ਬੈਠੇ ਰਹਿੰਦੇ ਆ,
1: ਹਾਂਜੀ,
0: ਵੱਡੇ ਹੋ ਕੇ ਕਦੀ ਸ਼ਰਾਰਤਾਂ ਕਰਦਿਆਂ ਨੇ ਝਗੜਾ ਕੀਤਾ?
1: ਨਹੀਂ ਜੀ।
0: ਕੋਈ ਇੱਕ ਦੂਜੇ ਦੀ ਸ਼ਿਕਾਇਤ ਤਾਂ ਨਹੀਂ ਲੈ ਕੇ ਆਏ?
1: ਨਹੀਂ ਜੀ,
0: ਨਹੀਂ ਲੈ ਕੇ
1: ਕਦੀ ਨਹੀਂ। ਤਿੰਨੇ ਹੀ ਰਹਿੰਦੇ ਸੀ, ਤਿੰਨੇ ਹੁਣ ਮੇਤੋਂ ਵੀ ਬਾਹਰੇ ਇਹ ਤਿੰਨੇ ਜਣੇ ਗੱਲ ਕਰ ਲੈਣਾ ਨਾ, ਮੈਨੂੰ ਭਾਵੇਂ ਬਾਅਦ 'ਚ ਦੱਸਦੇ ਆ, ਪਰ ਇਹਨਾਂ ਦੀ ਤਿੰਨਾਂ ਦੀ ਇੱਕ ਗੱਲ ਆ, ਤਿੰਨ ਦੋਨਾਂ ਹੀ ਭੈਣ, ਹਾਂ ਭੈਣਾਂ ਦੀ ਤੇ ਭਰਾ ਦੀ,
0: ਏਕਾ ਰੱਖਦੇ ਆ।
1: ਹਾਂਜੀ, ਏਕਾ ਰੱਖਦੇ ਆ
0: ਜੀ, ਬਹੁਤ ਚੰਗੀ ਗੱਲ ਹੈ ਜੀ।
1: ਮੈਂ ਕਹਿੰਦੀ ਅੱਛਾ ਮਾਲਕ ਇਦਾਂ ਹੀ ਸਭ ਨੂੰ ਰੱਖੇ,
0: ਇਦਾਂ ਹੀ ਸਭ ਨੂੰ ਰੱਖੇ। ਔਰ ਜਦੋਂ ਤੁਸੀਂ ਸੂਟ ਸੀਂਦੇ ਹੋ,
1: ਹਾਂਜੀ,
0: ਕੁਝ ਕੁ ਇਹੋ ਜਿਹੇ ਵੀ ਆ ਜਾਂਦੇ ਨੇ ਮੈਨੂੰ ਜਲਦੀ ਚਾਹੀਦਾ,
1: ਹਾਂਜੀ,
0: ਇੱਥੇ ਡਿਜ਼ਾਇਨ ਇੱਦਾਂ ਦਾ ਹੀ ਹੋਣਾ ਚਾਹੀਦਾ, ਨਵੇਂ ਨਵੇਂ ਡਿਜ਼ਾਈਨ ਦੇ, ਤੇ ਕਦੀ ਕਦਾਈ ਰਸ਼ ਹੋ ਜਾਵੇ ਤਾਂ ਲੇਟ ਵੀ ਹੋ ਜਾਈਦਾ?
1: ਹਾਂਜੀ,
0: ਫਿਰ
1: ਬਹੁਤ ਘੱਟ
0: ਅੱਛਾ
1: ਲੇਟ ਫੜ ਲੈਣਾ ਆ, ਫਿਰ ਉਹਦਾ ਪਹਿਲਾਂ ਹੀ ਬਣਾਉਣਾ ਆ, ਟਾਈਮ ਕੱਢ ਕੇ ਉਹਦਾ ਪਹਿਲਾਂ ਬਣਾਉਣਾ ਕਾਹਤੇ ਆ ਵੀ ਉਹ ਮੇਰਾ ਗਾਹਕ ਨਾ ਖਰਾਬ ਹੋ ਜੂ, ਇੱਦਾਂ ਰੱਖਣਾ ਵੀ ਗਾਹਕ ਨਾ ਮੇਰਾ ਚਲੇ ਜਾਵੇ, ਉਹਨੂੰ ਜਾਣ ਨਹੀਂ ਦੇਣਾ
0: ਜੀ।
1: ਜੇ ਮੈਂ ਹੁਣ ਫਿਰ ਅੱਜ ਇੱਕ ਗਾਹਕ ਨੂੰ ਆਪਣੇ ਨੂੰ ਖਰਾਬ ਕਰਦੀ, ਉਹ ਫਿਰ ਨਾਲ ਗਾਹ ਨੂੰ ਦੂਜਿਆਂ ਨੂੰ ਵੀ ਜਾ ਕੇ ਦੱਸੂਗਾ, ਤਾਂ ਮੇਰੀ ਤਾਂ ਰੋਟੀ ਇਹ ਆ
0: ਜੀ। ਮਤਲਬ ਕਿ ਸਿਲਾਈ ਕਢਾਈ ਦੇ ਨਾਲ ਗੁਜ਼ਾਰਾ ਹੋ ਰਿਹਾ ਚੰਗਾ?
1: ਮੈਂ ਤਾਂ ਸਿਲਾਈ ਚੋਂ ਜੋ ਕੁਛ ਕੀਤਾ ਸਿਲਾਈ ਚੋਂ ਹੀ ਕੀਤਾ।
0: ਅੱਛਾ, ਵਧੀਆ ਗੁਜ਼ਾਰਾ ਹੋ ਗਿਆ ਤੁਹਾਡਾ,
1: ਬਹੁਤ ਸੋਹਣਾ। ਬਸ ਇਦਾਂ ਹੀ ਰਲ ਮਿਲ ਕੇ ਟਾਈਮ ਮੈਂ ਕਿਸੇ ਦਾ ਦੇਣਾ ਨਹੀਂ ਸੀ ਕਿਸੇ,
0: ਤੇ ਕਦੀ ਹੁਣ ਨਹੀਂ ਦਿਲ ਕੀਤਾ ਵੀ ਮੈਂ ਦਰੀਆਂ ਬੁਣਾ, ਖੇਸ ਬੁਣਾ, ਨਾਲੇ ਬੁਣਾ, ਪੱਖੀਆਂ ਬਣਾਵਾਂ?
1: ਹਾਂਜੀ, ਬੁਣਨ ਨੂੰ ਤਾਂ ਜੀ ਕਰਦਾ ਪਿਆ, ਹੁਣ ਟਾਈਮ ਹੀ ਨਹੀਂ ਹੁੰਦਾ, ਫਿਰ ਸਿਲਾਈ ਦਾ ਹੀ ਟਾਈਮ ਹੁੰਦਾ
0: ਜੀ,
1: ਉਹ ਹੀ ਪੂਰਾ ਹੋਈ ਜਾਵੇ ਕਹੀਦਾ, ਇਹ ਹੀ ਹੋ ਜਾਵੇ
0: ਜੀ ਜੀ ਜੀ ਜੀ।
1: ਹਾਂਜੀ,
0: ਔਰ ਦਰੀਆਂ ਕਿੰਨੀਆਂ ਕੁ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੁਸੀਂ, ਕਿੰਨੀਆਂ ਖੋਣ ਗਈਆਂ
1: ਦਰੀਆਂ ਜੀ? ਅਸੀਂ ਮੇਰੀ ਛੋਟੀ ਭੈਣ ਵੀ ਸੀ, ਅਸੀਂ 6-6 ਦਰੀਆਂ ਬੁਣੀਆਂ ਸੀ ਆਪਣੇ ਲਈ।
0: ਅੱਛਾ,
1: ਜਿਹੜੀਆਂ ਘਰ ਲਈ ਬੁਣੀਆਂ ਸੀਗੀਆਂ ਉਹ ਵੱਖਰੀਆਂ ਸੀ
0: ਜੀ,
1: ਉਹ ਨਹੀਂ, ਉਹ ਵੀ ਅਸੀਂ ਘਰ ਵੀ ਬਣਾ ਕੇ ਰੱਖਿਆ ਸੀ ਵੀ ਸਾਡੇ ਭਰਾਵਾਂ ਲਈ ਜਾਂ ਸਾਰਾ ਕੁਛ, ਇਹ ਵੀ ਘਰ 'ਚ ਵੀ ਹੋਣਾ ਜ਼ਰੂਰੀ।
0: ਉਹ ਸੰਭਾਲੀਆਂ ਪਈਆਂ ਨੇ ਕਿ ਵਰਤਦੇ ਵੀ ਹੋ?
1: ਹਾਂਜੀ, ਸਾਂਭੀਆਂ ਵੀ, ਵਰਤੀਆਂ ਵੀ,
0: ਸਾਂਭੀਆਂ ਵੀ ਹੈ ਤੇ ਵਰਤੀਆਂ ਵੀ।
1: ਛੋਟੀ ਭੈਣ ਨੂੰ ਦੇਤੀਆਂ ਸੀ, ਜਿਹੜੀ ਇੱਕ ਮੇਰੀ ਭੈਣ ਆ ਉਹ ਮੇਰੇ ਕੋਲ ਰਹਿੰਦੀ ਆ, ਉਹਦਾ ਰਾਜ ਪੇਟੀ ਉਦਾਂ ਹੀ ਭਰੀ ਪਈ ਆ
0: ਜੀ ਜੀ ਜੀ,
1: ਉਹਦੇ ਨਾਲ ਮਾਂ ਪਿਓ ਨੇ ਇਦਾਂ ਹੀ ਬਣਾ ਕੇ ਰੱਖ ਲਿਆ ਸੀ।
0: ਹਾਂਜੀ, ਬਿਮਲਾ ਦੇਵੀ ਗੋਗਾ ਜੀ,
1: ਹਾਂਜੀ,
0: ਬੱਚੇ ਕਦੀ ਕਦੀ ਜ਼ਿੱਦ ਵੀ ਕਰਦੇ ਆ ਕਿ ਮੈਂ ਖਾਸ ਚੀਜ਼ ਖਾਣੀ ਆ। ਹੁਣ ਤੁਸੀਂ ਇਹ ਨਾ ਕਿਹਾ ਕਿ ਉਹਨਾਂ ਨੇ ਕਦੀ ਜ਼ਿੱਦ ਨਹੀਂ ਕੀਤੀ, ਕਦੀ ਮਿੱਠਾ ਖਾਣ ਨੂੰ, ਕਦੀ ਖੀਰ ਖਾਣ ਨੂੰ, ਕਦੀ ਹੁੰਦਾ ਸੀ ਇਦਾਂ?
1: ਹੁੰਦਾ ਤਾਂ ਸੀਗਾ ਜੀ, ਹੁਣ ਨਿਆਣੇ ਕਹਿੰਦੇ ਵੀ ਹੈਗੇ, ਫਿਰ ਬਣਾ ਕੇ ਵੀ ਦੇਣੀ ਪੈਂਦੀ।
0: ਹਾਂ, ਕਿੱਦਾਂ ਫਿਰ ਤਾਲਮੇਲ ਕਿੱਦਾਂ ਬਿਠਾਉਂਦੇ ਸੀ? ਉੱਧਰ ਖੀਰ ਰੱਖੀ ਹੋਣੀ ਮੱਠੀ ਮੱਠੀ, ਅੱਗੇ ਇੱਧਰ ਸਿਲਾਈ ਕਰੀ ਜਾਣੀ।
1: ਹਾਂਜੀ, ਕਰਦੇ ਹੀ ਦੱਸ ਇੱਦਾਂ,
0: ਤੇ ਇਹ ਬਾਰ ਬਾਰ ਜਾ ਕੇ ਢੱਕਣ ਚੱਕ ਕੇ ਦੇਖਦੇ ਹੋਣੇ ਬਣ ਗਈ ਕਿ ਨਹੀਂ ਬਣ ਗਈ।
1: ਹਾਂਜੀ ਹਾਂਜੀ, ਇਹ ਤਾਂ ਹੈ
0: ਜੀ,
1: ਦੇਖਦੇ ਹੀ ਆ ਵੀ ਜਦੋਂ ਬਣ ਗਏ ਕਿ ਨਹੀਂ ਬਣ ਗਏ, ਹੁਣ ਤਾਂ ਆਪ ਹੀ ਮੈਨੂੰ ਬਣਾ ਕੇ ਦਿੰਦੇ ਆ।
0: ਨਵੀਂ ਪੀੜ੍ਹੀ
1: ਹਾਂਜੀ
0: ਜਿਹੜੀ ਸਾਂਝੇ ਪਰਿਵਾਰ ਵਿੱਚ ਨਹੀਂ ਰਹਿਣਾ ਚਾਹੁੰਦੀ, ਤੇ ਜਾਂ ਜਦੋਂ ਕੋਈ ਦਿੱਕਤ ਆ ਜਾਂਦੀ ਹੈ ਤੇ ਬਸ ਕਹਿੰਦੀ ਕਿ ਸਾਰਾ ਕੁਝ ਖਤਮ ਹੋ ਗਿਆ, ਠੀਕ ਹੈ, ਤੇ ਪੜ੍ਹ ਲਿਖ ਕੇ ਪੈਰਾਂ 'ਤੇ ਤਾਂ ਖੜੀ ਹੋਣਾ ਚਾਹੁੰਦੀ ਹੈ ਪਰ ਘਰ ਦਾ ਕੰਮ ਕੋਈ ਨਹੀਂ ਕਰਨਾ ਚਾਹੁੰਦੀ।
1: ਹਾਂਜੀ,
0: ਇਹੋ ਜਿਹੀਆਂ ਧੀਆਂ ਧਿਆਣੀਆਂ ਨੂੰ, ਬੱਚੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਜੀ, ਇਹਨਾਂ ਨੂੰ ਸੁਨੇਹਾ ਇਹ ਆ, ਪੜ੍ਹੇ ਲਿਖੇ ਵੀ ਆ ਤਾਂ ਕੰਮ ਜ਼ਰੂਰੀ ਆ,
0: ਕਰੋ ਭਾਵੇਂ ਨਾ ਕਰੋ ਪਰ ਆਉਣਾ ਜ਼ਰੂਰ ਚਾਹੀਦਾ,
1: ਆਉਣਾ ਵੀ ਜ਼ਰੂਰੀ ਚਾਹੀਦਾ, ਤੇ ਜੇ ਆਉਂਦਾ ਵੀ ਆ ਤਾਂ ਇੱਦਾਂ ਵੀ ਨਾ ਕਰੋ ਵੀ ਅਸੀਂ ਕਰਨਾ ਹੀ ਨਹੀਂ, ਕਰੋ ਵੀ ਜਿੰਨਾ ਹੁੰਦਾ ਉਨਾ ਹੀ ਕਰ ਲਓ
0: ਜੀ,
1: ਜ਼ਰੂਰੀ ਆ।

0: ਤੁਹਾਨੂੰ ਡੇਲੀ ਫੋਨ ਕਰਦਾ?
1: ਹਾਂਜੀ
0: ਜੀ
1: ਕਰਦਾ,
0: ਤੇ ਉਹ ਵੀ ਹੁਣ ਪੜ੍ਹਾਈ ਦੇ ਨਾਲ ਨਾਲ ਕੋਈ ਨਾ ਕੋਈ ਕੰਮ ਕਰਨ ਲੱਗ ਪਿਆ ਹੋਵੇ?
1: ਹਾਂਜੀ ਕਰਦਾ।
0: ਔਰ ਬੱਚਿਆਂ ਦੀ ਸ਼ਾਦੀ ਤੁਸੀਂ ਉਦੋਂ ਹੀ ਕਰੋਗੇ ਜਦੋਂ ਉਹ ਚਾਹੁਣਗੀਆਂ?
1: ਹਾਂਜੀ ਹੁਣ ਕੰਮ ਕਰਾਂਗੇ
0: ਜੀ,
1: ਥੋੜਾ ਵਾਲਾ ਘਰ ਜਿੱਦਾਂ ਬਣ ਜਾਊਗਾ ਹੁਣ ਫਿਰ ਕਰਨੀ ਸ਼ੁਰੂ ਕਰ ਲੈਣਾ
0: ਜੀ।
1: ਹਾਂਜੀ ਇਹ ਵੀ ਕੰਮ ਕਰਨਾ ਹੀ ਆ
0: ਜੀ। ਹਾਂ ਹੌਲੀ ਹੌਲੀ ਹੁਣ ਪੈਰਾਂ ਤੇ ਖੜੀਆਂ ਹੋ ਗਈਆਂ ਨੇ ਤੇ ਹੌਲੀ ਹੌਲੀ ਤੁਸੀਂ ਇਹਨਾਂ ਦੀਆਂ ਹੁਣ ਸ਼ਾਦੀਆਂ
1: ਕਰਾਂਗੇ
0: ਜੀ। ਔਰ ਅਸੀਂ ਦੁਆ ਕਰਦੇ ਹਾਂ ਕਿ ਤੁਹਾਡੀ ਉਮੀਦ ਤੇ ਸਭ ਬੱਚੇ ਖਰੇ ਉਤਰਨ ਔਰ ਤੁਸੀਂ ਸਿਹਤਯਾਬ ਰਹੋ, ਇਸੇ ਤਰ੍ਹਾਂ ਕੰਮ ਦੇ ਨਾਲ ਸਾਂਝ ਬਣਾ ਕੇ ਰੱਖੋ ਔਰ ਘਰ ਬੈਠੀਆਂ ਭੈਣਾਂ ਜਿਹੜੀਆਂ ਕਿਸੇ ਔਕੜ 'ਚ ਨੇ, ਕਿਸੇ ਦਿੱਕਤ 'ਚ ਨੇ, ਕਿਸੇ ਮੁਸੀਬਤ ਦਾ ਸਾਹਮਣਾ ਕਰ ਰਹੀਆਂ ਨੇ, ਤੁਸੀਂ ਉਹਨਾਂ ਲਈ ਇੱਕ ਹੌਸਲਾ ਬਣ ਕੇ ਅਤੇ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਇਓ। ਅਤੇ ਤੁਸੀਂ ਜੇਕਰ ਕੋਈ ਤੁਹਾਡੇ ਕੋਲ ਬੱਚੀ ਸਿੱਖਣ ਆਉਂਦੀ ਹੈ ਪੱਕਾ ਉਹਨੂੰ ਸਿਖਾਉਂਦੇ ਵੀ ਹੋਣਗੇ?
1: ਅਸੀਂ ਸਿਖਾਉਂਦੇ ਹਾਂ
0: ਜੀ
1: ਜੀ। ਇੱਦਾਂ ਕਦੀ ਨਾ ਨਹੀਂ ਕੀਤੀ ਹੈਗੀ ਜੇ ਕਈ ਪਹਿਲਾਂ ਕੁੜੀਆਂ ਮੈਂ ਜਦੋਂ ਛੋਟੇ ਸੀਗੇ ਉਦੋਂ ਮੈਂ ਕਈ ਕੁੜੀਆਂ ਨੂੰ ਸਿਖਾ ਲਿਆ
0: ਜੀ
1: ਵੀ ਕਰੋ ਕੰਮ, ਹੁਣ ਤੱਕ ਉਹ ਵੀ ਕਦਰ ਕਰਦੀਆਂ
0: ਜੀ।
1: ਇੱਦਾਂ ਥੋੜ੍ਹੀ ਜਿਹਾ ਕਰਨਾ, ਜੇ ਸਾਨੂੰ ਕੰਮ ਆਉਂਦਾ ਤਦੇ ਅਗਲਾ ਕੋਈ ਸਾਡੇ ਕੋਲ।
0: ਬਿਲਕੁਲ, ਜੇ ਤੁਹਾਡੇ ਕੋਲ ਹੁਨਰ ਹੈ ਤੇ ਉਹ ਹੁਨਰ ਨੂੰ ਅੱਗੇ ਤੋਰੋ ਤੇ ਨਾਲ ਉਹਨਾਂ ਨੂੰ ਕਹੋ ਕਿ ਤੁਸੀਂ ਦੋ ਜਣਿਆਂ ਨੂੰ ਹੋਰਾਂ ਨੂੰ ਵੀ ਸਿਖਾਓ,
1: ਉਹਨਾਂ ਨੂੰ ਵੀ ਸਿਖਾਓ। ਹਾਂਜੀ
0: ਜੀ। ਸੋ ਬਿਮਲਾ ਦੇਵੀ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਟੂਡੀਓ 'ਚ ਆਏ, ਉਮਰਾਂ ਦੇ ਪੈਂਡੇ ਪ੍ਰੋਗਰਾਮ 'ਚ ਸਾਡੇ ਮਹਿਮਾਨ ਬਣੇ, ਤੁਹਾਡੀ ਲੰਮੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਜੀ।
2: ਜੀ ਇਹ ਸਨ ਸੁਖਜੀਤ ਕੌਰ ਅਤੇ ਗੱਲਬਾਤ ਕਰ ਰਹੇ ਸਨ ਬਿਮਲਾ ਦੇਵੀ ਉਹਨਾਂ ਨਾਲ। ਅਤੇ ਜਦੋਂ ਅਸੀਂ ਇਹ ਗੱਲ ਸੁਣੀ ਤਾਂ ਸਾਨੂੰ ਇੰਝ ਲੱਗਿਆ ਕਿ ਜਿਹੜੇ ਬਜ਼ੁਰਗ ਨੇ ਨਾ ਉਹਨਾਂ ਦੀ ਸਿੱਖਿਆ ਸਾਡੇ ਕਿੰਨੇ ਕੰਮ ਆਉਂਦੀ ਹੈ। ਜਿਵੇਂ ਉਹਨਾਂ ਨੇ ਕਈ ਗੱਲਾਂ ਦੇ ਵਿੱਚ ਸਾਨੂੰ ਸਮਝਾਇਆ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਔਕੜਾਂ ਨੂੰ ਚੱਲਿਆ ਅਤੇ ਅੱਗੋਂ ਅਸੀਂ ਕਿਸ ਤਰ੍ਹਾਂ ਕਰ ਸਕਦੇ।
3: ਦੇਖੋ ਤਜਰਬੇਕਾਰ ਤਾਂ ਹੈ ਹੀ ਨੇ, ਨਾਲ ਦੇ ਨਾਲ ਉਹ ਮਿਹਨਤੀ ਵੀ ਕਿੰਨੇ ਨੇ ਔਰ ਸਿਲਾਈ ਕਢਾਈ ਕਰਦੇ ਨੇ, ਦਰੀਆਂ ਬੁਣਦੇ ਨੇ।
2: ਬਿਲਕੁਲ।
3: ਔਰ ਕੁੜੀਆਂ ਨੂੰ ਇਸ ਦਰੀਆਂ ਬੁਣਨਾ ਸਿਖਾਉਂਦੇ ਨੇ ਜਾਂ ਸਿਲਾਈ ਕਢਾਈ ਸਿਖਾਉਂਦੇ ਨੇ ਔਰ ਇਹ ਸਾਡੇ ਵਿਰਸੇ ਦੀ ਪਛਾਣ ਹੈ ਔਰ ਇੱਕ ਤਰ੍ਹਾਂ ਉਹ ਵਿਰਸੇ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਜੋੜ ਰਹੇ ਨੇ।
2: ਬਿਲਕੁਲ, ਤੁਹਾਡੀ ਗੱਲ ਸਹੀ ਹੈ। ਅਤੇ ਜਦੋਂ ਆਉਣ ਵਾਲੀ ਪੀੜ੍ਹੀ ਆਪਣੇ ਪਿਛੋਕੜ ਨਾਲ ਜੁੜਦੀ ਹੈ ਨਾ ਅਤੇ ਉਹਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ। ਕਈ ਅੱਛੇ ਸੰਸਕਾਰ ਮਿਲਦੇ ਨੇ, ਅੱਗੇ ਵਧਣ ਦੇ ਸੌ ਤਰੀਕੇ ਵੀ ਮਿਲਦੇ ਨੇ ਔਰ ਕਈ ਚੀਜ਼ਾਂ ਜਿਹੜੀਆਂ ਸਾਡੀ ਆਸ ਪਾਸ ਤੋਂ ਆਲੇ ਦੁਆਲੇ 'ਚੋਂ ਵਿਸਰ ਗਈਆਂ ਨੇ ਨਾ ਉਹ ਫਿਰ ਯਾਦ ਆ ਜਾਂਦੀਆਂ ਨੇ
3: ਜੀ। ਅਤੇ ਕੋਮਲ ਜੀ ਹੁਣ ਚੱਲਦੇ ਹਾਂ ਮਨੋਰੰਜਨ ਵੱਲ ਅਤੇ ਇੱਕ ਪਿਆਰਾ ਜਿਹਾ ਗੀਤ ਆਪਣੇ ਸਰੋਤਿਆਂ ਨੂੰ ਸੁਣਾ ਦਿੰਦੇ ਹਾਂ।
2: ਜੀ ਬਿਲਕੁਲ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਲਓ ਜੀ, ਇਸ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਵਾਪਸ ਆ ਗਏ ਹਾਂ ਅਤੇ ਅਸੀਂ ਗੱਲ ਕਰ ਰਹੇ ਸੀ ਸੁਰਖੀਆਂ ਚੌਰਤ ਦੀ। ਔਰ ਕੋਮਲ ਜੀ, ਹਰਪ੍ਰੀਤ ਬੜੀ ਮਿਹਨਤ ਦੇ ਨਾਲ ਇਹ ਸਾਰੀਆਂ ਸੁਰਖੀਆਂ ਬਟੋਰ ਕੇ ਸਾਡੇ ਨਾਲ ਸਾਂਝੀਆਂ ਕਰਦੀ ਹੈ। ਔਰ ਸੁਣਦੇ ਹਾਂ ਸਿਲਸਿਲਾ ਸੁਰਖੀਆਂ ਚੌਰਤ।

0: ਹੋਰ ਸੁਰਖੀਆਂ ਲੈ ਕੇ। ਤਦ ਤੱਕ ਲਈ ਹਰਪ੍ਰੀਤ ਨੂੰ ਦਿਓ ਇਜਾਜ਼ਤ, ਨਮਸਕਾਰ।
1: ਲਓ ਜੀ, ਸੁਰਖੀਆਂ 'ਚ ਔਰਤ ਤੋਂ ਬਾਅਦ ਚਲਦੇ ਚਲਦੇ ਅਸੀਂ ਆ ਗਏ ਹਾਂ ਆਪਣੀ ਰਸੋਈ 'ਚ।
0: ਬਿਲਕੁਲ ਜੀ, ਅਤੇ ਰਸੋਈ ਵਿੱਚ ਗੁਣ ਤਾਂ ਬਹੁਤ ਨੇ, ਅਤੇ ਅੱਜ ਗੁਣਕਾਰੀ ਰਸੋਈ 'ਚ ਕੀ ਆ ਰਿਹਾ ਹੈ?
1: ਅੱਜ ਗੁਣਕਾਰੀ ਰਸੋਈ ਦੇ ਵਿੱਚ ਉਹ ਚੀਜ਼ ਅਸੀਂ ਸਾਂਝੀ ਕਰਾਂਗੇ ਜਿਸ ਦੀ ਤਾਸੀਰ ਬੜੀ ਠੰਡੀ ਹੁੰਦੀ ਹੈ, ਔਰ ਖਾਸ ਤੌਰ 'ਤੇ ਗਰਮੀਆਂ ਦੇ ਵਿੱਚ ਇਸ ਨੂੰ ਵਰਤਿਆ ਜਾਂਦਾ ਹੈ, ਯਾਨੀ ਕਿ ਸਬਜ਼ਾ। ਸਬਜ਼ਾ ਦੇ ਬੀਜ, ਜਿਨ੍ਹਾਂ ਨੂੰ ਤੁਕਮਰੀਆ ਵੀ ਕਹਿੰਦੇ ਨੇ ਅਤੇ ਮਿੱਠੀ ਤੁਲਸੀ ਵੀ ਕਹਿੰਦੇ ਨੇ,
0: ਬਿਲਕੁਲ,
1: ਔਰ ਇਹਨੂੰ ਸੁਪਰ ਫੂਡ ਵੀ ਕੋਮਲ ਜੀ ਕਹਿੰਦੇ ਆ।
0: ਬਿਲਕੁਲ, ਅਤੇ ਇਹ ਤੁਲਸੀ ਦੇ ਬੀਜ ਵੀ ਕਹੇ ਜਾਂਦੇ ਨੇ, ਅਤੇ ਇਹਨਾਂ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ, ਅਤੇ ਗਰਮੀਆਂ 'ਚ ਇਹਨਾਂ ਦੇ ਖਾਸ ਹੀ ਬੈਨੀਫਿਟ ਹੁੰਦੇ ਨੇ, ਜਿਹੜੇ ਆਪਾਂ ਲਗਾਤਾਰ ਅਗਰ ਇਹਦਾ ਸੇਵਨ ਕਰੀਏ ਤਾਂ ਸਾਨੂੰ ਬਹੁਤ ਫਾਇਦਾ ਦਿੰਦੇ ਨੇ।
1: ਬਿਲਕੁਲ, ਆਇਰਨ, ਕੈਲਸ਼ੀਅਮ, ਫਾਈਬਰ, ਓਮੇਗਾ 3, ਪ੍ਰੋਟੀਨ ਅਤੇ ਐਂਟੀ ਆਕਸੀਡੈਂਟਸ ਦੇ ਨਾਲ ਇਹ ਭਰਪੂਰ ਹੁੰਦੇ ਨੇ। ਪਰ ਇੱਕ ਗੱਲ ਦਾ ਅਸੀਂ ਧਿਆਨ ਰੱਖਣਾ ਹੈ ਕਿ ਸਬਜ਼ਾ ਦੇ ਜਿਹੜੇ ਬੀਜ ਨੇ, ਜਦੋਂ ਵੀ ਅਸੀਂ ਵਰਤਣੇ ਨੇ, ਰਾਤ ਭਰ ਇਹਨਾਂ ਨੂੰ ਪਹਿਲਾਂ ਪੀਣਾ ਹੈ, ਫੇਰ ਹੀ ਇਹਨਾਂ ਨੂੰ ਵਰਤੋਂ 'ਚ ਲੈ ਕੇ ਆਉਣਾ ਹੈ।
0: ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਭਿਗਾਉਂਦੇ ਹਾਂ ਨਾ, ਤਾਂ ਇਹ ਫੁੱਲ ਜਾਂਦੇ ਨੇ, ਅਤੇ ਜਦੋਂ ਫਿਰ ਇਹਨਾਂ ਦੀ ਵਰਤੋਂ ਕਰਦੇ ਹਾਂ, ਸਾਡਾ ਪੇਟ ਭਰਿਆ ਭਰਿਆ ਰਹਿੰਦਾ। ਜਦੋਂ ਸਾਡਾ ਪੇਟ ਭਰਿਆ ਭਰਿਆ ਰਹੇਗਾ, ਅਤੇ ਸਾਨੂੰ ਓਨੀ ਭੁੱਖ ਘੱਟ ਲੱਗੇਗੀ, ਅਤੇ ਮੋਟਾਪੇ 'ਚ ਇਹ ਬਹੁਤ ਫਾਇਦਾ ਕਰਦੇ ਨੇ ਕਿ ਸਾਡਾ ਜਿਹੜਾ ਵੇਟ ਕੰਟਰੋਲ ਕਰਨ ਵਿੱਚ ਸਾਨੂੰ ਸਬਜ਼ਾਂ ਦੇ ਬੀਜ ਲਗਾਤਾਰ ਲੈਣੇ ਚਾਹੀਦੇ ਨੇ, ਤਾਂ ਕਿ ਸਾਨੂੰ ਜਿਹੜਾ ਇਹ ਉਹ ਪੇਟ ਆਪਣਾ ਵੇਟ ਘੱਟ ਕਰਨ ਵਿੱਚ ਮਦਦ ਮਿਲ ਸਕੇ।
1: ਔਰ ਫਾਈਬਰ ਦੇ ਨਾਲ ਭਰਪੂਰ ਹੋਣ ਕਰਕੇ ਕਬਜ਼, ਗੈਸ, ਐਸੀਡਿਟੀ ਅਤੇ ਪੇਟ ਦੀਆਂ ਜਿਹੜੀਆਂ ਸਾਰੀਆਂ ਸਮੱਸਿਆਵਾਂ ਹੈ ਉਹ ਵੀ ਦੂਰ ਹੁੰਦੀਆਂ ਨੇ, ਔਰ ਪੇਟ ਨੂੰ ਸਾਫ਼ ਕਰਨ ਦੇ ਵਿੱਚ ਇਹ ਬੜੀ ਮਦਦ ਕਰਦੇ ਨੇ।
0: ਅਤੇ ਜੋਤੀ, ਜਿਵੇਂ ਤੁਸੀਂ ਦੱਸਿਆ, ਇਹ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦੇ ਨੇ, ਅਤੇ ਇਹਨਾਂ ਦੀ ਜਿਹੜੀ ਤਵਚਾ ਅਤੇ ਵਾਲਾਂ ਵਾਸਤੇ ਇਹ ਬਹੁਤ ਬੈਨੀਫਿਸ਼ੀਅਲ ਹੁੰਦੇ ਨੇ ਸਾਡੀ, ਜਿਹੜੀ ਅਗਰ ਇਹਨਾਂ ਦਾ ਲਗਾਤਾਰ ਸੇਵਨ ਕੀਤਾ ਜਾਏ ਤਾਂ ਸਕਿੰਨ ਬਹੁਤ ਨਰਿਸ਼ਡ ਰਹਿੰਦੀ ਹੈ, ਸਕਿੰਨ ਬਹੁਤ ਅੱਛੀ ਹੋ ਜਾਂਦੀ ਹੈ, ਅਤੇ ਵਾਲ ਵੀ ਖਿਲੇ ਖਿਲੇ ਰਹਿੰਦੇ ਨੇ
1: ਔਰ ਮਜ਼ਬੂਤ ਵੀ ਹੁੰਦੇ ਕੋਮਲ ਜੀ।
0: ਬਿਲਕੁਲ ਜੀ,
1: ਔਰ ਸ਼ੂਗਰ ਦੇ ਮਰੀਜ਼ ਜਿਹੜੇ ਹੈ ਉਹ ਵੀ ਇਸ ਦੀ ਵਰਤੋਂ ਕਰ ਸਕਦੇ ਹੈ, ਕਿਉਂਕਿ ਇਹ ਬਲੱਡ ਸ਼ੂਗਰ ਨੂੰ ਵੀ ਨਿਯੰਤਰਿਤ ਕਰਦੇ ਨੇ।
0: ਹਾਂਜੀ, ਅਤੇ ਇਹ 1-2 ਚਮਚ ਬੀਜ ਜੇ ਅਸੀਂ 1 ਗਲਾਸ ਪਾਣੀ 'ਚ ਭਿਗੋ ਦਿੰਦੇ ਹਾਂ ਨਾ, ਅਤੇ ਉਹ ਕਾਫੀ ਜ਼ਿਆਦਾ ਫੁੱਲ ਕੇ ਕਿੰਨੇ ਜ਼ਿਆਦਾ ਹੋ ਜਾਂਦੇ ਨੇ, ਅਤੇ ਉਹਨਾਂ ਨੂੰ ਆਪਾਂ ਨਿੰਬੂ ਨਾਲ ਲੈ ਸਕਦੇ ਹਾਂ, ਦੁੱਧ ਜਾਂ ਦਹੀਂ ਦੇ ਵਿੱਚ ਲੈ ਸਕਦੇ ਹਾਂ, ਜਾਂ ਫਿਰ ਸਮੂਦੀ ਔਰ ਸ਼ੇਕ 'ਚ ਲੈ ਸਕਦੇ ਹਾਂ, ਜਿਵੇਂ ਅਸੀਂ ਰਾਇਤਾ ਪਾਉਂਦੇ ਹਾਂ ਉਹਦੇ 'ਚ 1 ਚਮਚ ਪਾਇਆ ਜਾ ਸਕਦਾ ਹੈ, ਅਤੇ ਇਹਨੂੰ ਕਿਸੇ ਵੀ ਤਰੀਕੇ ਨਾਲ ਦਿੱਤਾ ਜਾ ਸਕਦਾ।
1: ਬਿਲਕੁਲ, ਔਰ ਇਹ ਕਈਆਂ ਨੂੰ ਗਰਮੀ ਦੇ ਇਸ ਮੌਸਮ ਦੇ ਵਿੱਚ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ, ਔਰ ਉਹਨਾਂ ਨੂੰ ਵੀ ਇਸ ਦੀ ਵਰਤੋਂ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਸਾਨੂੰ ਹਾਈਡਰੇਟ ਵੀ ਰੱਖਦੇ ਨੇ।
0: ਪਰ
1: ਔਰ ਓਮੇਗਾ 3 ਫੈਟੀ ਐਸਿਡ ਦੇ ਕਰਕੇ ਸਾਡੇ ਦਿਲ ਦੀ ਸਿਹਤ ਵੀ ਤੰਦਰੁਸਤ ਹੁੰਦੀ ਹੈ ਜੀ।
0: ਅਤੇ ਨਾਲ ਨਾਲ ਮੈਂ ਇੱਕ ਹੋਰ ਖਾਸ ਗੱਲ ਕਹਾਂਗੀ, ਕਈ ਵਾਰੀ ਕਈਆਂ ਨੂੰ ਕੀ ਹੁੰਦਾ, ਕੋਈ ਦਵਾਈ ਉਹ ਲਗਾਤਾਰ ਖਾਂਦੇ ਨੇ, ਉਹਨਾਂ ਨੂੰ ਰੈਗੂਲਰ ਉਹ ਲੱਗੀ ਹੋਈ ਹੁੰਦੀ ਹੈ, ਅਤੇ ਉਹਦੇ ਨਾਲ ਉਹਦਾ ਕੀ ਅਸਰ ਹੁੰਦਾ, ਇਹ ਚੀਜ਼ ਤੁਸੀਂ ਆਪਣੇ ਡਾਕਟਰ ਤੋਂ ਪੁੱਛ ਸਕਦੇ ਹੋ, ਉਸ ਤੋਂ ਬਾਅਦ ਇਹਦਾ ਸੇਵਨ ਕਰੋ, ਕਿਉਂਕਿ ਉਹਦੇ ਨਾਲ ਇਹ ਫੈਮਲੀਅਰ ਹੋਏਗੀ ਅਤੇ ਤੁਹਾਨੂੰ ਜ਼ਰੂਰ ਫਾਇਦਾ ਦੇ।
1: ਬਿਲਕੁਲ, ਸਾਵਧਾਨੀ ਕਿਸੇ ਵੀ ਚੀਜ਼ ਦੀ ਵਰਤੋਂ ਤੋਂ ਪਹਿਲਾਂ ਜ਼ਰੂਰ ਰੱਖਣੀ ਚਾਹੀਦੀ ਹੈ, ਔਰ ਲੋੜ ਮੁਤਾਬਿਕ ਔਰ ਬਹੁਤ ਸੀਮਿਤ ਮਾਤਰਾ ਦੇ ਵਿੱਚ ਹੀ ਸਾਨੂੰ ਹਰ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਔਰ ਹੁਣ ਸਮੇਂ ਜਿਹੜਾ ਕਹਿੰਦਾ ਹੈ ਕਿ ਹੁਣ ਖਤਮ ਹੋ ਗਿਆ ਹੈ, ਔਰ ਸਾਡੇ ਜਾਣ ਦਾ ਸਮਾਂ ਹੋ ਗਿਆ ਹੈ, ਇਜਾਜ਼ਤ ਲੈਣ ਦਾ ਸਮਾਂ ਹੋ ਗਿਆ ਹੈ, ਸੋ ਮੈਨੂੰ ਜੋਤੀ ਨੂੰ
0: ਅਤੇ ਮੈਨੂੰ ਕੋਮਲ ਨੂੰ ਦਿਓ ਇਜਾਜ਼ਤ,
1: ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਸੁਣੋਗੇ ਪ੍ਰੋਗਰਾਮ ਸੁਫੀਆਨਾ ਕਲਾਮ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਸਵਰਨ ਨੂਰਾ ਜੀ ਨੂੰ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਮੱਛੀ ਪਾਲਣ ਬਾਰੇ ਡਾਕਟਰ ਮੀਰਾ ਡੀ ਅੰਸਲ ਤੋਂ ਜਾਣਕਾਰੀ ਲਵੋਗੇ।

इस दरमियान समाचार ते मुख समाचार अपने निर्धारित समय ते वारोवार प्रसारित किते जाणगे। ਇਹ ਸਨ ਸਾਡੇ ਅੱਜ ਦਿਨ ਭਰ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ ਹੁਣ 97 ਰੁਪਏ 70 ਪੈਸੇ ਪ੍ਰਤੀ ਲੀਟਰ, ਜਦਕਿ ਡੀਜ਼ਲ ਦੀ ਕੀਮਤ 90 ਰੁਪਏ 67 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਮੁੰਬਈ 'ਚ ਪੈਟਰੋਲ ਹੁਣ 106 ਰੁਪਏ 68 ਪੈਸੇ ਅਤੇ ਡੀਜ਼ਲ 59 ਰੁਪਏ 14 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਮਿਲੇਗਾ। ਕੋਲਕਾਤਾ 'ਚ ਪੈਟਰੋਲ 108 ਰੁਪਏ 74 ਪੈਸੇ ਅਤੇ ਡੀਜ਼ਲ 95 ਰੁਪਏ 13 ਪੈਸੇ ਪ੍ਰਤੀ ਲੀਟਰ ਦੀ ਕੀਮਤ ਉੱਤੇ ਮੁਹੱਈਆ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਐਲਾਨ ਕੀਤਾ ਹੈ ਕਿ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਹੋਵੇਗੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਉਮੀਦਵਾਰਾਂ ਅਤੇ ਮਾਪਿਆਂ ਨੂੰ ਸਿਰਫ NTA ਦੇ ਅਧਿਕਾਰਤ ਚੈਨਲਾਂ ਉੱਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਇਸੇ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਪ੍ਰੀਖਿਆ ਕਥਿਤ ਪੇਪਰ ਲੀਕ ਕਾਰਨ ਰੱਦ ਕਰ ਦਿੱਤੀ ਗਈ ਸੀ ਅਤੇ CBI ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਉਣ ਵਾਲੀ ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ ਨੀਟ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਕੱਲ੍ਹ ਰਾਤ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਰਿਹਾਇਸ਼ 'ਤੇ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ 'ਚ ਉੱਚ ਸਿੱਖਿਆ ਸਕੱਤਰ, ਸਕੂਲ ਸਿੱਖਿਆ ਸਕੱਤਰ, ਰਾਸ਼ਟਰੀ ਪ੍ਰੀਖਿਆ

0: ਸੀ ਦੇ ਡਾਇਰੈਕਟਰ ਜਨਰਲ, CBSE ਦੇ ਚੇਅਰਮੈਨ ਅਤੇ ਕੇਂਦਰੀ ਵਿਦਿਆਲਿਆ ਸੰਗਠਨ ਅਤੇ ਨਵੋਦਿਆ ਵਿਦਿਆਲਿਆ ਸਮਿਤੀ ਦੇ ਕਮਿਸ਼ਨਰਾਂ ਸਮੇਤ ਹੋਰ ਸੀਨੀਅਰ ਅਫਸਰ ਸ਼ਾਮਲ ਸਨ। ਅੱਜ ਸਵੇਰੇ ਸਨਅਤੀ ਸ਼ਹਿਰ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਉੱਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਪੁੱਜੀ। ਇਸ ਨਾਲ ਸਨਅਤਕਾਰਾਂ ਅਤੇ ਹੋਰ ਲੋਕਾਂ ਦੀ 3 ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਗਈ ਏ। ਇਸ ਉਡਾਣ ਸਦਕਾ ਲੁਧਿਆਣਾ ਭਾਰਤ ਦੇ ਵਪਾਰਕ ਉਡਾਣ ਨਕਸ਼ੇ 'ਤੇ ਆ ਗਿਆ ਏ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਨੀ ਅਤੇ ਰਜਿੰਦਰ ਗੁਪਤਾ ਸਮੇਤ ਹੋਰ ਯਾਤਰੀਆਂ ਨਾਲ ਦਿੱਲੀ ਤੋਂ ਲੁਧਿਆਣਾ ਲਈ ਇਸ ਸ਼ੁਰੂਆਤੀ ਉਡਾਣ ਵਿੱਚ ਸਫ਼ਰ ਕੀਤਾ। ਏਅਰ ਇੰਡੀਆ ਨੇ ਆਪਣੀਆਂ ਉਡਾਨਾਂ ਦਾ ਸਮਾਂ ਇਸ ਤਰ੍ਹਾਂ ਨਿਰਧਾਰਤ ਕੀਤਾ ਹੈ ਕਿ ਦਿੱਲੀ ਤੋਂ ਉਸੇ ਦਿਨ ਯੂਨਾਈਟਿਡ ਕਿੰਗਡਮ ਅਤੇ ਯੂਰਪ ਦੀਆਂ ਹੋਰ ਮੰਜ਼ਲਾਂ ਜਿਨ੍ਹਾਂ 'ਚ ਰੋਮ, ਮਿਲਾਨ ਅਤੇ ਪੈਰਿਸ ਸ਼ਾਮਲ ਨੇ ਤੱਕ ਯਾਤਰੀਆਂ ਨੂੰ ਸੰਪਰਕ ਸਹੂਲਤ ਮਿਲ ਸਕੇਗੀ। ਤੈਅ ਸ਼ਡਿਊਲ ਮੁਤਾਬਕ ਉਡਾਨ ਨੰਬਰ AI-481 ਸਵੇਰੇ 5:55 'ਤੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ 7:05 'ਤੇ ਹਲਵਾਰਾ ਪੁੱਜੇਗੀ। ਇਸ ਤੋਂ ਬਾਅਦ ਵਾਪਸੀ ਉਡਾਨ AI-482 ਹਲਵਾਰਾ ਤੋਂ 7:55 'ਤੇ ਰਵਾਨਾ ਹੋਏਗੀ ਅਤੇ 9:10 'ਤੇ ਦਿੱਲੀ ਪੁੱਜੇਗੀ। ਪੰਜਾਬ ਦੇ ਮੁੱਖ ਚੋਣ ਅਫਸਰ ਸ਼੍ਰੀਮਤੀ ਅਨੰਦਿਤਾ ਮਿੱਤਰਾ ਨੇ ਦੱਸਿਆ ਹੈ ਕਿ ਸੂਬੇ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਏਗੀ। SIR ਤਹਿਤ 25 ਜੂਨ 2026 ਤੋਂ 24 ਜੁਲਾਈ 2026 ਤੱਕ BLOs ਘਰ ਘਰ ਜਾ ਕੇ ਵੋਟਰਾਂ ਦੇ ਫਾਰਮ ਭਰਵਾਉਣਗੇ। ਸ਼੍ਰੀਮਤੀ ਮਿੱਤਰਾ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਬਣਾਉਣ ਦਾ ਕੰਮ 24 ਜੁਲਾਈ 2026 ਤੱਕ ਮੁਕੰਮਲ ਹੋਵੇਗਾ, ਜਦਕਿ ਵੋਟਰ ਸੂਚੀ ਦਾ ਖਰੜਾ 31 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ। ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ਼ 31 ਜੁਲਾਈ ਤੋਂ 30 ਅਗਸਤ ਤੱਕ ਦਿੱਤੇ ਜਾ ਸਕਣਗੇ, ਜਦਕਿ ਇਹਨਾਂ ਦਾ ਨਿਪਟਾਰਾ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਅੰਤਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਮੋਹਾਲੀ ਦੇ ਜ਼ੀਰਕਪੁਰ ਸਥਿਤ ਛੱਤ ਲਾਈਟ ਚੌਂਕ ਨੇੜੇ ਅੱਜ ਤੜਕੇ ਨਿੱਜੀ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ। ਇਹ ਸੈਲਾਨੀ ਬੱਸ ਮਨਾਲੀ ਤੋਂ ਦਿੱਲੀ ਜਾ ਰਹੀ ਸੀ। ਹਾਦਸੇ ਵੇਲੇ ਬੱਸ ਵਿੱਚ ਕਰੀਬ 45 ਯਾਤਰੀ ਸਵਾਰ ਸਨ। ਜਿਵੇਂ ਹੀ ਬੱਸ ਛੱਤ ਲਾਈਟ ਚੌਂਕ ਨੇੜੇ ਪੁੱਜੀ ਤਾਂ ਜ਼ੀਰਕਪੁਰ ਤੋਂ ਪਟਿਆਲਾ ਵੱਲ ਜਾ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਬੱਸ ਸੜਕ 'ਤੇ ਪਲਟ ਗਈ। ਸਥਾਨਕ ਲੋਕਾਂ ਅਤੇ ਸੜਕ ਸੁਰੱਖਿਆ ਪੁਲਿਸ ਦੇ ਮੁਲਾਜ਼ਮਾਂ ਨੇ ਮਿਲ ਕੇ ਬੱਸ ਵਿੱਚ ਫਸੇ ਜ਼ਖਮੀ ਮੁਸਾਫਰਾਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਡੇਰਾ ਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਉੱਥੋਂ ਕਈ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਇਸ ਪਿੱਛੋਂ ਹਾਈਡਰਾ ਮਸ਼ੀਨ ਦੀ ਮਦਦ ਨਾਲ ਬੱਸ ਨੂੰ ਸੜਕ ਤੋਂ ਹਟਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਜਗਦੀਪ ਸਿੰਘ ਨੇ ਕੱਲ੍ਹ ਯੂਨੀਵਰਸਿਟੀ ਕੈਂਪਸ ਵਿੱਚ ਜਨਗਣਨਾ 2027 ਦੇ ਕਾਰਜਾਂ ਅਤੇ ਸਵੈ ਗਣਨਾ ਮੁਹਿੰਮ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ। ਡਾਕਟਰ ਜਗਦੀਪ ਸਿੰਘ ਨੇ ਡਿਜੀਟਲ ਸਵੈ ਗਣਨਾ ਰਾਹੀਂ ਆਪਣੇ ਨਿੱਜੀ ਵੇਰਵੇ ਪੋਰਟਲ 'ਤੇ ਦਰਜ ਕਰਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਹੈ। ਉਹਨਾਂ ਦੱਸਿਆ ਕਿ ਪਹਿਲੀ ਵਾਰੀ ਡਿਜੀਟਲ ਟੈਕਨਾਲੋਜੀ ਨਾਲ ਸਵੈ ਗਣਨਾ ਰਾਹੀਂ ਆਪਣੇ ਵੇਰਵੇ ਦਰਜ ਕਰਨ ਲਈ ਹਰ ਨਾਗਰਿਕ ਨੂੰ ਇਹ ਅਖਤਿਆਰ ਮਿਲ ਗਏ ਨੇ। ਇਹਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵਿਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਕੈਲਾਸ਼ ਖੇਰ ਦੀ ਆਵਾਜ਼ ਵਿੱਚ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਜੀ ਫੌਜੀ ਵੀਰਾਂ ਲਈ। ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਪ੍ਰਿਆ ਸਰਈਆ ਤੇ ਦਿਵਿਆ ਕੁਮਾਰ ਦੀ ਆਵਾਜ਼ ਵਿੱਚ ਇਹ ਗੀਤ।

0: अवतार सिंह बिलिंग दे नावल होया देश पराया ते आधारित ए रेडियो लड़ीवार नाटक तुसी सुनोगे हर सोमवार शाम 6:30 बजे देहाती।
1: फौजी वीरो प्रोग्राम हजे जारी है, 1:40 हो रहे ने। हुण सुनदे हाँ पंजाबी च खबरां ते फिर इस दे कुछ पलां बाद उर्दू समाचार साडे दिल्ली केंद्र तों।
2: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ। ਮੀਟਿੰਗ ਊਰਜਾ ਸਹਿਯੋਗ ਤੇ ਦੁਵੱਲੇ ਵਪਾਰ ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਤੇ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਨ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਊਰਜਾ ਸਹਿਯੋਗ ਤੇ ਦੁਵੱਲੇ ਵਪਾਰ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਹ ਚਰਚਾ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਕਾਰਨ ਆਲਮੀ ਸਪਲਾਈ 'ਚ ਵਿਘਨ ਦੇ ਮੱਦੇਨਜ਼ਰ ਹੋ ਰਹੀ ਹੈ। ਦੋਵਾਂ ਧਿਰਾਂ ਵੱਲੋਂ ਤੇਲ ਭੰਡਾਰਾਂ ਤੇ ਗੈਸ ਸਪਲਾਈ ਪ੍ਰਬੰਧਾਂ ਤੇ ਚਰਚਾ ਕਰਨ ਦੀ ਉਮੀਦ ਹੈ।

0: ਇਸ ਦੌਰੇ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਸਰਕਾਰ ਵਿਚ ਅੰਤਰਰਾਸ਼ਟਰੀ ਸਹਿਯੋਗ ਰਾਜ ਮੰਤਰੀ ਰਿਮ ਬਿਨ ਇਬਰਾਹਿਮ ਅਲ ਹਾਸ਼ਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਇਕ ਸਤਿਕਾਰਤ ਸ਼ਖਸੀਅਤ ਦਸਿਆ। ਉਨਾਂ ਕਿਹਾ ਕਿ ਇਹ ਦੌਰਾ ਇਸ ਸਾਲ ਕਈ ਉੱਚ ਪੱਧਰੀ ਮੀਟਿੰਗਾਂ ਤੋਂ ਬਾਅਦ ਹੋਇਆ। ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਨੇ ਜਨਵਰੀ ਚ ਭਾਰਤ ਦਾ ਦੌਰਾ ਕੀਤਾ ਸੀ। ਰਾਸ਼ਟਰੀ ਪ੍ਰੀਖਿਆ ਏਜੰਸੀ ਐਨ ਟੀ ਏ ਨੇ ਐਲਾਨ ਕੀਤਾ ਕਿ ਨੀਟ ਯੂ ਜੀ 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਹੋਵੇਗੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਏਜੰਸੀ ਨੇ ਉਮੀਦਵਾਰਾਂ ਅਤੇ ਮਾਪਿਆਂ ਨੂੰ ਸਿਰਫ਼ ਐਨ ਟੀ ਏ ਦੇ ਅਧਿਕਾਰਤ ਚੈਨਲਾਂ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਵਿਦਿਆਰਥੀ ਸਰਕਾਰ ਦੀ ਪ੍ਰਮੁੱਖ ਤਰਜੀਹ ਨੇ ਅਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਅੱਜ ਨਵੀਂ ਦਿੱਲੀ 'ਚ ਇਕ ਪ੍ਰੈਸ ਕਾਨਫਰੰਸ ਵਿਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ ਐਨ ਟੀ ਏ ਨੇ 21 ਜੂਨ ਨੂੰ ਨੀਟ ਯੂ ਜੀ 2026 ਪ੍ਰੀਖਿਆ ਦੀ ਮੁੜ ਸਮਾਂ ਸਾਰਣੀ ਦਾ ਐਲਾਨ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 14 ਜੂਨ ਤੱਕ ਦਾਖਲਾ ਕਾਰਡ ਉਪਲਬਧ ਕਰਵਾਏ ਜਾਣਗੇ। ਉਨਾਂ ਜਾਣਕਾਰੀ ਦਿੰਦਿਆਂ ਦਸਿਆ
1: ਪਰੀਕਸ਼ਾ ਮੇ ਥੋੜਾ ਹਮਕੋ ਜੋ ਉਨਕੀ ਫਾਰਮੈਲਿਟੀਜ਼ ਹੈ ਓ ਐਮ ਆਰ ਸ਼ੀਟ ਕੋ ਦਸਖਤ ਕਰਨਾ ਆਰੰਭ ਮੇ ਇੱਕ ਬਾਰ ਕਰਨਾ ਅੰਤ ਮੇ ਵੀ ਇੱਕ ਬਾਰ ਕਰਨਾ ਉਸਮੇ ਹਮਾਰੇ ਵਿਦਿਆਰਥੀ ਕੋਰ ਟਾਈਮ ਮੇ ਕਟੌਤੀ ਹੋਈ ਥੀ ਜੋ 2 ਸੇ 5 ਐਗਜ਼ਾਮਿਨੇਸ਼ਨ ਟਾਈਮ ਥਾ ਉਸਕੋ ਧਿਆਨ ਮੇ ਰੱਖਤੇ ਐਨ ਟੀ ਏ ਨੇ ਤੁਰੰਤ ਇੱਕ ਨਿਸ਼ਪਤੀ ਕਿਹਾ ਕਿ ਉਸਕੋ ਔਰ 15 ਮਿੰਟ ਬੜਾਏ 2 ਸੇ ਸ਼ੁਰੂ ਹੋਗਾ 5-15 ਤੱਕ ਯੇ ਪਰੀਕਸ਼ਾ ਕੀ ਸਮੇ ਬੜਾਇਆ ਜਾਏਗਾ ਐਡਮਿਟ ਕਾਰਡ ਇਸ ਬਾਰ ਕੇ ਐਡਮਿਟ ਕਾਰਡ 14 ਜੂਨ ਤੱਕ ਸਭੀ ਕੋ ਪਹੁੰਚ ਜਾਏਗਾ।
0: ਸਿੱਖਿਆ ਮੰਤਰੀ ਨੇ ਕਿਹਾ ਕਿ ਐਨ ਟੀ ਏ ਦੇ ਅੰਦਰ ਮਹੱਤਵਪੂਰਨ ਸੁਧਾਰਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀਆਂ ਬੇਅਨੀਮੀਆਂ ਨੂੰ ਰੋਕਣ ਲਈ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉਪਾਅ ਕੀਤੇ ਜਾਣਗੇ। ਸ੍ਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਯੋਗ ਵਿਦਿਆਰਥੀ ਧੋਖਾਧੜੀ ਵਾਲੇ ਉਮੀਦਵਾਰਾਂ ਜਾਂ ਸਿੱਖਿਆ ਮਾਫੀਆ ਵੱਲੋਂ ਸਾਜਿਸ਼ਾਂ ਕਾਰਨ ਆਪਣੇ ਅਧਿਕਾਰਾਂ ਤੋਂ ਵਾਂਝਾ ਰਹੇ।
1: CBI तहत तक जाएगी कहां वो कमांड चेन पे ब्रीच हुई है। राधा कृष्ण कमेटी को पूरा पालन करने के उपरांत भी कहां वो ब्रीच हुई है, उस ब्रीच को मेरा पूरा विश्वास है CBI के ऊपर। सरकार की पूरा नेतृत्व सभी विभाग उसमें से गंभीरता चीज को लेते हुए शीर्ष तो नेतृत्व उसके लिए खूब दायित्व लिया है, चिंता कर रहा है। हम इस बार माल प्रैक्टिस होने नहीं देंगे।
0: ਇਸ ਤੋਂ ਪਹਿਲਾਂ ਇਸ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਪ੍ਰੀਖਿਆ ਕਥਿਤ ਪੇਪਰ ਲੀਕ ਕਾਰਨ ਰੱਦ ਕਰ ਦਿੱਤੀ ਗਈ ਸੀ ਅਤੇ CBI ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਉਣ ਵਾਲੀ ਰਾਸ਼ਟਰੀ ਯੋਗਤਾ ਤੇ ਦਾਖਲਾ ਪ੍ਰੀਖਿਆ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਕੱਲ੍ਹ ਰਾਤ ਹੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਰਿਹਾਇਸ਼ ਤੇ ਇੱਕ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਨੀਟ ਪ੍ਰੀਖਿਆ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਦੇ ਵੱਖ ਵੱਖ ਪਹਿਲੂਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਉੱਚ ਸਿੱਖਿਆ ਸਕੱਤਰ, ਸਕੂਲ ਸਿੱਖਿਆ ਸਕੱਤਰ, ਰਾਸ਼ਟਰੀ ਪ੍ਰੀਖਿਆ ਏਜੰਸੀ ਦੇ ਡਾਇਰੈਕਟਰ ਜਨਰਲ, CBSE ਦੇ ਚੇਅਰਮੈਨ ਤੇ ਕੇਂਦਰੀ ਵਿਦਿਆਲਿਆ ਸੰਗਠਨ ਤੇ ਨਵੋਦਿਆ ਵਿਦਿਆਲਿਆ ਸਮਿਤੀ ਦੇ ਕਮਿਸ਼ਨਰਾਂ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਪੰਜਾਬ 'ਚ ਏਅਰ ਇੰਡੀਆ ਦੀ ਪਹਿਲੀ ਉਡਾਨ ਅੱਜ ਸਵੇਰੇ ਸਨਅਤੀ ਸ਼ਹਿਰ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ 'ਤੇ ਉਤਰੀ। 3 ਦਹਾਕੇ ਪੁਰਾਣੀ ਉਮੀਦ ਹਕੀਕਤ ਵਿੱਚ ਬਦਲਣ ਨਾਲ ਸੈਂਕੜੇ ਉਦਯੋਗਪਤੀ ਤੇ ਲੋਕ ਖੁਸ਼ ਨਜ਼ਰ ਆਏ। ਇਸ ਉਡਾਨ ਦੇ ਨਾਲ ਲੁਧਿਆਣਾ ਭਾਰਤ ਦੇ ਵਪਾਰਕ ਉਡਾਨ ਨਕਸ਼ੇ 'ਤੇ ਆ ਗਿਆ। ਰੇਲ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ, ਜੋ ਸੰਸਦ ਮੈਂਬਰਾਂ ਵਿਕਰਮਜੀਤ ਸਿੰਘ ਸਾਹਨੀ ਤੇ ਰਾਜਿੰਦਰ ਗੁਪਤਾ ਤੇ ਹੋਰਨਾਂ ਮੁਸਾਫਰਾਂ ਦੇ ਨਾਲ ਦਿੱਲੀ ਤੋਂ ਲੁਧਿਆਣਾ ਲਈ ਸ਼ੁਰੂ ਹੋਈ ਉਡਾਨ 'ਚ ਸਵਾਰ ਹੋਏ ਨੇ, ਇਸ ਕਾਰਜਸ਼ੀਲਤਾ ਨੂੰ ਸਥਾਨਕ ਉਦਯੋਗ ਤੇ ਆਰਥਿਕ ਵਿਕਾਸ ਲਈ ਇੱਕ ਵੱਡਾ ਉਤਸ਼ਾਹ ਵਾਲਾ ਕੰਮ ਦੱਸਿਆ। ਏਅਰ ਇੰਡੀਆ ਨੇ ਆਪਣੀਆਂ ਉਡਾਨਾਂ ਦਿੱਲੀ ਰਾਹੀਂ ਬਰਤਾਨੀਆ ਤੇ ਰੋਮ, ਮਿਲਾਨ ਤੇ ਪੈਰਿਸ ਸਮੇਤ ਬਾਕੀ ਯੂਰਪ ਦੇ ਸਥਾਨਾਂ ਲਈ ਕੌਮਾਂਤਰੀ ਸੰਪਰਕ ਸੰਭਵ ਹੋ ਸਕੇਗਾ। ਤੈਅ ਪ੍ਰੋਗਰਾਮ ਮੁਤਾਬਕ ਉਡਾਨ AI 481 ਸਵੇਰੇ 5:55 ਤੇ ਦਿੱਲੀ ਤੋਂ ਰਵਾਨਾ ਹੋਵੇਗੀ ਤੇ ਸਵੇਰੇ 7:05 ਤੇ ਹਲਵਾਰਾ ਪਹੁੰਚੇਗੀ। ਇਸ ਤੋਂ ਬਾਅਦ ਵਾਪਸੀ ਸੇਵਾ AI 482 ਹਲਵਾਰਾ ਤੋਂ ਸਵੇਰੇ 7:55 ਤੇ ਰਵਾਨਾ ਹੋਵੇਗੀ ਤੇ ਸਵੇਰੇ 9:10 ਤੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਹਲਵਾਰਾ ਹਵਾਈ ਅੱਡੇ ਤੇ ਟਰਮੀਨਲ ਇਮਾਰਤ ਦਾ ਉਦਘਾਟਨ ਇਸ ਸਾਲ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 97.77 ਰੁਪਏ ਫੀ ਲੀਟਰ, ਜਦਕਿ ਡੀਜ਼ਲ ਦੀ ਕੀਮਤ 90.67 ਰੁਪਏ ਫੀ ਲੀਟਰ ਹੋ ਗਈ ਹੈ। ਮੁੰਬਈ 'ਚ ਪੈਟਰੋਲ ਹੁਣ 106.68 ਰੁਪਏ ਅਤੇ ਡੀਜ਼ਲ 93.14 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲੇਗਾ। ਇੰਦਰਪ੍ਰਸਤ ਗੈਸ ਲਿਮਟਿਡ ਨੇ ਅੱਜ CNG ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਕੀਤਾ। ਇਸ ਨਾਲ ਦਿੱਲੀ 'ਚ 1 ਕਿਲੋਗ੍ਰਾਮ CNG ਦੀ ਕੀਮਤ 79.09 ਰੁਪਏ, ਗਾਜ਼ੀਆਬਾਦ ਅਤੇ ਨੋਇਡਾ 'ਚ 87.70 ਰੁਪਏ ਅਤੇ ਗੁਰੂਗ੍ਰਾਮ 'ਚ 84.12 ਰੁਪਏ ਹੋ ਗਈ ਹੈ। ਇਸ ਦੌਰਾਨ ਸਰਕਾਰ ਨੇ ਅਗਾਊਂ ਮਨਜ਼ੂਰੀ ਯੋਜਨਾ ਤਹਿਤ ਸੋਨੇ ਦੀ ਦਰਾਮਦ 'ਤੇ 100 ਕਿਲੋਗ੍ਰਾਮ ਦੀ ਹੱਦ ਨਿਰਧਾਰਿਤ ਕੀਤੀ ਹੈ। ਇਹ ਯੋਜਨਾ ਗਹਿਣਿਆਂ ਦੇ ਬਰਾਮਦਕਾਰਾਂ ਨੂੰ 0 ਡਿਊਟੀ ਉੱਤੇ ਕੱਚੇ ਮਾਲ ਦੀ ਦਰਾਮਦ ਕਰਨ ਦੀ ਇਜਾਜ਼ਤ ਦਿੰਦੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਨੇ ਇੱਕ ਜਨਤਕ ਨੋਟਿਸ ਵਿੱਚ ਕਿਹਾ ਕਿ ਬਰਾਮਦਕਾਰ ਇਸ ਯੋਜਨਾ ਤਹਿਤ ਇੱਕ ਸਮੇਂ 'ਚ ਵੱਧ ਤੋਂ ਵੱਧ 100 ਕਿਲੋਗ੍ਰਾਮ ਸੋਨਾ ਬਿਨਾਂ ਕਿਸੇ ਡਿਊਟੀ 'ਤੇ ਦਰਾਮਦ

0: ਕਰ ਸਕਦੇ ਨੇ। ਡਾਇਰੈਕਟੋਰੇਟ ਜਨਰਲ ਨੇ ਪਹਿਲੀ ਵਾਰ ਦੇ ਬਿਨਾਕਾਰਾਂ ਲਈ ਉਹਨਾਂ ਦੀ ਕਾਰਜਸ਼ੀਲ ਸਥਿਤੀ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਵਾਸਤੇ ਨਿਰਮਾਣ ਪਲਾਂਟਾਂ ਦਾ ਭੌਤਿਕ ਨਿਰੀਖਣ ਲਾਜ਼ਮੀ ਕੀਤਾ। ਇਹ ਵੀ ਕਿਹਾ ਗਿਆ ਕਿ ਦੁਬਾਰਾ ਮਹਿਸੂਲ ਮੁਕਤ ਸੋਨੇ ਦੀ ਦਰਾਮਦ ਲਈ ਯੋਗ ਹੋਣ ਵਾਸਤੇ ਇੱਕ ਕੰਪਨੀ ਨੂੰ ਆਪਣੇ ਪਿਛਲੇ ਬਰਾਮਦ ਟੀਚੇ ਦੀ ਘੱਟੋ ਘੱਟ 50% ਬਰਾਮਦ ਪੂਰੀ ਕਰਨੀ ਹੋਵੇਗੀ। ਪਾਰਦਰਸ਼ਤਾ ਬਣਾਈ ਰੱਖਣ ਲਈ ਖੇਤਰੀ ਦਫ਼ਤਰ ਵੱਲੋਂ ਡਾਇਰੈਕਟੋਰੇਟ ਨੂੰ ਇੱਕ ਮਹੀਨਾਵਾਰ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ। ਪਹਿਲਾਂ ਇਸ ਯੋਜਨਾ ਦੇ ਤਹਿਤ ਸੋਨੇ ਦੀ ਦਰਾਮਦ 'ਤੇ ਕੋਈ ਹੱਦ ਨਹੀਂ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ DMRC ਨੇ ਅੱਜ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਰਾਜਧਾਨੀ ਵਿੱਚ ਈਂਧਨ ਦੀ ਖਪਤ ਘਟਾਉਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਸਤੇ ਇੱਕ ਹਾਈਡਰੋਜਨ ਸੰਚਾਲਿਤ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ DMRC ਨੂੰ 35 ਮੁਸਾਫਰਾਂ ਦੇ ਬੈਠਣ ਦੀ ਸਮਰੱਥਾ ਵਾਲੀਆਂ 2 ਅਤਿਆਧੁਨਿਕ ਹਾਈਡਰੋਜਨ ਈਂਧਨ ਵਾਲੀਆਂ ਬੱਸਾਂ ਪ੍ਰਦਾਨ ਕੀਤੀਆਂ ਨੇ। ਇਹ ਬੱਸਾਂ ਸੁਰੱਖਿਆ, GPS ਆਧਾਰਿਤ ਟਰੈਕਿੰਗ ਅਤੇ CCTV ਪ੍ਰਣਾਲੀਆਂ ਨਾਲ ਲੈਸ ਨੇ। ਇਹ ਕੇਂਦਰੀ ਸਕੱਤਰੇਤ ਅਤੇ ਸੇਵਾ ਤੀਰਥ ਮੈਟਰੋ ਸਟੇਸ਼ਨਾਂ ਅਤੇ ਸੈਂਟਰਲ ਵਿਸਟਾ ਖੇਤਰ 'ਚ ਮੁੱਖ ਸਰਕਾਰੀ ਅਦਾਰਿਆਂ ਵਿਚਕਾਰ ਸਹਿਜ ਅਤੇ ਵਾਤਾਵਰਣ ਅਨੁਕੂਲ ਆਖਰੀ ਮੀਲ ਸੰਪਰਕ ਪ੍ਰਦਾਨ ਕਰਨਗੀਆਂ। ਵਿਦੇਸ਼ ਮੰਤਰੀ ਡਾ. HR ਨੇ ਕਿਹਾ ਕਿ ਭਾਰਤ ਇੱਕ ਪ੍ਰਭਾਵਸ਼ਾਲੀ ਬਹੁਪੱਖੀ ਪ੍ਰਣਾਲੀ ਦੇ ਟੀਚੇ ਵੱਲ ਵਧਣ ਲਈ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਨਵੀਂ ਦਿੱਲੀ 'ਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਦੂਜੇ ਦਿਨ ਅੱਜ ਇੱਕ ਸੈਸ਼ਨ 'ਚ ਬੋਲਦਿਆਂ ਡਾ. ਜੈਸ਼ੰਕਰ ਨੇ ਕਿਹਾ ਕਿ ਇਹ ਚਰਚਾਵਾਂ ਉਸ ਮਹੱਤਵ ਨੂੰ ਉਜਾਗਰ ਕਰਦੀਆਂ ਨੇ ਜੋ ਸਾਰੇ ਨੇਤਾ ਤੇਜ਼ੀ ਨਾਲ ਬਦਲ ਰਹੀ ਦੁਨੀਆ 'ਚ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦਿੰਦੇ ਨੇ। ਉਨ੍ਹਾਂ ਕਿਹਾ,
1: There is a growing expectation, particularly from emerging markets and developing countries, that BRICS will play a constructive and stabilizing role. In this background, our discussions are an opportunity to reflect on global and regional developments and to consider practical ways to strengthen our cooperation.
0: ਹਵਾਈ ਸੈਨਾ ਮੁਖੀ ਏਅਰ ਮਾਰਸ਼ਲ AP ਸਿੰਘ ਨੇ ਕਿਹਾ ਕਿ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਹਵਾਈ ਸ਼ਕਤੀ ਦਾ ਵਿਸਥਾਰ ਨੇ। ਸੈਂਟਰ ਫਾਰ ਏਅਰਸਪੇਸ ਪਾਵਰ ਐਂਡ ਸਟ੍ਰੈਟੇਜਿਕ ਸਟੱਡੀਜ਼ ਅਤੇ ਇੰਡੀਅਨ ਮਿਲਟਰੀ ਰਿਵਿਊ ਵੱਲੋਂ ਆਯੋਜਿਤ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਦੇ ਇੱਕ ਸਾਂਝੇ ਸੈਮੀਨਾਰ ਤੇ ਪ੍ਰਦਰਸ਼ਨੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਕਾਰਜਾਂ ਦੌਰਾਨ ਮਨੁੱਖੀ ਜੀਵਨ ਲਈ ਜੋਖਮ ਨੂੰ ਘਟਾਉਂਦੀਆਂ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੱਲ੍ਹ ਬੀਜ਼ਿੰਗ 'ਚ ਗੱਲਬਾਤ ਕੀਤੀ। ਵਪਾਰ, ਤਕਨਾਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਦੋਵਾਂ ਧਿਰਾਂ ਨੇ ਆਪਸੀ ਸਹਿਯੋਗ 'ਤੇ ਜ਼ੋਰ ਦਿੱਤਾ। ਇਹ ਸ਼੍ਰੀ ਟਰੰਪ ਦੀ ਆਪਣੇ ਦੂਜੇ ਕਾਰਜਕਾਲ ਵਿੱਚ ਚੀਨ ਦੀ ਪਹਿਲੀ ਯਾਤਰਾ ਸੀ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਕਾਨਾ ਕ੍ਰਿਕਟ ਸਟੇਡੀਅਮ 'ਚ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਹ ਮੈਚ ਸ਼ਾਮੀ 7:30 ਤੋਂ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ। ਮੀਟਿੰਗ ਊਰਜਾ ਸਹਿਯੋਗ ਅਤੇ ਦਵੱਲੇ ਵਪਾਰ 'ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ NEET UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ, ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਹਲਵਾਰਾ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
2: آداب، یہ آکاشوانی ہے۔ خبروں کے ساتھ میں کونین حیدر۔ پہلے اس وقت کی خاص خاص خبریں۔ وزیراعظم نریندر مودی اور UAE کے صدر شیخ محمد بن زائد النہیان نے ابوظبی میں توانائی سے متعلق تعاون اور دو طرفہ تجارت پر بات چیت کی۔ دونوں رہنماؤں نے دفاع، پیٹرولیم اور سرمایہ کاری کے میدانوں میں ایک دوسرے کے ساتھ مفاہمت نامے کیے۔ نئی دلی میں برکس وزرائے خارجہ کی 2026 کی میٹنگ کا آج دوسرا دن ہے۔ وزیر خارجہ ڈاکٹر ایس جے شنکر نے اصلاح شدہ اور مؤثر کثیر ملکی نظام کے مقصد کو آگے بڑھانے میں بھارت کے عزم کو دہرایا ہے۔ NTA NEET UG 2026 کا دوبارہ امتحان 21 جون کو کرائے گی۔ تعلیم کے وزیر دھرمیندر پردھان نے امتحان کے عمل میں انصاف اور شفافیت کی یقین دہانی کرائی ہے۔ BJP MLA رتیندر باسو کو مغربی بنگال قانون ساز اسمبلی کا نیا اسپیکر منتخب کیا گیا ہے۔ اور بیڈمنٹن میں بھارتی مردوں کی ستوک سائیراج رنکی ریڈی اور چراغ شیٹی کی ڈبلز کی جوڑی تھائی لینڈ اوپن کے سیمی فائنل میں داخل ہو گئی۔

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ, ਕੇ ਅਤੇ ਸ਼ਾਨ ਕੁਨਾਲ ਦੀ ਆਵਾਜ਼ ਵਿੱਚ ਇਹ ਗੀਤ।

ਮਜਬਾਨਾ ਬੰਨੀਆਂ ਖੁਦਾਈ ਦਾ ਰਾਜੂ ਦਾ ਕੀਤਾ ਮਾਨ ਬੁੱਲੇ ਸ਼ਾਨ ਸਜਦਾਈ ਦਾ ਕੀਤਾ ਮਾਨ ਬੁੱਲੇ ਸ਼ਾਨ ਸਜਦਾਈ ਦਾ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ ਰਾਮ ਲਾਲ ਟੋਗਰੀ ਨੂੰ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਹੀ ਆਵਾਜ਼ ਵਿੱਚ ਲੋਕ ਗਾਥਾ ਸਰਵਨ ਕੁਮਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਵਿੱਚ ਰਾਮ ਲਾਲ ਟੋਗਰੀ ਦੀ ਆਵਾਜ਼ ਵਿੱਚ ਇਹ ਗੀਤ। ਸਾਡੇ ਇਸ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸਾਨੂੰ ਹੁਣ ਇਜਾਜ਼ਤ ਦਿਓ।

ਦੁਵੱਲੇ ਵਪਾਰ 'ਤੇ ਕੇਂਦਰਿਤ। ਰਾਸ਼ਟਰਪਤੀ ਪ੍ਰੀਖਿਆ ਏਜੰਸੀ ਵੱਲੋਂ NEET UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ, ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਏ। ਹਲਵਾਰਾ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਪਹਿਲੀ ਉਡਾਨ 'ਤੇ ਆਉਣ ਨਾਲ ਪੰਜਾਬ ਦੇ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਹਵਾਈ ਸੈਨਾ ਮੁਖੀ ਏਅਰ ਮਾਰਸ਼ਲ AP ਸਿੰਘ ਨੇ ਕਿਹਾ, ਡਰੋਨ ਅਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਹਵਾਈ ਸ਼ਕਤੀ ਦਾ ਇਹ ਵਿਸਤਾਰ ਨੇ। ਤੇਲ ਕੰਪਨੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਸਰਕਾਰ ਨੇ ਆਗੂ ਮਨਜ਼ੂਰੀ ਯੋਜਨਾ ਤਹਿਤ ਸੋਨੇ ਦੀ ਦਰਾਮਦ 'ਤੇ 100 ਕਿਲੋਗ੍ਰਾਮ ਦੀ ਹੱਦ ਨਿਰਧਾਰਤ ਕੀਤੀ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਸੂਬੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ। ਪੰਜਾਬੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਕੈਂਪਸ ਵਿੱਚ ਮਰਦਮਸ਼ੁਮਾਰੀ 2027 ਦੇ ਕਾਰਜਾਂ ਅਤੇ ਸਵੇ ਗਣਨਾ ਮੁਹਿੰਮ ਦੇ ਰਸਮੀ ਤੌਰ 'ਤੇ ਉਦਘਾਟਨ ਹੋਇਆ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਸਟਿਸ ਦਾ ਮੁਕਾਬਲਾ ਲਖਨਊ ਵਿੱਚ ਸ਼ਾਮੀ 7:30 ਵਜੇ

ਨਹੀਂ ਸੁਪਰ ਕਿੰਗਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਸਮਾਂ ਹੋ ਰਿਹਾ ਹੁਣ ਤੁਹਾਡੇ ਮਨਪਸੰਦਾ ਪ੍ਰੋਗਰਾਮ ਸ਼ੁਰੂ ਕਰਨ ਦਾ, ਚਿੱਠੀਆਂ ਮਿੱਠੀਆਂ, ਜੋ ਕਿ ਲੈ ਕੇ ਹਾਜ਼ਰ ਹੋਈ ਹੈ ਤੁਹਾਡੀ ਆਪਣੀ ਦੋਸਤ ਰਿਤੂ। ਇਹ ਇੱਕ ਅਜਿਹਾ ਸਫ਼ਰ ਹੈ ਜਿੱਥੇ ਹਰ ਚਿੱਠੀ ਨਾਲ ਜੁੜੀਆਂ ਹੁੰਦੀਆਂ ਨੇ ਮਿੱਠੀਆਂ ਯਾਦਾਂ, ਪਿਆਰ ਭਰੇ ਜਜ਼ਬਾਤ ਅਤੇ ਦਿਲ ਨੂੰ ਛੂਹਣ ਵਾਲੀਆਂ ਗੱਲਾਂ। ਚਲੋ ਜੀ, ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਮਿੱਠੇ ਜਿਹੇ ਗੀਤ ਨਾਲ। ਆਓ ਸੁਣਦੇ ਹਾਂ ਗੀਤ, ਕਮਲ ਹੀਰ ਦਾ ਗੀਤ ਹੈ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਪਹਿਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਫਜ਼ਿਲਕਾ ਤੋਂ, ਇਸਲਾਮ ਵਾਲਾ ਪਿੰਡ ਤੋਂ। ਸੋਹਨ ਲਾਲ ਰਾਠੀ, ਸ਼ਗਨ ਲਾਲ ਰਾਠੀ, ਓਮ ਪ੍ਰਕਾਸ਼, ਸੁਰੇਸ਼ ਕੁਮਾਰ, ਛੱਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਗੁਰਮੇਜ ਸਿੰਘ। ਅਗਲੀ ਚਿੱਠੀ ਭੇਜੀ ਸਾਨੂੰ ਪਿੰਡ ਆਜ਼ਮ ਵਾਲਾ ਤੋਂ ਸੋਹਨ ਸਿੰਘ, ਨਿਸ਼ਾਨ ਸਿੰਘ, ਸੀਰਤ, ਕੀਰਤ, ਜਸਵੰਤ ਕੌਰ। ਨਵਾਂ ਸ਼ਹਿਰ ਤੋਂ ਭੇਜੀ ਹੈ ਜੀ ਅਮਰਜੀਤ, ਪਰਮਿੰਦਰ, ਰਾਜਾ, ਕੁਲਵਿੰਦਰ ਕੌਰ। ਮੁਕੰਦਪੁਰ ਤੋਂ ਭੇਜੀ ਹੈ ਜੀ ਜਗਜੀਤ ਸਿੰਘ, ਰਾਜਵਿੰਦਰ ਕੌਰ। ਅਮਨਗੜ੍ਹ ਤੋਂ ਕੁਲਵੰਤ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਗੀਤ ਲਗਾਉਣ ਲੱਗੇ ਹਾਂ ਜਸਬੀਰ ਜੱਸੀ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜਲਦੀ ਹੀ ਚਿੱਠੀ ਫੜੋ ਅਤੇ ਸਾਨੂੰ ਪਾਓ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ ਪੜ੍ਹਦੇ ਹਾਂ ਹੁਣ ਅਸੀਂ ਅਗਲੀ ਚਿੱਠੀ, ਜੋ ਕਿ ਸਾਨੂੰ ਭੇਜੀ ਹੈ ਪਿੰਡ ਘੁੜਿਆਲਾ ਤੋਂ ਤ੍ਰਿਲੋਕ ਸਿੰਘ, ਸ਼ਿਵਜੋਤ ਸਿੰਘ, ਰਾਜਦੀਪ, ਗੁਰਸਿਮਰਨ, ਰਹਿਮਤ, ਬਲਤੇਜ, ਨਵੀਂ ਸਿੰਘ। ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਇੰਜਲ, ਪੱਪੀ, ਨਵਨੀਤ ਭਾਟੀਆ। ਨੁਕੇਰੀਆ ਤੋਂ ਭੇਜੀ ਹੈ ਜੀ ਕਸ਼ਮੀਰ ਸਿੰਘ ਕਨਵਰਵਾਲ, ਸੁਖਜੀਤ ਸਿੰਘ, ਅਨਮੋਲ, ਸਹਿਜਪ੍ਰੀਤ, ਖੁਸ਼ਪ੍ਰੀਤ, ਕਰਤਾਰ ਸਿੰਘ, ਕਨਵਲ, ਸੁੱਚਾ ਸਿੰਘ। ਰਾਜਸਥਾਨ ਤੋਂ ਭੇਜੀ ਹੈ ਜੀ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ, ਦਿਲਪ੍ਰੀਤ ਸੋਨੂੰ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਜੇ ਜੀ ਬੀ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਜਮੁਨਾ ਨਗਰ ਤੋਂ ਰਣਧੀਰ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਰਾਜ,

ਬਾਘਾ ਪੁਰਾਣਾ ਤੋਂ ਭੇਜੀ ਹੈ ਜੀ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਪਾਲ ਸਿੰਘ, ਪਰਮਜੀਤ ਸਿੰਘ। ਮਲੋੜ ਤੋਂ ਭੇਜੀ ਹੈ ਜੀ ਸ਼ਿੰਦਰ ਸਿੰਘ ਸ਼ਿੰਦਾ, ਸਤਨਾਮ ਕੌਰ, ਦਿਲਪ੍ਰੀਤ ਕੌਰ, ਗਗਨਦੀਪ ਕੌਰ ਅਤੇ ਰੌਣਕਦੀਪ ਕੌਰ। ਅਗਲੀ ਚਿੱਠੀ ਹੈ ਜੀ ਜੋ ਕਿ ਸਾਨੂੰ ਭੇਜੀ ਮੋਗੇ ਤੋਂ, ਲਕਸ਼ਮਣ ਸਿੰਘ, ਰਹਿਮਤ, ਹਰਪ੍ਰੀਤ, ਵੀਰੂ, ਲਵਪ੍ਰੀਤ, ਲਕਸ਼ਮਣ, ਵੀਰਪਾਲ ਕੌਰ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਹਰਜੀਤ ਹਰਨਾਮ ਦੀ ਆਵਾਜ਼, ਹਰ ਮਾਫ਼ ਕਰਨਾ, ਹਰਜੀਤ ਹਰਮਨ ਦੀ ਆਵਾਜ਼ ਵਿੱਚ ਆ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਮੰਜੂ, ਆਸ਼ੀਸ਼ ਬਿੱਟੂ, ਦੀਪਕ ਟੀਟੂ, ਜੇ ਬੀ ਰਾਓ, ਰਜੇਸ਼ ਜੈਨ, ਅਰੁਣਾ ਜੈਨ, ਗੌਤਮ ਨਗੀਨਾ ਜੈਨ। ਅਗਲੀ ਚਿੱਠੀ ਭੇਜੀ ਹੈ ਸਾਨੂੰ ਗੁੜਿਆਲਾ ਤੋਂ ਭੋਲਾ ਸਵਾਂਗ, ਡਾਕਟਰ ਅਮਨਜੀਤ, ਸੁਖਮੰਦਰ, ਅੰਮ੍ਰਿਤਪਾਲ ਕੌਰ, ਰਿਤ ਬਲਤੇਜ ਸਿੰਘ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅਗਲੀ ਚਿੱਠੀ ਭੇਜੀ ਹੈ ਸਾਨੂੰ ਸਾਧੂ ਸ਼ਹਿਰ ਅਮਰਗੜ੍ਹ ਤੋਂ ਕੁਲਵੰਤ ਕੌਰ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ, ਹਰਵਿੰਦਰ, ਰਾਜ ਸਿੰਘ, ਕੁਲਵਿੰਦਰ, ਕੇ ਐੱਸ ਮਾਨ। ਸੱਚਾ ਪਿਆਰ ਕਦੇ ਵੱਡੀਆਂ ਗੱਲਾਂ ਨਹੀਂ ਕਰਦਾ, ਉਹ ਤਾਂ ਛੋਟੀਆਂ ਛੋਟੀਆਂ ਪਰਵਾਹਾਂ ਵਿੱਚ ਹੀ ਦਿਸ ਜਾਂਦਾ ਹੈ। ਜਿਸ ਇਨਸਾਨ ਨਾਲ ਗੱਲ ਕਰਕੇ ਦਿਲ ਨੂੰ ਸਕੂਨ ਮਿਲੇ, ਉਹ ਇਨਸਾਨ ਜ਼ਿੰਦਗੀ ਦਾ ਸਭ ਤੋਂ ਸੋਹਣਾ ਹਿੱਸਾ ਬਣ ਜਾਂਦਾ ਹੈ। ਇਹੀ ਪਿਆਰ ਸਾਨੂੰ ਅਗਲੇ ਗੀਤ 'ਚ ਦਿਖੇਗਾ, ਜੋ ਕਿ ਪ੍ਰਭ ਗਿੱਲ ਦੁਆਰਾ ਗਾਇਆ ਹੋਇਆ। ਆਓ ਸੁਣਦੇ ਹਾਂ ਗੀਤ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹੁਣ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਸਾਡੇ ਸਰੋਤਿਆਂ ਨੇ ਭੇਜੀ ਹੈ। ਪਟਿਆਲਾ ਤੋਂ ਮੁਕੇਸ਼ ਬੱਟ, ਬੱਤਾ, ਨੀਲਮ, ਨਿਤਿਨ, ਪਲਕ, ਗੁਰੂ ਗੋਬਿੰਦ ਸਿੰਘ ਤੋਂ ਪ੍ਰੇਮ ਸਿੰਘ, ਮਨਜੀਤ ਸਿੰਘ, ਕਰਨਵੀਰ, ਦੁਪਿੰਦਰ, ਵਰਿੰਦਰ, ਸਿਮਰਨ, ਏਕਮ, ਧਮਨ, ਅਭਿਜੋਤ। ਮੁਕਤਸਰ ਤੋਂ ਭੇਜੀ ਹੈ ਪਾਲ ਗਿੱਲ, ਗੁਰਦਿਆਲ ਗਿੱਲ, ਦਿਸ਼ਾ, ਦਰਸ਼ਨ, ਮਲਕੀਤ। ਰੋਪੜ ਤੋਂ ਭੇਜੀ ਹੈ ਹਰਦੀਪ ਸਿੰਘ, ਜਗਬੀਰ, ਜਵਾਲਾ, ਧਰਮਵੀਰ ਅਤੇ ਜਸਬੀਰ ਅਤੇ ਉਹਨਾਂ ਦਾ ਸਾਰਾ ਪਰਿਵਾਰ। ਸਾਲ ਚੱਲਦੇ ਨੇ ਤਾਂ ਜ਼ਿੰਦਗੀ ਦਾ ਅਹਿਸਾਸ ਹੁੰਦਾ ਹੈ, ਨਹੀਂ ਤਾਂ ਹਰ ਪਾਸੇ ਖਮੋਸ਼ੀਆਂ ਦਾ ਰਾਜ ਹੁੰਦਾ ਹੈ। ਕੁਛ ਸਾਹ ਤੇਰੇ ਨਾਂ 'ਤੇ ਵੀ ਚੱਲਦੇ ਨੇ ਜਿਨ੍ਹਾਂ ਨਾਲ ਦਿਲ ਨੂੰ ਤੇਰੇ ਨਾਲ ਸਕੂਨ ਮਿਲਦਾ ਹੈ। ਇਹੀ ਸਾਡਾ ਜੋ ਅਗਲਾ ਗੀਤ ਹੈ ਕੰਠ ਕਲੇਰ ਦਾ, ਉਸਨੇ ਕਹਿਣਾ ਚਾਹਿਆ। ਆਓ ਸੁਣਦੇ ਹਾਂ ਗੀਤ ਕੰਠ ਕਲੇਰ ਦੀ ਆਵਾਜ਼ 'ਚ।
1: Gurmeet Singh, Kaler Kant, with Rajiv in the key.

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮੁੱਲਾਪੁਰ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ, ਮੰਜੂ, ਆਸ਼ੀਸ਼, ਬਿੱਟੂ। ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ, ਮਨੀਸ਼ ਬਜਾਜ। ਮਲੋਟ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਦਵਿੰਦਰ ਸਿੰਘ, ਮਹਾਵੀਰ, ਗੁਰਚਰਨ, ਰਮੇਸ਼। ਫਾਜ਼ਿਲਕਾ ਤੋਂ ਨਜ਼ਮ ਗਿੱਲ, ਗੁਰਮੀਤ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ। ਅੱਖ ਮੇਰੇ ਯਾਰ ਦੀ ਦੁਖੇ ਅਤੇ ਦਰਦ ਮੇਰਾ ਦਿਲ ਸਹੇ, ਰੱਬਾ ਮੇਰੇ ਯਾਰ ਨੂੰ ਹਮੇਸ਼ਾ ਖੁਸ਼ ਰੱਖੀ, ਚਾਹੇ ਗਮ ਸਾਰੇ ਮੇਰੇ ਹਿੱਸੇ ਪਾਈ। ਸੁਣਦੇ ਹਾਂ ਗੁਰਦਾਸ ਮਨ ਆਪਣੇ ਗੀਤ ਵਿੱਚ ਕੀ ਕਹਿਣਾ ਚਾਹੁੰਦਾ ਹੈ। ਚਲੋ ਜੀ, ਸੁਣਦੇ ਹਾਂ ਗੀਤ ਇਹਨਾਂ ਸਾਰਿਆਂ ਦੀ ਪਸੰਦ 'ਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਨਾਲ ਜੁੜਨਾ ਚਾਹੁੰਦੇ ਹੋ ਤਾਂ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਕੇ ਆਪਣਾ ਮਨਪਸੰਦਾ ਗਾਣਾ ਸੁਣ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਹਾਂਜੀ, ਪੜ੍ਹਦੇ ਹਾਂ ਜੀ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ। ਆਦਰਸ਼ ਨਗਰ ਮਲੌਟ ਤੋਂ ਭੇਜੀ ਹੈ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸ਼ਾਇਨਾ, ਨਿਵਾਨ ਸ਼ਰਮਾ। ਸ਼੍ਰੀ ਗੰਗਾਨਗਰ ਤੋਂ ਭੇਜੀ ਹੈ ਬਜਰੰਗ ਲਾਲ ਸ਼ਰਮਾ, ਜਗਮੋਹਨ, ਦਿਨੇਸ਼ ਕੁਮਾਰ, ਨਰੇਸ਼ ਕੁਮਾਰ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਮਿਸ ਪੂਜਾ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

0: ਅੱਜ ਦਾ ਸਫ਼ਰ ਇੱਥੇ ਹੀ ਮੁਕਾਉਣ ਦਾ ਸਮਾਂ ਆ ਗਿਆ ਹੈ। ਉਮੀਦ ਕਰਦੀ ਹਾਂ ਅੱਜ ਦਾ ਸਫ਼ਰ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਸਾਡੇ ਨਾਲ ਬਿਤਾਇਆ ਹਰ ਪਲ ਤੁਹਾਡੇ ਚਿਹਰੇ 'ਤੇ ਮੁਸਕਾਨ ਲੈ ਕੇ ਆਇਆ ਹੋਵੇਗਾ। ਤੁਹਾਡਾ ਬੇਅੰਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ। ਇਸੇ ਤਰ੍ਹਾਂ ਸਾਨੂੰ ਪਿਆਰ ਅਤੇ ਸਹਿਯੋਗ ਦਿੰਦੇ ਰਹੋ। ਫਿਰ ਮਿਲਾਂਗੇ ਨਵੇਂ ਗੀਤਾਂ ਅਤੇ ਨਵੇਂ ਚਿੱਠੀਆਂ ਦੇ ਨਾਲ। ਤਦ ਤੱਕ ਲਈ ਨਮਸਕਾਰ, ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਹੁਣ ਸਿੱਧਾ ਪ੍ਰਸਾਰਣ ਸਾਡੇ ਵਿਵਿਧ ਭਾਰਤੀ ਤੋਂ ਮੁੰਬਈ ਕੇਂਦਰ ਤੋਂ।
1: ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ FM 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 4 ਵੱਜ ਰਹੇ ਨੇ। ਸਾਡੀ ਦੂਸਰੀ ਸਭਾ ਹੁਣ ਸ਼ੁਰੂ ਹੁੰਦੀ ਹੈ। ਸਭਾ ਵਿੱਚ ਸ਼ੁਰੂ ਵਿੱਚ ਆਓ ਸੁਣਦੇ ਹਾਂ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਮੀਟਿੰਗ ਊਰਜਾ ਸਹਿਯੋਗ ਅਤੇ ਦੁਵੱਲੇ ਵਪਾਰ 'ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 June ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਹਲਵਾਰਾ ਹਵਾਈ ਅੱਡੇ ਅਤੇ ਏਅਰ ਇੰਡੀਆ ਦੀ ਪੈਲੀਓਡੋਨ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਹਵਾਈ ਸੈਨਾ ਮੁਖੀ ਏਅਰ ਮਾਰਸ਼ਲ AP ਸਿੰਘ ਨੇ ਕਿਹਾ ਡਰੋਨ ਅਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਹਵਾਈ ਸ਼ਕਤੀ ਦਾ ਹੀ ਵਿਸਤਾਰ ਨੇ। ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਹੈ। ਸਰਕਾਰ ਨੇ ਅਗਾਊਂ ਮਨਜ਼ੂਰੀ ਯੋਜਨਾ ਤਹਿਤ ਸੋਨੇ ਦੀ ਦਰਾਮਦ 'ਤੇ 100 ਕਿਲੋਗ੍ਰਾਮ ਦੀ ਹੱਦ ਨਿਰਧਾਰਤ ਕੀਤੀ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਸੂਬੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਪੂਰੀ ਪਾਰਦਰਸ਼ਿਤਾ ਨਾਲ ਕਰਵਾਈ ਜਾਵੇਗੀ। ਪੰਜਾਬੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਮਰਦਮਸ਼ੁਮਾਰੀ 2027 ਦੇ ਕਾਰਜਾਂ ਅਤੇ ਸਵੈ ਗਣਨਾ ਮੁਹਿੰਮ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ ਵਿੱਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਫੀਆਨਾ ਕਲਾਮ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸੁਣਦੇ ਹਾਂ ਸਵਰਨ ਨੂਰਾ ਜੀ ਦੀ ਆਵਾਜ਼ ਨੂੰ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ, ਸ਼ਾਮ ਦੇ 4:30 ਹੋ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਦੀ ਕੋਸ਼ਿਸ਼ ਕਰ ਜੋ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਪ੍ਰੇਰਨਾ ਇਸ ਵੱਡੇ ਦਿਨ ਤੋਂ ਲੈ, ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਵਨ, ਜਿਸ ਦੇ ਅੱਗੋਂ ਪ੍ਰਕਿਰਤੀ ਦਾ ਜ਼ਰਰਾ ਜ਼ਰਰਾ ਝੁਕਦਾ ਹੈ, ਭਾਵ ਤਾਬਿਆ ਦੇ ਚ ਹੈ, ਹੁਕਮ ਦੇ ਚ ਹੈ। ਜੇਠ ਦੇ ਮਹੀਨੇ ਦਾ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਉਸ ਜੇਠ ਨੂੰ, ਉਸ ਵੱਡੇ ਨੂੰ ਲੋੜ, ਉਸਦੀ ਲੋਚਾ ਰੱਖ ਅਤੇ ਉਸਦੇ ਅੱਗੋਂ ਝੁਕਣ ਦੀ ਕੋਸ਼ਿਸ਼ ਕਰ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ, ਜੋ ਪਰਮਾਤਮਾ ਦੇ ਦਾਮਨ ਲੱਗੇ ਨੇ ਉਹਨਾਂ ਨੂੰ ਕੋਈ ਹੋਰ ਬੰਧਨ ਪੈ ਨਹੀਂ ਸਕਦੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਮਹਾਰਾਜ ਦਾ ਫਰਮਾਨ ਹੈ, ਦਸਤਗਰਦਾਰੀ ਬਿਰੋ ਦਾਮਾ ਨੇ ਜਾਮਾ ਰਹ ਬਗੀਰ, ਐ ਬੰਦੇ ਜੇ ਤੂੰ ਹੱਥ ਰੱਖਦਾ ਹੈ ਤਾਂ ਗੁਰੂ ਦਾ ਦਾਮਨ ਪਕੜ ਲੈ, ਤਾਂ ਫਿਰ ਤੈਨੂੰ ਕੋਈ ਬੰਨ ਨਹੀਂ ਪਏਗਾ, ਕਿਸੇ ਤਰ੍ਹਾਂ ਦੀ ਕੋਈ ਵੀ ਰੋਕ ਨਹੀਂ ਪਏਗੀ। ਤੋ ਸਾਹਿਬ ਕਹਿੰਦੇ ਜੋ ਸੱਜਣ ਦਾ ਦਾਮਨ ਪਕੜ ਲੈਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰੋਕ ਨਹੀਂ ਪੈਂਦੀ, ਨਾ ਸਰੀਰ ਨੂੰ, ਨਾ ਮਨ ਨੂੰ, ਨਾ ਆਤਮਾ ਨੂੰ। ਰੋਕਾਂ ਕਈ ਤਰ੍ਹਾਂ ਦੀਆਂ ਨੇ, ਦੁੱਖ ਕਈ ਤਰ੍ਹਾਂ ਦੇ ਨੇ, ਸਰੀਰਕ ਰੋਗ, ਮਾਨਸਿਕ ਰੋਗ, ਅਧਿਆਤਮਿਕ ਰੋਗ। ਸਾਹਿਬਾਂ ਦਾ ਫਰਮਾਨ ਹੈ, ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨਹੀਂ। ਜੋ ਹਰੀ ਦੇ ਜਨ ਨੇ ਅਤੇ ਹਰੀ ਦਾ ਦਾਮਨ ਪਕੜ ਲੈਂਦੇ ਨੇ ਉਹਨਾਂ ਦੇ ਸਰੀਰ ਵਿੱਚ ਰੋਗ ਨਹੀਂ ਆਉਂਦੇ, ਉਹਨਾਂ ਦੇ ਮਨ ਵਿੱਚ ਸੋਗ ਨਹੀਂ ਆਉਂਦੇ, ਔਰ ਉਹਨਾਂ ਦੀ ਆਤਮਾ ਵਿੱਚ ਬੇਚੈਨੀ ਨਹੀਂ ਆਉਂਦੀ। ਉਹ ਸਦਾ ਖਿੜੇ ਰਹਿੰਦੇ ਨੇ, ਸਦੀ ਵੀ ਆਨੰਦ ਵਿੱਚ ਰਹਿੰਦੇ ਨੇ, ਕੰਚਨ ਵਰਗੀ ਉਹਨਾਂ ਦੀ ਕਾਇਆ ਆਉਂਦੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਜੋ ਹਰੀ ਸੱਜਣ ਦਾ ਦਾਮਨ ਪਕੜ ਲੈਂਦੇ ਨੇ ਉਹਨਾਂ ਨੂੰ ਕੋਈ ਰੋਕ ਨਹੀਂ ਪੈਂਦੀ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾ ਹੀ ਸਨ। ਪਰਮਾਤਮਾ ਦਾ ਨਾਮ ਅਸਲੀ ਮਾਣਕ ਹੈ, ਹੀਰਾ ਹੈ, ਮੋਤੀ ਹੈ। ਔਰ ਸਾਹਿਬ ਕਹਿੰਦੇ ਨੇ ਇਹ ਧਨ ਐਸਾ ਹੈ, ਇੱਕ ਦਫ਼ਾ ਪ੍ਰਾਪਤ ਹੋ ਜਾਏ ਕੋਈ ਚੋਰ ਚੁਰਾ ਨਹੀਂ ਸਕਦਾ, ਕੋਈ ਸਨ ਲਾਉਣ ਵਾਲਾ ਇਹਨੂੰ ਸਨ ਨਹੀਂ ਲਾ ਸਕਦਾ, ਕਿਉਂਕਿ ਇਹ ਤੇ ਹਿਰਦੇ ਦੀ ਗੁਥਲੀ ਵਿੱਚ ਰਹਿੰਦੇ ਨੇ, ਤੋ ਹਿਰਦੇ ਤੱਕ ਤੇ ਕਿਸੇ ਦੀ ਪਹੁੰਚ ਨਹੀਂ ਹੈ। ਇੱਕੋ ਇੱਕ ਐਸਾ ਧਨ ਹੈ, ਉਹ ਹੈ ਨਾਮ ਧਨ, ਜਿਹਨੂੰ ਚੋਰ ਚੁਰਾ ਨਹੀਂ ਸਕਦਾ, ਜਿਹਨੂੰ ਅਗਨ ਜਲਾ ਨਹੀਂ ਸਕਦੀ, ਜਿਹਨੂੰ ਪਾਣੀ ਡੋਬ ਨਹੀਂ ਸਕਦਾ, ਜਿਹਨੂੰ ਕੋਈ ਡਾਕੂ ਲੁੱਟ ਨਹੀਂ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਮਾਣਕ ਹੈ, ਉਹ ਮੋਤੀ ਹੈ, ਉਹ ਹੀਰਾ ਹੈ, ਉਹ ਰਤਨ ਜਵਾਹਰ ਹੈ। ਜੇ ਤੈਨੂੰ ਪ੍ਰਾਪਤੀ ਹੋ ਜਾਏ ਤਾਂ ਫਿਰ ਕੋਈ ਸਨ ਨਹੀਂ ਲੱਗਣੀ। ਭਗਤ ਰਵਿਦਾਸ ਜੀ ਮਹਾਰਾਜ ਦਾ ਤੇ ਕਹਿਣਾ ਕਿ ਧਰਮ ਦੀ ਦੌਲਤ ਜੈਸੇ ਜੈਸੇ ਵੱਧਦੀ ਹੈ ਇਹਦੇ 'ਤੇ ਕੋਈ ਟੈਕਸ ਵੀ ਨਹੀਂ ਹੈ। ਨਾ ਤਸ਼ਵੀਸ਼ ਫਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ। ਸੰਸਾਰ ਦੀ ਦੌਲਤ ਵਧੇ ਤਾਂ ਦੌਲਤ ਦੇ ਵਧਣ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਕਰ ਦੇਣੇ ਪੈਂਦੇ ਨੇ, ਪਰ ਧਰਮ ਦੀ ਦੌਲਤ ਵਧੇ ਇਹਦੇ 'ਤੇ ਕੋਈ ਕਰ ਨਹੀਂ ਹੈ। ਬਹੁਤ ਖੁਸ਼ੀ, ਬਹੁਤ ਖੇੜਾ, ਬੜੀ ਪ੍ਰਸੰਨਤਾ ਹੈ, ਔਰ ਇਸ ਨੂੰ ਕੋਈ ਲੁੱਟ ਵੀ ਨਹੀਂ ਸਕਦਾ। ਰੰਗ ਸਗੇ ਨਾਰਾਇਣੇ ਜੇਤੇ ਮਨ ਭਾਵਨ, ਨਾਰਾਇਣ ਦੇ ਜਾਪ ਦੇ ਨਾਲ ਅਧਿਆਤਮਿਕ ਮਾਨਸਿਕ ਸਾਰੇ ਰੰਗ ਪ੍ਰਾਪਤ ਹੋ ਜਾਂਦੇ ਨੇ, ਭਾਵ ਸਾਰੇ ਸੁੱਖ ਸਾਰੇ ਰਸ ਪ੍ਰਾਪਤ ਹੋ ਜਾਂਦੇ ਨੇ। ਜਿਤਨੇ ਰੰਗ ਜਿਤਨੇ ਰਸ ਲਈ ਮਨ ਲੋਚਦਾ ਹੈ ਉਹ ਸਾਰੇ ਦੇ ਸਾਰੇ ਰਸ ਪ੍ਰਾਪਤ ਹੋ ਜਾਂਦੇ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਗ੍ਰਹਿ ਨਛੱਤਰਾਂ ਦਾ ਤੇ ਕੀ ਅਸਰ ਪੈਣਾ ਹੈ। ਦਰਸ ਹਰੀ ਜੋ ਕੁਛ ਚਾਹੁੰਦਾ ਹੈ ਵੈਸਾ ਹੀ ਜਗਤ ਵਿੱਚ ਹੁੰਦਾ ਹੈ। ਸਾਰੇ ਜੀਵ ਸਾਰੇ ਗ੍ਰਹਿ ਨਛੱਤਰ ਉਸਦੇ ਬੰਧਨ ਵਿੱਚ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇ ਹੀ ਕਹੀਏ ਧਨ। ਜਿਨ੍ਹਾਂ ਜੀਵਾਂ ਨੂੰ ਉਸਨੇ ਆਪਣੀ ਨੇੜ ਦੇ ਦਿੱਤੀ ਹੈ, ਆਪਣੰਤ ਦੇ ਦਿੱਤੀ ਹੈ, ਅਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣਾ ਬਣਾ ਲਿਆ ਹੈ, ਮਹਾਰਾਜ ਕਹਿੰਦੇ ਨੇ ਉਹ ਧਨਤਾ ਦੇ ਯੋਗ ਨੇ, ਉਹ ਧਨਤਾ ਦੇ ਪਾਤਰ ਨੇ। ਆਪਣ ਲਈਆ ਜੇ ਮਿਲੇ ਵਿਛੜ ਕਿਉਂ ਲੋਵਨ। ਆਪਣੀ ਸਮਰੱਥਾ ਦੇ ਨਾਲ, ਆਪਣੀ ਕੋਸ਼ਿਸ਼ ਦੇ ਨਾਲ ਐਸੀ ਸੱਚਾਈ ਦੀ, ਐਸੇ ਅਗੰਮ ਪਰਮਾਤਮਾ ਦੀ ਪ੍ਰਾਪਤੀ ਹੋਵੇ ਤਾਂ ਲੋਕੀ ਵਿਛੜ ਵਿਛੜ ਕੇ ਰੋਵਨ ਕਿਉਂ, ਦੁਖੀ ਕਿਉਂ ਹੋਵਨ। ਹਰ ਜੇਠ ਲੰਗੀਲਾ ਤਿਸ ਧਣੀ ਜਿਸ ਕੇ ਭਾਗ ਮਥਨ। ਜੇਠ ਦਾ ਮਹੀਨਾ ਉਹਨਾਂ ਵਾਸਤੇ ਭਾਗਾਂ ਭਰਿਆ ਹੈ, ਸੁੱਖ ਸ਼ਾਂਤੀ ਪ੍ਰਦਾਨ ਕਰਨ ਵਾਲਾ ਹੈ, ਜਿਨ੍ਹਾਂ ਦੇ ਮੱਥੇ 'ਤੇ ਭਾਗ ਨੇ ਅਤੇ ਜਿਹੜੇ ਉਸ ਜੇਠ ਪਰਮਾਤਮਾ ਨਾਲ ਜੁੜੇ ਨੇ, ਔਰ ਸਾਰਾ ਮਹੀਨਾ ਆਨੰਦ ਨਾਲ ਬਤੀਤ ਕੀਤਾ।
1: ਆਪ ਜੀ ਸਰਵਣ ਕਰ ਰਹੇ ਸੋ ਸ਼੍ਰੀ 12ਵਾਂ ਮਾਝ ਵਿੱਚੋਂ ਇਸ ਮਹੀਨੇ ਦਾ ਪਾਠ ਅਤੇ ਵਿਆਖਿਆ। ਪਾਠ ਅਤੇ ਵਿਆਖਿਆ ਕੀਤੀ ਸੀ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ। ਉਹ ਸਰਬ ਕਲਾ ਸਮਰੱਥ ਰੰਗਲਾ ਪ੍ਰਭੂ, ਮੋਹਨ ਪ੍ਰਭੂ,

ਜੰਨਤਾਂ ਦਾ ਆਸਰਾ ਹੈ। ਵਡਭਾਗੇ ਪ੍ਰਾਣੀਆਂ ਦੇ ਹਿਰਦੇ ਵਿੱਚ ਉਸ ਦਾ ਵਾਸ ਹੁੰਦਾ ਹੈ ਅਤੇ ਵਡਭਾਗੇ ਪ੍ਰਾਣੀ ਹੀ ਉਸ ਦੇ ਕੌਤਕ ਵੇਖ ਵੇਖ ਕੇ ਵਿਸਮਾਦਿਤ ਹੁੰਦੇ ਨੇ। ਮੋਹਨ ਪ੍ਰਾਣ ਮਾਨ ਰਾਗੀਲਾ ਬਾਸ ਰਹੇ ਹੋ ਹੀਅਰੇ ਕਹਿ ਸੰਗੇ ਪੇਖ ਮੋਹਨ ਮਨ ਲੀਲਾ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਜ਼ਖਮੀ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵਜਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਸਮਾਚਾਰ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਅੱਜ ਸੁਣੋਗੇ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਵ, ਪਰਿਵਾਰ ਦੀ ਮਹੱਤਤਾ 'ਤੇ ਗੱਲਬਾਤ ਕਰਨਗੇ ਮੌਲਾਨਾ ਅਨਵਰ, ਝੀਂਗਾ ਪਾਲਣ 'ਤੇ ਗੱਲਬਾਤ ਕਰਨਗੇ ਡਾਕਟਰ ਮੀਰਾ ਦੀ ਅੰਸਲ, ਇਸ ਤੋਂ ਇਲਾਵਾ ਪਸ਼ੂਆਂ 'ਚ ਮੌਸਮੀ ਰੋਗ 'ਤੇ ਗੱਲਬਾਤ ਕਰਨਗੇ ਡਾਕਟਰ ਰਾਜ ਸੁਰਭੀ, ਇਸ ਤੋਂ ਇਲਾਵਾ ਗੀਤ ਸੰਗੀਤ ਅਤੇ ਕੱਲ੍ਹ ਦੇ ਪ੍ਰੋਗਰਾਮ 'ਤੇ ਮੌਸਮ ਦੇ ਹਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ।

ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ, ਸਹਾਇਕ ਨਿਰਦੇਸ਼ਕ, ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ ਨਿਊਜ਼

0: ਪਰ ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਦੇਸ਼ ਗਾਨ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਹੋ ਰਹੇ ਨੇ। ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਹਲਵਾਰਾ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਚੋਣ ਕਮਿਸ਼ਨ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ। ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ 'ਚ ਕੁਝ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਵਗਣ ਦੀ ਪੇਸ਼ੀਨਗੋਈ ਕੀਤੀ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ, ਲਖਨਊ 'ਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਨਾਲ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਐਲਾਨ ਕੀਤਾ ਕਿ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਹੋਵੇਗੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਉਮੀਦਵਾਰਾਂ ਅਤੇ ਮਾਪਿਆਂ ਨੂੰ ਸਿਰਫ NTA ਦੇ ਅਧਿਕਾਰਤ ਚੈਨਲਾਂ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਅੱਜ ਨਵੀਂ ਦਿੱਲੀ 'ਚ ਇੱਕ ਪ੍ਰੈਸ ਕਾਨਫਰੰਸ ਵਿੱਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਨੀਟ UG 2026 ਪ੍ਰੀਖਿਆ ਦੀ ਮੁੜ ਸਮਾਂ ਸਾਰਨੀ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 14 ਜੂਨ ਤੱਕ ਦਾਖਲਾ ਕਾਰਡ ਉਪਲਬਧ ਕਰਵਾਏ ਜਾਣਗੇ। ਉਹਨਾਂ ਕਿਹਾ,
1: परीक्षा में थोड़ा हमको जो उनकी फॉर्मेलिटीज है, OMR शीट को दस्तखत करना, आरंभ में एक बार करना, अंत में भी एक बार करना, उसमें हमारी विद्यार्थियों कोर टाइम में कटौती हुई थी। जो 2 से 5 एग्जामिनेशन टाइम था उसको ध्यान में रखते NTA ने तुरंत एक निष्पत्ति किया है कि उसको और 15 मिनट बढ़ाएं। 2 से शुरू होगा 5:15 तक ये परीक्षा की समय बढ़ाया जाएगा। एडमिट कार्ड, इस बार के एडमिट कार्ड 14 जून तक सभी को पहुंच जाएगा।
0: ਸਿੱਖਿਆ ਮੰਤਰੀ ਨੇ ਕਿਹਾ ਕਿ NTA ਦੇ ਅੰਦਰ ਮਹੱਤਵਪੂਰਨ ਸੁਧਾਰਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਬੇਅਨੀਮੀਆਂ ਨੂੰ ਰੋਕਣ ਲਈ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਸਤੇ ਉਪਾਅ ਕੀਤੇ ਜਾਣਗੇ। ਸ੍ਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਯੋਗ ਵਿਦਿਆਰਥੀ ਧੋਖਾਧੜੀ ਵਾਲੇ ਉਮੀਦਵਾਰਾਂ ਜਾਂ ਸਿੱਖਿਆ ਮਾਫੀਆ ਵੱਲੋਂ ਸਾਜਿਸ਼ਾਂ ਕਰਨ ਕਾਰਨ ਅਧਿਕਾਰਾਂ ਤੋਂ ਵਾਂਝਾ ਰਹੇ।
2: CBI तहत तक जाएगी, कहां वो कमांड चेन पे ब्रीच हुई है। राधा कृष्ण कमेटी को पूरा पालन करने के उपरांत भी कहां वो ब्रीच हुई है, उस ब्रीच को मेरा पूरा विश्वास है CBI के ऊपर, सरकार की पूरा नेतृत्व, सभी विभाग उसमें से गंभीरता चीज को लेते हुए शीर्ष तो नेतृत्व उसके लिए खूब दायित्व लिया है, चिंता कर रहा है। हम इस बार माल प्रैक्टिस होने नहीं देंगे।
0: ਇਸ ਤੋਂ ਪਹਿਲਾਂ ਇਸ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਪ੍ਰੀਖਿਆ ਕਥਿਤ ਪੇਪਰ ਲੀਕ ਕਾਰਨ ਰੱਦ ਕਰ ਦਿੱਤੀ ਗਈ ਸੀ ਅਤੇ CBI ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਵਿੱਚ ਏਅਰ ਇੰਡੀਆ ਦੀ ਪਹਿਲੀ ਉਡਾਣ ਅੱਜ ਸਵੇਰੇ ਸਨਅਤੀ ਸ਼ਹਿਰ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ 'ਤੇ ਉਤਰੀ। 3 ਦਹਾਕੇ ਪੁਰਾਣੀ ਉਮੀਦ ਹਕੀਕਤ ਵਿੱਚ ਬਦਲਣ ਨਾਲ ਸੈਂਕੜੇ ਸਨਅਤਕਾਰ ਅਤੇ ਹੋਰ ਲੋਕ ਖੁਸ਼ ਨਜ਼ਰ ਆਏ। ਇਸ ਉਡਾਣ ਦੇ ਨਾਲ ਲੁਧਿਆਣਾ ਭਾਰਤ ਦੇ ਸਨਅਤੀ ਉਡਾਣ ਨਕਸ਼ੇ 'ਤੇ ਆ ਗਿਆ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਜੋ ਸੰਸਦ ਮੈਂਬਰਾਂ ਵਿਕਰਮਜੀਤ ਸਿੰਘ ਸਾਹਨੀ ਅਤੇ ਰਾਜਿੰਦਰ ਗੁਪਤਾ ਅਤੇ ਹੋਰਨਾਂ ਮੁਸਾਫਰਾਂ ਦੇ ਨਾਲ ਦਿੱਲੀ ਤੋਂ ਲੁਧਿਆਣਾ ਲਈ ਸ਼ੁਰੂ ਹੋਈ ਉਡਾਣ 'ਚ ਸਵਾਰ ਹੋਏ ਨੇ, ਇਸ ਕਾਰਜ ਨੂੰ ਸਥਾਨਕ ਸਨਅਤ ਅਤੇ ਆਰਥਿਕ ਵਿਕਾਸ ਲਈ ਇੱਕ ਵੱਡਾ ਹੁਲਾਰਾ ਦੱਸਿਆ। ਏਅਰ ਇੰਡੀਆ ਨੇ ਆਪਣੀਆਂ ਉਡਾਣਾਂ ਦਿੱਲੀ ਰਾਹੀਂ ਬਰਤਾਨੀਆ ਅਤੇ ਰੋਮ, ਮਿਲਾਨ ਅਤੇ ਪੈਰਿਸ ਸਮੇਤ ਬਾਕੀ ਯੂਰਪ ਦੇ ਸਥਾਨਾਂ ਲਈ ਕੌਮਾਂਤਰੀ ਸੰਪਰਕ ਸੰਭਵ ਹੋਏਗਾ। ਤੈਅ ਪ੍ਰੋਗਰਾਮ ਮੁਤਾਬਕ ਉਡਾਣ AI 481 ਸਵੇਰੇ 5:55 ਤੋਂ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 7:05 'ਤੇ ਹਲਵਾਰਾ ਪਹੁੰਚੇਗੀ। ਇਸ ਤੋਂ ਬਾਅਦ ਵਾਪਸੀ ਸੇਵਾ ਸਵੇਰੇ 7:55 ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 9:10 'ਤੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਹਲਵਾਰਾ ਹਵਾਈ ਅੱਡੇ 'ਤੇ ਟਰਮੀਨਲ ਇਮਾਰਤ ਦਾ ਉਦਘਾਟਨ ਇਸ ਸਾਲ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਟ੍ਰਿਬਿਊਨ ਚੌਂਕ ਫਲਾਈਓਵਰ ਲਈ ਦਰਖਤਾਂ ਦੀ ਕਟਾਈ 'ਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਤਜਵੀਜ਼ਸ਼ੁਦਾ ਪ੍ਰੋਜੈਕਟ ਰੁਕਿਆ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਜਲਦ ਹੀ ਇਸ ਦਾ ਫੈਸਲਾ ਹੋਣ ਦੀ ਸੰਭਾਵਨਾ ਹੈ। ਬੈਂਚ ਨੇ ਕਿਹਾ ਕਿ ਅਜਿਹੇ ਸਮੇਂ ਇਹ ਠੀਕ ਹੋਵੇਗਾ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਪ੍ਰਤੀਵਾਦੀਆਂ ਨੂੰ ਟ੍ਰਿਬਿਊਨ ਚੌਂਕ 'ਤੇ ਕਿਸੇ ਵੀ ਅੰਬ ਦੇ ਦਰਖਤ ਜਾਂ ਕਿਸੇ ਹੋਰ ਦਰਖਤ ਨੂੰ ਕੱਟਣ ਤੋਂ ਰੋਕਿਆ ਜਾਵੇ। ਹਾਲਾਂਕਿ ਬੈਂਚ ਨੇ ਕਿਹਾ ਕਿ ਅੰਤਰਿਮ ਨਿਰਦੇਸ਼ ਪਟੀਸ਼ਨ ਦੇ ਅੰਤਿਮ ਨਤੀਜੇ ਦੇ ਅਧੀਨ ਰਹੇਗਾ। ਬੈਂਚ ਨੇ ਚੰਡੀਗੜ੍ਹ ਦੇ ਇਸ ਕਦਮ ਨੂੰ ਸ਼ਹਿਰ ਦੀ ਵਿਰਾਸਤ ਦੇ ਖਿਲਾਫ਼ ਕਰਾਰ ਦਿੱਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ATIR RNU ਜਲੰਧਰ। ਸਾਡਾ

0: ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @EIR ਜਲੰਧਰ। ਚੋਣ ਕਮਿਸ਼ਨ ਨੇ 15 ਜੂਨ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵਿਸ਼ੇਸ਼ ਤੀਬਰ ਸੋਧ SIR ਕਰਨ ਦਾ ਐਲਾਨ ਕੀਤਾ। ਚੰਡੀਗੜ੍ਹ ਵੋਟਰਾਂ ਦੀ ਅੰਤਮ ਸੂਚੀ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਕੁੱਲ ਮਿਲਾ ਕੇ SIR ਆਪਣੇ ਤੀਜੇ ਗੇੜ ਤਹਿਤ ਦੇਸ਼ ਭਰ ਦੇ 16 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਕੀਤੀ ਜਾਵੇਗੀ। ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕਰਦਿਆਂ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਪ੍ਰੇਰਣਾ ਪੁਰੀ ਨੇ ਦੱਸਿਆ ਕਿ 614 ਬੂਥ ਪੱਧਰ ਅਧਿਕਾਰੀ 15 ਜੂਨ ਤੋਂ 14 ਜੁਲਾਈ ਤੱਕ ਸ਼ਹਿਰ ਦੇ 518,663 ਵੋਟਰਾਂ ਦੇ ਵੇਰਵੇ ਇਕੱਤਰ ਕਰਨ ਲਈ ਘਰ ਘਰ ਦੌਰੇ ਸ਼ੁਰੂ ਕਰਨਗੇ।
1: पहला जो चरण है इसमें वो है हमारा ट्रेनिंग का, ट्रेनिंग और डिस्ट्रीब्यूशन ऑफ मटेरियल का, और ये जो प्रिंटिंग का जो कार्य है ये हमारा 5 जून से लेके 14 जून तक ये कार्य होना है। उसके बाद एक हाउस टू हाउस एन्यूमरेशन होनी है बाय द बूथ लेवल ऑफिसर्स, और ये एक महीने का समय है, 15/6 से लगभग 14 जुलाई तक का। उसके बाद क्योंकि हमारे को इसके हिसाब से पोलिंग स्टेशन को रैशनलाइज करना है ताकि हर पोलिंग स्टेशन पे 1200 से अधिक मतदाता ना हो, उससे कम ही हो या अप टू 1200 मतदाता ही हो पोलिंग स्टेशन वाइज। उसके अलावा ड्राफ्ट इलेक्टोरल रोल की पब्लिकेशन है जो कि 21/7 को की जाएगी। क्लेम्स और ऑब्जेक्शंस का लगभग एक माह का पीरियड है, 20 अगस्त तक का। उसके बाद फाइनली क्लेम्स और ऑब्जेक्शंस को डिसाइड किया जाएगा और 22/9 को जो फाइनल पब्लिकेशन ऑफ इलेक्टोरल रोल की जाएगी। तो लगभग ये जो समय है जो जून से लेके सितंबर 22 तक का ये समय है।
0: मुख्य चुनाव अधिकारी ने कहा कि SIR योग अते अयोग वोटरों का भी पता लगाएगी।
1: स्पेशल इंटेंसिव रिविजन का जो मुख्य उद्देश्य यही है कि किस तरह हमारे जो इलेक्टोरल रोल्स हैं उनका शुद्धिकरण एक तरीके से किया जाए ताकि जो हमारी मतदाता सूची है वो सटीक हो, शुद्ध हो, समावेशी हो, और जो उसमें डुप्लीकेट एंट्रीज हैं वो ना हो। जिन लोगों की पात्रता नहीं है उनको उसमें से हटाना है और जो पात्र हैं उनको उसमें लाना है।
0: इस दौरान श्रीमती पुरी वालों राजनीतिक पार्टियां नूं विशेष तीबर सोध दे प्रोग्राम बारे जानकारी देने लई एक मीटिंग भी की गई जिस विच राष्ट्रीय राजनीतिक पार्टियां दे नुमाइंदियां ने शिरकत की। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਆਖਰੀ ਤੀਬਰ ਸੋਧ 2002 'ਚ ਕੀਤੀ ਗਈ ਸੀ। ਤੇਜ਼ੀ ਨਾਲ ਸ਼ਹਿਰੀਕਰਨ, ਨਿਰੰਤਰ ਪ੍ਰਵਾਸ, 18 ਸਾਲ ਦੀ ਉਮਰ ਪ੍ਰਾਪਤ ਕਰਨ ਵਾਲੇ ਨੌਜਵਾਨ ਨਾਗਰਿਕਾਂ ਅਤੇ ਵੋਟ ਪਾਉਣ ਦੇ ਯੋਗ ਬਣਨ, ਮੌਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਦੇਰੀ ਅਤੇ ਵੋਟਰ ਸੂਚੀ ਵਿੱਚ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕਾਂ ਦੇ ਨਾਮ ਸ਼ਾਮਲ ਕਰਨ ਦੇ ਮੱਦੇਨਜ਼ਰ ਇਹ ਤੀਬਰ ਸੋਧ ਇੱਕ ਗਲਤੀ ਮੁਕਤ ਅਤੇ ਭਰੋਸੇਯੋਗ ਵੋਟਰ ਸੂਚੀ ਤਿਆਰ ਕਰਨ ਲਈ ਬੇਹੱਦ ਜ਼ਰੂਰੀ ਹੋ ਗਈ ਹੈ। SIR ਦੀ ਯੋਗਤਾ 1 ਜੁਲਾਈ 2026 ਹੈ। ਸੰਗਰੂਰ ਦੀ ਗਊਸ਼ਾਲਾ ਦੇ ਨਵੀਨੀਕਰਨ ਲਈ 50 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ। ਵਿਧਾਇਕ ਨਰਿੰਦਰ ਕੌਰ ਪਰਾਜ ਨੇ ਕਿਹਾ ਕਿ ਗਊ ਧਨ ਦੀ ਸੁਚੱਜੀ ਸੰਭਾਲ ਦੇ ਉਦੇਸ਼ ਨਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗਊਸ਼ਾਲਾ ਉਬਾਵਾਲ ਸੜਕ ਦੇ ਨਵੀਨੀਕਰਨ ਨਾਲ ਗਊ ਧਨ ਦੀ ਦੇਖਭਾਲ 'ਚ ਵੱਡੀ ਰਾਹਤ ਮਿਲੇਗੀ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਕਿ ਹੰਗਾਮੀ ਹਾਲਾਤ ਵਿੱਚ ਇਲਾਜ ਸੰਬੰਧੀ ਸੇਵਾਵਾਂ ਵੀ ਤੇਜ਼ੀ ਨਾਲ ਮੁਹੱਈਆ ਹੋ ਸਕਣ। ਗੁਰਦਾਸਪੁਰ ਪੁਲਿਸ ਨੇ ਡਕੈਤੀ ਦੀ ਯੋਜਨਾ ਨੂੰ ਨਾਕਾਮ ਕਰਦਿਆਂ 6 ਮੁਲਜ਼ਮਾਂ ਨੂੰ ਇੱਕ ਪਿਸਤੌਲ, ਮੈਗਜ਼ੀਨ, 4 ਰੌਂਦ ਅਤੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਆਦਿਤਿਆ ਨੇ ਕਿਹਾ,
2: ਇਹਦੇ 'ਚ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਵੀ ਕੁਛ ਬੰਦੇ ਦੀਨਾਨਗਰ ਦੇ ਏਰੀਆ ਦੇ ਵਿੱਚ ਹੈਗੇ ਜੋ ਕਿਸੇ ਵਾਰਦਾਤ ਕਰਨ ਦੀ ਫਿਰਾਕ 'ਚ ਹੈਗੇ, ਤਾਂ ਇਮੀਡੀਏਟਲੀ ਸਾਡੀ ਟੀਮਾਂ ਵੱਲੋਂ ਉਹਨੂੰ ਪੋਸਟ ਦੇ ਵਿੱਚ ਰਿਐਕਟ ਕੀਤਾ ਗਿਆ ਐਂਡ ਇੱਕ ਅਸੀਂ ਗੱਡੀ ਫੜੀ, ਉਹਦੇ ਨਾਲ ਅਸੀਂ 6 ਬੰਦੇ ਫੜੇ, ਇਹਨਾਂ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈਗਾ। ਅਸੀਂ ਜਿਹੜੀ ਹੈਗੀ ਇਨੀਸ਼ੀਅਲ ਜਿਹੜੀ ਪੁੱਛਗਿੱਛ ਹੈ ਉਹ ਇਹਨਾਂ ਤੋਂ ਕਰ ਰਹੇ ਹੈਗੇ ਐਂਡ ਇਹਨਾਂ ਦਾ ਸਪੈਸੀਫਿਕ ਕੀ ਟਾਰਗੇਟ ਸੀ ਉਹ ਸਾਰੀ ਚੀਜ਼ਾਂ ਅਸੀਂ ਜਿਹੜਾ ਹੈਗਾ ਕੰਪਰੀਹੈਂਸਿਵਲੀ ਜਿਹੜੇ ਹੈਗੇ ਉਹ ਕੇਸ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਾਂਗੇ।
0: ਉਧਰ ਪਠਾਨਕੋਟ ਪੁਲਿਸ ਨੇ ਚੋਰੀ ਹੋਏ ਅਤੇ ਗੁੰਮ ਹੋਏ ਕਰੀਬ 120 ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਨੂੰ ਅਸਲ ਮਾਲਕਾਂ ਨੂੰ ਸੌਂਪਿਆ। ਪਠਾਨਕੋਟ ਦੇ SSP ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਨਤਕ ਸ਼ਿਕਾਇਤਾਂ ਦੇ ਆਧਾਰ 'ਤੇ ਨਿਰੰਤਰ ਕਾਰਵਾਈ ਕਰਦਿਆਂ ਇਹਨਾਂ ਮੋਬਾਈਲ ਫੋਨ ਨੂੰ ਟਰੇਸ ਕੀਤਾ ਗਿਆ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਦਿੱਤੇ ਗਏ ਨੇ। ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭੁਚਾਲ ਵਰਗੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਅੱਜ ਇੱਕ ਵਿਸ਼ੇਸ਼ ਮੌਕਡ੍ਰਿਲ ਕਰਵਾਈ ਗਈ। ਡਿਪਟੀ ਕਮਿਸ਼ਨਰ ਨਵਜੋਤ ਕੌਰ ਦੀ ਅਗਵਾਈ ਹੇਠ ਹੋਏ ਇਸ ਅਭਿਆਸ ਦਾ ਮੁੱਖ ਉਦੇਸ਼ ਭੁਚਾਲ ਆਉਣ ਦੀ ਸੂਰਤ ਵਿੱਚ ਜਾਨੀ ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਮੀਖਿਆ ਕਰਨਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਵਗਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ 17 ਤੋਂ 21 ਮਈ ਤੱਕ ਇਹਨਾਂ ਦੋਵਾਂ ਸੂਬਿਆਂ 'ਚ ਕਈ ਥਾਵਾਂ 'ਤੇ ਭਾਰੀ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸੇ ਦੌਰਾਨ ਪੰਜਾਬ 'ਚ 41 ਡਿਗਰੀ ਸੈਲਸੀਅਸ ਤਾਪਮਾਨ ਨਾਲ ਅੱਜ ਪਠਾਨਕੋਟ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਸ਼ਾਮੀ 7:30 ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ NEET UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਹਲਵਾਰਾ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਪਹਿਲੀ ਉਡਾਨ ਦੇ ਆਉਣ ਨਾਲ ਪੰਜਾਬ

0: ਲੁਧਿਆਣਾ ਭਾਰਤ ਦੇ ਸਨਅਤੀ ਹਵਾਬਾਜ਼ੀ ਨੈਟਵਰਕ ਨਾਲ ਜੁੜਿਆ। ਚੋਣ ਕਮਿਸ਼ਨ ਵੱਲੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ ਅਤੇ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ 'ਚ ਕੁਝ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਹਾਂਜੀ ਰੁੜੀ ਆਰਾਮ ਜੀ ਉਹ ਲੰਘਾਈਏ ਜੀ
3: ਆਜੋ ਬਲ ਸਾਹਿਬ ਆਜੋ ਬੱਚੇ ਵਾਲੇ ਆਜੋ
2: ਰੁੜੀ ਆਰਾਮ ਜੀ ਜੈ ਹਿੰਦ ਜੀ
3: ਜੈ ਜੀ ਬਲ ਸਾਹਿਬ ਬੱਚੇ ਵਾਲੇ ਕੀ ਹਾਲ ਚਾਲ ਹੈ ਤੁਹਾਡਾ
2: ਹਾਲ ਚਾਲ ਵਾਹ ਵਾਹ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ
3: ਹਾਲ ਚਾਲ ਤਕੜਾ ਦੇਖੋ ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ
2: ਹਾਂਜੀ
3: ਕਿ ਦੁਨੀਆਂ ਇੱਕ ਪਰਿਵਾਰ ਹੈ
2: ਜੀ
3: ਔਰ ਪਰਿਵਾਰ ਸਮਝ ਕੇ ਹੀ ਦੁਨੀਆਦਾਰੀ ਚੱਲਦੀ ਹੈ
2: ਅੱਛਾ ਜੀ
3: ਅਤੇ ਇੱਕ ਛੋਟਾ ਪਰਿਵਾਰ
2: ਹਾਂਜੀ
3: ਇੱਕ ਸਾਰੀ ਦੁਨੀਆਦਾਰੀ ਦੀ ਨੁਮਾਇੰਦਗੀ ਕਰਦਾ ਹੈ
2: ਠੀਕ ਹੈ ਜੀ
3: ਕਿਉਂਕਿ ਜੋ ਵੀ ਮਸਲਾ ਹੈ ਜਾਂ ਜੋ ਵੀ ਮਸਾਇਲ ਹੈ
2: ਹਾਂਜੀ
3: ਉਹ ਤੁਹਾਡੇ ਪਰਿਵਾਰ ਦੀ ਇਕਾਈ 'ਤੇ ਆਧਾਰਿਤ ਹੈ
2: ਠੀਕ ਹੈ
3: ਦੁਨੀਆ ਭਰ ਦੇ ਵਿੱਚ
2: ਜੀ
3: ਸਭ ਦੇ ਦੁੱਖ ਸੁੱਖ ਇੱਕੋ ਜਿਹੇ ਨੇ
2: ਹਾਂਜੀ
3: ਸਭ ਦੇ ਰੋਣੇ ਹਾਸੇ ਇੱਕੋ ਜਿਹੇ ਨੇ
2: ਜੀ
3: ਸਭ ਦੀਆਂ ਤਕਲੀਫਾਂ ਹੈ ਨਾ ਸਭ ਦੀਆਂ ਪ੍ਰਾਪਤੀਆਂ ਸੋ ਇਸ ਕਰਕੇ ਅੱਜ ਕਿਤੇ ਨਾ ਕਿਤੇ ਪਰਿਵਾਰਕ ਇਕਾਈ ਜਿਹੜੀ ਹੈ
2: ਹਾਂਜੀ
3: ਉਹ ਖਤਰਾ ਮਹਿਸੂਸ ਕਰ ਰਹੀ ਹੈ ਜਾਂ ਸੰਕਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ
2: ਜੀ
3: ਔਰ ਹਰ ਬੰਦਾ ਇਸ ਚੀਜ਼ ਨੂੰ ਲੈ ਕੇ ਫਿਕਰਮੰਦ ਹੈ ਕਿਉਂਕਿ ਪਹਿਲੇ ਜਿਹੜੀ ਪਰਿਵਾਰਕ ਇਕਾਈ ਸੀ ਉਹ ਇਕੱਠ ਦੀ ਇਕਾਈ ਸੀ
2: ਹਾਂਜੀ
3: ਅੱਜ ਦੀ ਜਿਹੜੀ ਇਕਾਈ ਹੈ ਉਹ ਕਹਿਰੀ ਪਰਿਵਾਰ ਪ੍ਰਣਾਲੀ ਹੈ
2: ਅੱਗੇ ਦੇਖੋ ਜੀ ਪਰਿਵਾਰਾਂ ਵਿੱਚ ਇਕੱਠ ਸੀਗਾ ਤੇ ਦੁਨੀਆਂ ਵੀ ਇਕੱਠੀ ਸੀ ਦੁਨੀਆਂ ਤੇ ਸੰਕਟ ਮੰਡਰਾ ਰਹੇ ਆ ਤੇ ਪਰਿਵਾਰ ਤੇ ਤਾਂ ਸੰਕਟ ਆਉਣਾ ਹੀ
3: ਆਉਣਾ ਹੈ ਸੋ ਅੱਜ ਬੜੇ ਫਿਕਰ ਦੀ ਗੱਲ ਹੈ ਔਰ ਇਹਦਾ ਜ਼ਿਕਰ ਕਰਨਾ ਬਣਦਾ ਹੈ ਦੁਨੀਆਂ ਭਰ ਦੇ ਵਿੱਚ ਅੱਜ ਪਰਿਵਾਰਾਂ ਨੂੰ ਲੈ ਕੇ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਅਸੀਂ ਇਹ ਪਰਿਵਾਰਕ ਇਕਾਈ ਨੂੰ ਸੁਰੱਖਿਅਤ ਕਰ ਸਕਦੇ ਹਾਂ ਕਿੱਦਾਂ ਇਹਦੀ ਸੁਰੱਖਿਅਤ ਲਈ ਆਪਾਂ ਕੰਮ ਕਰ ਸਕਦੇ ਹਾਂ
2: ਠੀਕ ਹੈ ਜੀ
3: ਇਹੀ ਅੱਜ ਸੋਚਣ ਵਾਲੀ ਹੈ ਕਿ ਕਿਉਂਕਿ ਦੇਖੋ ਪਰਿਵਾਰ ਨੂੰ ਬਚਾਉਣ ਲਈ ਆਪਾਂ ਨੂੰ ਛੋਟਿਆਂ ਛੋਟਿਆਂ ਨੂੰ ਸਾਰਿਆਂ ਨੂੰ ਜਿਹੜਾ ਹੈ ਆਪਣੇ ਸਵਾਰਥ ਛੱਡਣੇ ਪੈਂਦੇ
2: ਸਹੀ ਗੱਲ ਹੈ ਜੀ
3: ਹੈ ਨਾ ਪਰਿਵਾਰ ਦੇ ਵਿੱਚ ਕਿਉਂਕਿ ਹਰ ਇੱਕ ਬੰਦੇ ਦੀ ਇੱਕ ਆਪਣੀ ਖਾਹਿਸ਼ ਹੈ
2: ਹਾਂਜੀ
3: ਆਪਣੀ ਉਹਦੀ ਦੁਨੀਆ ਹੈ
2: ਬਿਲਕੁਲ ਜੀ
3: ਜੇ ਤੁਸੀਂ ਉਹਦੀ ਦੁਨੀਆਦਾਰੀ ਦੇ ਵਿੱਚ ਓਨਾ ਕੁ ਦਖਲ ਦਿਓ
2: ਹਾਂਜੀ
3: ਤੇ ਓਨਾ ਕੁ ਦਖਲ ਫਿਰ ਉਹ ਤੁਹਾਡੀ ਦੁਨੀਆਦਾਰੀ 'ਚ ਦਊਗਾ
2: ਬਿਲਕੁਲ ਜੀ
3: ਸੋ ਇਸ ਕਰਕੇ ਇੱਕ ਦੂਜੇ ਦੀ ਦੁਨੀਆ ਨੂੰ ਜਦੋਂ ਆਪਾਂ ਬਣਾਉਣ ਦੇ ਵੱਲ ਜਾਵਾਂਗੇ ਤੇ ਪਰਿਵਾਰ ਇਕੱਠਾ ਹੋਊ ਤੇ ਦੇਸ਼ ਸਾਡਾ ਜਾਂ ਸਮੂਹ ਸਾਡਾ ਸੰਸਾਰ ਜਿਹੜਾ ਘੱਟ ਵੱਲ ਜਾਊਗਾ
2: ਤਰੱਕੀ ਵੀ ਤਾਂ ਹੀ ਹੋਊਗੀ
3: ਤਰੱਕੀ ਵੀ ਤਾਂ ਹੀ
2: ਮਿਲ ਜੇ ਆਪਾਂ ਇੱਕ ਦੂਜੇ ਦੀ ਲੱਤਾਂ ਖਿੱਚੀ ਗਏ ਤਾਂ ਫਿਰ ਉਹ ਤਰੱਕੀ ਸਵਾਹ ਹੋਣੀ ਉਹਦੇ ਨਾਲ
3: ਸੋ ਅੱਜ ਦੇ ਦਿਹਾੜੇ ਦੇ ਉੱਤੇ ਆਪਣੇ ਕੋਲ ਨਾ ਮੌਲਾਨਾ ਅਨਵਰ ਅੰਮ੍ਰਿਤਸਰੀ ਇਹਨਾਂ ਦੀ ਵਾਰਤਾ ਹੈ ਪਰਿਵਾਰ ਦੀ ਮਹੱਤਤਾ ਦੇ ਬਾਬਤ ਇਹ ਆਪਾਂ ਸਾਂਝੀ ਕਰਦੇ ਹਾਂ
2: ਸੁਣਾ ਦਿਓ ਜੀ
4: ਆਤਮਿਕ ਤਰੱਕੀ ਲਈ ਮਨੁੱਖ ਦੇ ਪਰਿਵਾਰਕ ਜੀਵਨ ਦੀ ਸੱਚਾਈ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ ਰੂਹਾਨੀਅਤ ਦੀ ਮਹਿਮਾ ਜਾਣਨ ਲਈ ਮਨੁੱਖ ਦੇ ਪਰਿਵਾਰਕ ਜੀਵਨ ਦੇ ਰਹੱਸ ਜਾਣਨੇ ਵੀ ਬੇਹੱਦ ਜ਼ਰੂਰੀ ਹਨ ਰੂਹਾਨੀਅਤ ਦੀ ਕਮਾਈ ਕਰਨ ਲਈ ਮਨੁੱਖੀ ਸੰਬੰਧ ਰਿਸ਼ਤੇ ਨਾਤੇ ਆਦਿ ਦੇ ਪਿੱਛੇ ਕੀ ਸੱਚਾਈ ਹੈ ਇਸ ਨੂੰ ਜਾਣਨਾ ਸਮਝਣਾ ਅਤੇ ਮੰਨਣਾ ਵੀ ਬੇਹੱਦ ਜ਼ਰੂਰੀ ਹੈ ਪਰਿਵਾਰਕ ਜੀਵਨ 'ਚ ਮਨੁੱਖ ਦੇ ਜੀਵਨ ਨੂੰ ਮਾਇਆ ਮੋਹ ਕਿਵੇਂ ਨਰਕ ਬਣਾਉਂਦਾ ਹੈ ਇਸ ਸੱਚਾਈ ਨੂੰ ਵੀ ਸਮਝਣਾ ਜ਼ਰੂਰੀ ਹੈ ਇੱਕ ਆਮ ਮਨੁੱਖ ਦਾ ਜੀਵਨ ਆਪਣੇ ਹੀ ਪਰਿਵਾਰ 'ਚ ਉਸਦੇ ਝਮੇਲਿਆਂ 'ਚ ਉਲਝ ਕੇ ਗੁਜ਼ਰ ਜਾਂਦਾ ਹੈ ਸਾਰੇ ਸੰਸਾਰ ਦੇ ਲੋਕ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਹੀ ਸੱਚ ਮੰਨ ਕੇ ਇਹਨਾਂ ਸੰਬੰਧਾਂ ਦੀ ਹੀ ਪਾਲਣਾ ਕਰਨ ਵਿੱਚ ਆਪਣਾ ਸਾਰਾ ਜੀਵਨ ਬਤੀਤ ਕਰੀ ਜਾ ਰਹੇ ਹਨ

0: ਨਸੀਹਤ ਦਿੱਤੀ ਹੈ ਕਿ ਜਦ ਤੱਕ ਪਰਿਵਾਰ 'ਚ ਏਕਾ ਹੈ ਸਾਡਾ ਝੰਡਾ ਬੁਲੰਦ ਹੈ ਅਤੇ ਲੋਕ ਸਾਡਾ ਮਾਣ ਸਤਿਕਾਰ ਕਰਦੇ ਰਹਿੰਦੇ ਹਨ। ਜਦ ਸਾਡੇ ਪਰਿਵਾਰ 'ਚ ਏਕਾ ਖਤਮ ਹੋ ਜਾਂਦਾ ਹੈ ਲੋਕ ਸਾਥੋਂ ਦੂਰ ਹਟਦੇ ਰਹਿੰਦੇ ਹਨ ਅਤੇ ਫਿਰ ਅਸੀਂ ਇਕੱਲੀ ਦੁਨੀਆ 'ਚ ਰਹਿਣ ਲੱਗਦੇ ਹਨ ਜਿਸ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਤਣਾਅ ਵੇਖਦੇ ਹਨ। ਪਰਿਵਾਰ ਦਾ ਏਕਾ ਹਮੇਸ਼ਾ ਇਨਸਾਨੀਅਤ ਦੀ ਤਣਾਅ ਨੂੰ ਦੂਰ ਕਰਕੇ ਉਹਦੇ ਅੰਦਰ ਇੱਕ ਸਕੂਨ ਪੈਦਾ ਕਰਦਾ ਹੈ ਜਿਸ ਸਕੂਨ ਦੀ ਤਲਾਸ਼ ਲਈ ਇਨਸਾਨ ਬਹੁਤ ਸਾਰੀ ਥਾਵਾਂ 'ਤੇ ਭਟਕਦਾ ਹੁੰਦਾ ਹੈ। ਸੋ ਅਸੀਂ ਕਈ ਸਾਰੀ ਥਾਵਾਂ 'ਤੇ ਭਟਕਣ ਦੀ ਬਜਾਏ ਅਸੀਂ ਆਪਣੇ ਪਰਿਵਾਰ ਵਿੱਚ ਸਕੂਨ ਨੂੰ ਤਲਾਸ਼ ਕਰੀਏ, ਆਰਾਮ ਨੂੰ ਤਲਾਸ਼ ਕਰੀਏ ਤਾਂ ਕਿ ਲੋਕਾਂ ਵਾਸਤੇ ਅਸੀਂ ਇੱਕ ਮਿਸਾਲ ਬਣ ਸਕੀਏ। ਪਰਿਵਾਰ ਦੀ ਅਹਿਮੀਅਤ ਬਾਰੇ ਸਾਰੇ ਧਰਮਾਂ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਪਰਿਵਾਰ ਵਿੱਚ ਸਕੂਨ ਲਿਆਉਣ ਲਈ ਪਰਿਵਾਰ ਦਾ ਹਰ ਫਰਦ, ਹਰ ਸ਼ਖਸ ਇੱਕ ਦੂਜੇ ਦੀ ਕਦਰ ਕਰੇ, ਮਾਂ ਬਾਪ ਦਾ ਸਤਿਕਾਰ ਕਰੇ। ਜਦ ਤੱਕ ਅਸੀਂ ਆਪਣੇ ਵੱਡਿਆਂ ਦਾ, ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਨ ਸਾਡਾ ਮਾਣ ਵੱਧਦਾ ਹੈ, ਅਸੀਂ ਦੂਜੇ ਲਈ ਇੱਕ ਮਿਸਾਲ ਬਣਦੇ ਹਨ। ਸਾਨੂੰ ਚਾਹੀਦਾ ਹੈ ਕਿ ਜੋ ਸਾਡੇ ਮਾਂ ਬਾਪ ਦਾ ਦਰਜਾ ਹੈ ਅਸੀਂ ਉਹਨਾਂ ਨੂੰ ਉਹਨਾਂ ਦਾ ਦਰਜਾ ਦੇਈਏ, ਆਪਣੇ ਜੋ ਵੱਡੇ ਭਰਾ ਦਾ ਦਰਜਾ ਹੈ ਆਪਣੇ ਵੱਡੇ ਭਰਾ ਨੂੰ ਇਹਦਾ ਦਰਜਾ ਦੇਈਏ। ਸੋ ਅਸੀਂ ਇਹੀ ਬੇਨਤੀ ਕਰਾਂਗੇ ਕਿ ਪਰਿਵਾਰ 'ਚ ਇਕੱਲਾਪਣ ਖਤਮ ਕਰਕੇ ਆਪਾਂ ਨੂੰ ਇੱਕ ਹੋ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਦੂਜਿਆਂ ਲਈ ਇੱਕ ਮਿਸਾਲ ਬਣ ਸਕੀਏ। ਸਾਡੇ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਨੂੰ ਦਰਸਾਉਣ ਵਾਸਤੇ ਹਮੇਸ਼ਾ ਸਾਡੇ ਧਰਮ ਗ੍ਰੰਥਾਂ ਨੇ ਸਾਨੂੰ ਇਸ ਦੀ ਅਗਵਾਈ ਕੀਤੀ ਹੈ ਕਿ ਅਸੀਂ ਉਹਨਾਂ ਦਾ ਪੂਰੀ ਤਰ੍ਹਾਂ ਸਤਿਕਾਰ ਕਰੀਏ ਤਾਂ ਸਾਨੂੰ ਜਾ ਕੇ ਅਸੀਂ ਇੱਕ ਬੁਲੰਦ ਜਗ੍ਹਾ 'ਤੇ ਪਹੁੰਚ ਸਕਦੇ ਹਾਂ, ਉਚਾਈ 'ਤੇ ਪਹੁੰਚ ਸਕਦੇ ਹਾਂ। ਸਾਨੂੰ ਹਮੇਸ਼ਾ ਆਪੋ ਆਪਣੇ ਪਰਿਵਾਰਾਂ ਦੇ ਪ੍ਰਤੀ ਬਹੁਤ ਹੀ ਸੁਹਿਰਦ ਅਤੇ ਸਮਰਪਿਤ ਹੋਣਾ ਚਾਹੀਦਾ ਹੈ ਕਿਉਂਕਿ ਪਰਿਵਾਰਾਂ ਦੀ ਹੀ ਏਕਤਾ ਹਮੇਸ਼ਾ ਸ਼ਾਂਤੀ ਦੀ ਬੁਨਿਆਦਾਂ ਹੁੰਦੀਆਂ ਹਨ ਅਤੇ ਇਹੀ ਸਾਡੇ ਵਜੂਦ ਨੂੰ ਬਾਕੀ ਰੱਖਣ ਦਾ ਕੰਮ ਕਰਦੀ ਹੈ। ਰਿਸ਼ਤਿਆਂ ਨਾਤਿਆਂ ਤੋਂ ਬਿਨਾਂ ਸਾਡੇ ਸਮਾਜ ਵਿੱਚ ਕਿਸੇ ਵੀ ਪਰਿਵਾਰ ਦੇ ਹੋਂਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ।
1: ਹਾਂਜੀ ਬਾਲ ਸਾਹਿਬ, ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
2: ਸੁਣਾ ਦਿਓ ਜੀ।

0: ਦੇਖੋ ਬਲ ਸਾਹਿਬ, ਮੱਛੀ ਪਾਲਣ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਡਾ ਕਿੱਤਾ ਧੰਦਾ ਬੜਾ ਹੀ ਪ੍ਰਫੁੱਲਤ ਹੋ ਰਿਹਾ
1: ਜੀ।
0: ਅਤੇ ਇਹਦੇ 'ਚ ਝੀਂਗਾ ਜਿਹੜਾ ਹੈ, ਕਿਉਂਕਿ ਝੀਂਗਾ ਪੂਰੇ ਪੰਜਾਬ 'ਚ ਤਾਂ ਆਪਾਂ ਨਹੀਂ ਪਾਲ ਸਕਦੇ, ਪਰ ਕੁਛ ਰਕਬੇ ਹੈ ਜਿੱਥੇ ਪਾਣੀਆਂ ਦੀ ਸਮੱਸਿਆ ਹੈ, ਉੱਥੇ ਝੀਂਗਾ ਬੜੀ ਕਾਮਯਾਬੀ ਨਾਲ ਪਾਲਿਆ ਜਾ ਸਕਦਾ ਹੈ।
1: ਠੀਕ ਹੈ ਜੀ।
0: ਸੋ ਇਸ ਕਰਕੇ ਡਾਕਟਰ ਮੀਰਾ ਡੀ ਅੰਸਲ ਇਹਨਾਂ ਜਾਣਕਾਰੀਆਂ ਸਾਂਝੀਆਂ ਕੀਤੇ, ਆਪਾਂ ਸਾਂਝੀਆਂ ਕਰਦੇ
1: ਹਾਂ। ਸੁਣਾ ਦਿਓ ਜੀ।
2: ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਝੀਂਗਾ ਪਾਲਣ ਅਤੇ ਉਸ ਦਾ ਪ੍ਰਬੰਧਨ। ਪਹਿਲਾਂ ਤਾਂ ਆਮ ਆਦਮੀ ਇਹ ਸੋਚ ਕੇ ਹੀ ਹੈਰਾਨ ਹੋ ਜਾਂਦਾ ਹੈ ਕਿ ਪੰਜਾਬ ਵਿੱਚ ਵੀ ਝੀਂਗਾ ਵਰਗਾ ਇੱਕ ਜਲ ਜੀਵ ਜੋ ਕਿ ਖਾਰੇ ਪਾਣੀ ਵਿੱਚ ਹੁੰਦਾ ਹੈ, ਉਹ ਪੰਜਾਬ ਵਿੱਚ ਵੀ ਪੈਦਾ ਕੀਤਾ ਜਾ ਰਿਹਾ ਹੈ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਕੁਛ ਐਸੇ ਇਲਾਕੇ ਨੇ ਜਿਵੇਂ ਦੱਖਣੀ ਪੱਛਮੀ ਜ਼ਿਲ੍ਹੇ ਨੇ, ਜਿਸ ਵਿੱਚ ਸ਼੍ਰੀ ਮੁਕਤਸਰ ਸਾਹਿਬ ਹੈ, ਬਠਿੰਡਾ ਹੈ, ਫਾਜ਼ਿਲਕਾ ਹੈ। ਇਹਨਾਂ ਇਲਾਕਿਆਂ ਵਿੱਚ ਕੁਛ ਐਸੇ ਇਲਾਕੇ ਵੀ ਨੇ ਜਿੱਥੇ ਜ਼ਮੀਨ ਹੇਠਲਾ ਪਾਣੀ ਜਿਹੜਾ ਹੈਗਾ ਉਹ ਖਾਰਾ ਹੈਗਾ, ਅਤੇ ਉਹ ਜਿਹੜਾ ਪਾਣੀ ਹੈ ਉਹ ਖੇਤੀ ਸਿੰਚਾਈ ਲਈ ਨਹੀਂ ਵਰਤਿਆ ਜਾਂਦਾ ਸੀਗਾ। ਅਤੇ ਹੌਲੀ ਹੌਲੀ ਕੀ ਹੋਇਆ ਕਿ ਇਹਨਾਂ ਇਲਾਕਿਆਂ ਵਿੱਚ ਇੱਕ ਨਹਿਰਾਂ ਦਾ ਜਾਲ ਵਿਛਾਇਆ ਗਿਆ ਤਾਂ ਕਿ ਇਹਨਾਂ ਇਲਾਕਿਆਂ ਵਿੱਚ ਖੇਤਾਂ ਦੀ ਸਿੰਚਾਈ ਜਿਹੜੀ ਹੈ ਨਹਿਰੀ ਪਾਣੀ ਨਾਲ ਕੀਤੀ ਜਾਵੇ। ਉਸ ਦੇ ਫਲਸਵਰੂਪ ਕੀ ਹੋਇਆ ਕਿ ਅਸੀਂ ਜ਼ਮੀਨ ਹੇਠਲਾ ਪਾਣੀ ਅਸੀਂ ਕੱਢ ਨਹੀਂ ਸੀ ਰਹੇ ਅਤੇ ਉੱਤੋਂ ਅਸੀਂ ਨਹਿਰੀ ਪਾਣੀ ਨਾਲ ਸਿੰਚਾਈ ਕਰ ਰਹੇ ਸੀ, ਅਤੇ ਕੁਛ ਇਲਾਕਿਆਂ ਦੇ ਵਿੱਚ ਕੀ ਹੋਇਆ ਕਿ ਉੱਥੇ ਸੇਮ ਦੀ ਸਮੱਸਿਆ ਵੀ ਹੋ ਗਈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਜ਼ਮੀਨ ਹੇਠਲਾ ਪਾਣੀ ਖਾਰਾ ਸੀਗਾ, ਉੱਥੇ ਖਾਰੇ ਪਾਣੀ ਦੇ ਨਾਲ ਨਾਲ ਸੇਮ ਦੀ ਸਮੱਸਿਆ ਵੀ ਆ ਗਈ, ਅਤੇ ਉਹ ਜ਼ਮੀਨਾਂ ਕਿਸੇ ਵੀ ਕੰਮ ਦੀਆਂ ਨਹੀਂ ਰਹੀਆਂ। ਉੱਥੇ ਖੇਤੀਬਾੜੀ ਨਹੀਂ ਹੋ ਸਕਦੀ ਸੀ, ਉਹ ਕਿਸੇ ਹੋਰ ਪਰਪਸ ਲਈ ਵੀ ਯੂਜ਼ ਨਹੀਂ ਸੀ ਕਰ ਸਕਦੇ। ਸੋ ਉਹ ਜ਼ਮੀਂਦਾਰ ਜਿਨ੍ਹਾਂ ਦੀਆਂ ਉਹ ਜ਼ਮੀਨਾਂ ਸੀ, ਅਸੀਂ ਕਈ ਇਹੋ ਜਿਹੇ ਕਿਸਾਨ ਵੀਰ ਵੀ ਦੇਖੇ ਜਿਹਨਾਂ ਕੋਲ 40-50 ਕਿੱਲੇ ਜ਼ਮੀਨ ਸੀਗੀ, ਬਟ ਉੱਥੋਂ ਉਹ ਕੋਈ ਵੀ ਜਿਹੜੀ ਹੈ ਕਰੋਪ ਜਿਹੜੀ ਉਹ ਪੈਦਾ ਨਹੀਂ ਕਰ ਪਾ ਰਹੇ ਸੀਗੇ। ਉਹ ਜਾਂ ਤਾਂ ਕੋਈ ਹੋਰ ਅੱਛੀ ਜ਼ਮੀਨ ਜਿਹੜੀ ਹੈ ਠੇਕੇ 'ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰ ਰਹੇ ਸੀ, ਜਾਂ ਉਹ ਬਤੌਰ ਕਾਮੇ ਕੰਮ ਕਰ ਰਹੇ ਸੀਗੇ। ਬਟ ਪਿਛਲੇ 15 ਕੁ ਸਾਲਾਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਕਿ ਖਾਰੇ ਸੀਗੇ ਅਤੇ ਸੇਮ ਦੀ ਸਮੱਸਿਆ ਸੀ, ਉੱਥੇ ਮੱਛੀ ਪਾਲਣ ਅਤੇ ਝੀਂਗਾ ਪਾਲਣ ਦਾ ਜਿਹੜਾ ਕੰਮ ਹੈ ਬਹੁਤ ਤੇਜ਼ੀ ਨਾਲ ਵਧਿਆ ਹੈ। ਇਸ ਕਰਕੇ ਸੰਭਵ ਹੋ ਸਕਿਆ ਕਿਉਂਕਿ ਪਿਛਲੇ 15 ਸਾਲਾਂ ਦੇ ਵਿੱਚ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਵੀ ਖੋਜੀ ਉਪਰਾਲੇ ਕੀਤੇ ਗਏ, ਜਿਸ ਵਿੱਚ ਉਸਦਾ ਹੱਥ ਫੜਿਆ ਸੈਂਟਰਲ ਇੰਸਟੀਚਿਊਟ ਆਫ ਫਿਸ਼ਰੀਜ਼ ਐਜੂਕੇਸ਼ਨ ਦੇ ਖੇਤਰੀ ਕੇਂਦਰ ਜੋ ਕਿ ਰੋਹਤਕ ਦੇ ਵਿੱਚ ਹੈਗਾ। ਅਤੇ ਇਸ ਦੇ ਨਾਲ ਨਾਲ ਸਾਡੇ ਸਟੇਟ ਗੌਰਮੈਂਟ ਅਤੇ ਕੇਂਦਰੀ ਸਰਕਾਰ ਵੱਲੋਂ ਵੀ ਵਿੱਤੀ ਸਹਾਇਤਾ ਦਿੱਤੀ ਗਈ, ਜਿਹਦੇ ਕਰਕੇ ਬਹੁਤ ਸਾਰੇ ਕਿਸਾਨਾਂ ਨੇ ਅੱਗੇ ਆ ਕੇ ਇਹਨਾਂ ਬੇਕਾਰ ਪਈਆਂ ਜ਼ਮੀਨਾਂ ਜਿੱਥੋਂ ਇੱਕ ਪੈਸੇ ਦੀ ਵੀ ਕਮਾਈ ਨਹੀਂ ਸੀ ਹੋ ਰਹੀ, ਉੱਥੇ ਮੱਛੀ ਪਾਲਣ ਅਤੇ ਝੀਂਗੇ ਪਾਲਣ ਦੀ ਦੇ ਕਿੱਤੇ ਨੂੰ ਪ੍ਰਫੁੱਲਿਤ ਕੀਤਾ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬ ਵਿੱਚ ਜਿਹੜਾ ਝੀਂਗਾ ਪਾਲਣ ਅਸੀਂ ਕਰ ਰਹੇ ਹੈਗੇ ਹਾਂ ਉਹਦੀ ਕੀ ਸਥਿਤੀ ਹੈ। ਸੋ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਜ਼ਮੀਨਾਂ ਜਿੱਥੋਂ ਸਾਨੂੰ ਇੱਕ ਪੈਸੇ ਦੀ ਵੀ ਕਮਾਈ ਨਹੀਂ ਸੀ ਹੋ ਰਹੀ, ਉਹ ਬਿਲਕੁਲ ਬੇਕਾਰ ਪਈਆਂ ਸੀ, ਉਹ ਝੀਂਗਾ ਉਹਨਾਂ ਜ਼ਮੀਨਾਂ ਵਿੱਚ ਅੱਜ ਝੀਂਗਾ ਹੋ ਰਿਹਾ ਹੈਗਾ। ਅਤੇ ਇਹ ਜਿਹੜੀ ਝੀਂਗੇ ਦੀ ਜਿਹੜੀ ਫਸਲ ਹੁੰਦੀ ਹੈ ਗਰਮੀਆਂ ਦੇ ਮਹੀਨਿਆਂ ਵਿੱਚ ਕੀਤੀ ਜਾਂਦੀ ਹੈ, ਔਰ ਇਹ ਫਸਲ ਜਿਹੜੀ ਹੈ ਸਿਰਫ 3 ਜਾਂ 4 ਮਹੀਨੇ ਦੀ ਹੁੰਦੀ ਹੈ, ਜਿਹਨੂੰ ਕਿ ਅਸੀਂ ਅਪ੍ਰੈਲ ਦੇ ਮਹੀਨੇ ਤੋਂ ਲੈ ਕੇ ਅਕਤੂਬਰ ਦੇ ਮਹੀਨੇ ਤੱਕ ਕਦੀ ਵੀ ਲੈ ਸਕਦੇ ਹੈਗੇ ਹਾਂ। ਅਤੇ ਇੱਕ ਜਿਹੜੀ ਏਕੜ 'ਚੋਂ ਜੇ ਅਸੀਂ ਇੱਕ ਫਸਲ ਲੈਂਦੇ ਹਾਂ 3 ਤੋਂ 4 ਮਹੀਨੇ ਦੀ, ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਇਸ ਤੋਂ ਜਿਹੜਾ ਸਾਨੂੰ ਸ਼ੁੱਧ ਲਾਭ ਹੁੰਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਸਾਰੇ ਖਰਚੇ ਕੱਢਣ ਤੋਂ ਬਾਅਦ ਜਿਹੜਾ ਸਾਨੂੰ ਪ੍ਰੋਫਿਟ ਹੁੰਦਾ, ਇੱਕ ਏਕੜ 'ਚੋਂ ਅਸੀਂ ਜਦੋਂ ਝੀਂਗਾ ਪਾਲਣ ਕਰਦੇ ਹੈਗੇ ਤਾਂ ਇੱਕ ਫਸਲ ਜਿਹੜੀ ਕਿ 3 ਤੋਂ 4 ਮਹੀਨੇ ਦੀ ਹੁੰਦੀ ਹੈ, ਉਹਦੇ 'ਚੋਂ ਸਾਰੇ ਖਰਚੇ

ਕੱਢਣ ਤੋਂ ਬਾਅਦ ਜਿਹੜਾ ਸ਼ੁੱਧ ਲਾਭ ਹੁੰਦਾ ਉਹ 3 ਤੋਂ 4 ਲੱਖ ਰੁਪਏ ਦਾ ਹੁੰਦਾ ਹੈ, ਜੋ ਕਿ ਹੋਰ ਕਿੱਤਿਆਂ ਨਾਲ, ਚਾਹੇ ਉਹ ਖੇਤੀਬਾੜੀ ਹੈ ਚਾਹੇ ਪਸ਼ੂ ਪਾਲਣ ਨਾਲ ਸੰਬੰਧਿਤ ਕਿੱਤੇ ਆ, ਉਹਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈਗਾ। ਅਤੇ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਚੀਂਗਾ ਪਾਲਣ ਦੇ ਅਧੀਨ ਜਿਹੜਾ ਰਕਬਾ ਹੈਗਾ ਪਿਛਲੇ 15 ਸਾਲਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈਗਾ। 2014 'ਚ ਇਹ 1 ਏਕੜ ਸੀਗਾ ਫਾਜ਼ਿਲਕਾ ਜ਼ਿਲ੍ਹਾ ਵਿੱਚ, ਜਦੋਂ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਨੇ ਆਪਣਾ ਪਹਿਲਾ ਖੋਜੀ ਟਰਾਇਲ ਕੀਤਾ। ਉਸ ਤੋਂ ਬਾਅਦ ਇਹ ਵੱਧ ਕੇ ਜਿਹੜਾ ਏਰੀਆ ਹੈਗਾ 2023 ਦੇ ਵਿੱਚ 1315 ਏਕੜ ਹੋ ਗਿਆ। 2024 ਦੇ ਵਿੱਚ ਇਹ ਰਕਬਾ ਤਾਂ 1315 ਏਕੜ ਹੀ ਸੀਗਾ, ਬਟ ਸਿਰਫ 900 ਏਕੜ ਦੇ ਵਿੱਚ ਹੀ ਚੀਂਗਾ ਪਾਲਣ ਕੀਤਾ ਗਿਆ। ਇਸ ਦੇ ਕਈ ਕਾਰਨ ਸੀਗੇ, ਕਿਉਂਕਿ ਜਿਹੜਾ ਚੀਂਗਾ ਹੈਗਾ ਇਹ ਬਹੁਤ ਹੀ ਵਧੀਆ, ਜਿਹੜੀ ਕਹਿ ਲਓ ਵੀ ਜਿਸ ਤੋਂ ਸਾਨੂੰ ਜ਼ਿਆਦਾ ਪ੍ਰੋਫਿਟ ਹੁੰਦਾ ਹੈਗਾ, ਬਟ ਇਹ ਇੱਕ ਐਕਸਪੋਰਟ ਕੀਤਾ ਜਾਂਦਾ ਵੱਡੇ ਪੱਧਰ ਦੇ ਉੱਤੇ, ਇਹਦੀ ਜਿਹੜੀ ਘਰੇਲੂ ਖਪਤ ਹੈ ਘੱਟ ਹੈ। ਜਿੰਨਾ ਵੀ ਚੀਂਗਾ ਭਾਰਤ ਦੇ ਵਿੱਚ ਪੈਦਾ ਹੋ ਰਿਹਾ ਉਹਦਾ 80% ਜਿਹੜਾ ਚੀਂਗਾ ਹੈਗਾ ਉਹ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਕੀਤਾ ਜਾਂਦਾ ਹੈ, ਜਿਹੜਾ ਕਿ ਵੱਡੇ ਪੱਧਰ 'ਤੇ ਅਮਰੀਕਾ ਨੂੰ ਜਾਂਦਾ ਹੈ, ਦੂਜੇ ਨੰਬਰ 'ਤੇ ਚਾਈਨਾ ਨੂੰ ਜਾਂਦਾ ਹੈ, ਫਿਰ ਯੂਰਪ, ਜਪਾਨ ਅਤੇ ਵੀਅਤਨਾਮ ਨੂੰ ਜਾਂਦਾ ਹੈਗਾ। ਅਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਭਾਰਤ ਦੇਸ਼ ਹੈਗਾ ਇਹ ਸਭ ਤੋਂ ਪੂਰੇ ਵਿਸ਼ਵ ਦੇ ਵਿੱਚ 2 ਨੰਬਰ 'ਤੇ ਆਉਂਦਾ, 2nd largest ਐਕਸਪੋਰਟਰ ਹੈਗਾ। ਸਭ ਤੋਂ ਵੱਡਾ ਐਕਸਪੋਰਟਰ ਜਿਹੜਾ ਹੈਗਾ ਉਹ ਦੱਖਣੀ ਅਮਰੀਕਾ ਦਾ ਦੇਸ਼ ਹੈਗਾ ਐਕਵਾਡੋਰ, ਉਸ ਤੋਂ ਬਾਅਦ ਜਿਹੜਾ ਭਾਰਤ ਹੈ ਉਹ 2 ਨੰਬਰ 'ਤੇ ਹੈਗਾ ਵਾ। ਤੋ ਇਹ ਮੈਂ ਗੱਲ ਕਰ ਰਹੀ ਸੀ ਵੀ ਇਹ ਕੀ ਕਾਰਨ ਬਣਿਆ ਕਿ 1315 ਏਕੜ ਹੋਣ ਦੇ ਬਾਵਜੂਦ ਘੱਟ ਜਗ੍ਹਾ ਦੇ ਵਿੱਚ ਜਿਹੜਾ 2024 ਦੇ ਵਿੱਚ ਝੀਂਗਾ ਪਾਲਣ ਕੀਤਾ ਗਿਆ। ਉਹਦਾ ਸਭ ਤੋਂ ਵੱਡਾ ਜਿਹੜੀ ਕਾਰਨ ਇਹ ਸੀਗਾ ਕਿ ਅਸੀਂ ਬਹੁਤ ਵੱਡੇ ਪੱਧਰ 'ਤੇ ਐਕਸਪੋਰਟ 'ਤੇ ਡਿਪੈਂਡ ਕਰ ਰਹੇ ਹਾਂ, ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਨਿਰਯਾਤ ਜਿਹੜਾ ਹੈਗਾ ਉਹਦੇ 'ਤੇ ਨਿਰਭਰ ਕਰ ਰਹੇ ਹੈਗੇ ਹਾਂ। ਬਟ ਜਿਹੜਾ ਨਿਰਯਾਤ ਹੁੰਦਾ ਹੈਗਾ ਇਹ ਕਈ ਚੀਜ਼ਾਂ 'ਤੇ ਨਿਰਭਰ ਕਰਦਾ ਹੈਗਾ, ਕਿਉਂਕਿ ਇਹਦੇ ਵਿੱਚ ਅੰਤਰਰਾਸ਼ਟਰੀ ਮੰਗ ਜਿਹੜੀ ਹੈਗੀ ਆ ਉਹ ਮੇਜਰ ਰੋਲ ਪਲੇ ਕਰਦੀ ਹੈਗੀ ਆ। ਜਿਵੇਂ ਕਿ ਸਪੋਜ਼ ਕਰੋ ਕਿਸੇ 2 ਦੇਸ਼ਾਂ ਵਿੱਚ ਲੜਾਈ ਹੋ ਗਈ, ਠੀਕ ਹੈ ਜੀ, ਅਤੇ ਉੱਥੇ ਹੋ ਸਕਦਾ ਕਿ ਇਹਨਾਂ ਕਾਰਨਾਂ ਕਰਕੇ ਵੀ ਤੁਹਾਡੀ ਜਿਹੜੀ ਆ ਅੰਤਰਰਾਸ਼ਟਰੀ ਮੰਗ ਜਿਹੜੀ ਆ ਉਹ ਘੱਟ ਸਕਦੀ ਹੈਗੀ ਹੈ। ਦੂਸਰਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਐਕਵਾਡੋਰ ਜਿਹੜਾ ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈਗਾ, ਉਸ ਦੇ ਵਿੱਚ ਜਿਹੜੀ ਪੈਦਾਵਾਰ ਹੈਗੀ ਹੈ ਪਿਛਲੇ 3-4 ਸਾਲਾਂ ਤੋਂ ਬਹੁਤ ਜ਼ਿਆਦਾ ਹੋ ਰਹੀ ਹੈ। ਸੋ ਅਸੀਂ ਭਾਰਤ ਦਾ ਜਿਹੜਾ ਚੀਂਗਾ ਸੀ ਸਭ ਤੋਂ ਜ਼ਿਆਦਾ ਅਮਰੀਕਾ ਨੂੰ ਜਾਂਦਾ ਸੀ, ਬਟ ਹੁਣ ਉਹ ਜਿਹੜੀ ਚੀਂਗੇ ਦੀ ਮੰਗ ਹੈ ਅਮਰੀਕਾ ਦੀ ਉਹ ਐਕਵਾਡੋਰ ਪੂਰੀ ਕਰ ਰਿਹਾ, ਇਸ ਕਰਕੇ ਜਿਹੜਾ ਭਾਰਤ ਤੋਂ ਨਿਰਯਾਤ ਹੋ ਰਿਹਾ ਸੀ ਉਹਦੇ 'ਤੇ ਅਸਰ ਪਿਆ, ਠੀਕ ਹੈ। ਦੂਸਰਾ ਇਹ ਹੈਗਾ ਕਿ ਜਿਹੜੇ ਸਾਡੇ ਕਿਸਾਨ ਵੀਰ ਬਹੁਤ ਤੇਜ਼ੀ ਨਾਲ ਝੀਂਗਾ ਪਾਲਣ ਦੇ ਵਿੱਚ ਅੱਗੇ ਆਏ, ਉਹਨਾਂ ਵਿੱਚ ਜਾਣਕਾਰੀ ਦੀ ਕਮੀ ਹੋਣਾ, ਉਹਨਾਂ ਨੂੰ ਟ੍ਰੇਨਿੰਗ ਦੀ ਕਮੀ ਹੋਣਾ, ਜਿਸ ਕਾਰਨ ਉਹ ਇਸ ਚੀਜ਼ ਨੂੰ ਅੱਛੀ ਤਰ੍ਹਾਂ ਜਿਹੜਾ ਹੈ ਅਪਣਾ ਨਹੀਂ ਸਕੇ। ਸੋ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਅਸੀਂ ਝੀਂਗਾ ਪਾਲਣ ਕਰ ਰਹੇ ਹੈਗੇ ਹਾਂ ਉਹਦੇ ਵਿੱਚ ਅਸੀਂ ਜਿਹੜੀ ਸਾਰੀ ਤਕਨੀਕੀ ਜਾਣਕਾਰੀ ਸਾਡੇ ਕੋਲ ਹੋਵੇ ਉਹਦੇ ਬਾਰੇ ਅਸੀਂ ਪੂਰੀ ਟ੍ਰੇਨਿੰਗ ਲਈਏ, ਅਤੇ ਜਿਹੜੀਆਂ ਬੈਸਟ ਮੈਨੇਜਮੈਂਟ ਪ੍ਰੈਕਟਿਸਿਸ ਹੈ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਵਧੀਆ ਪ੍ਰਬੰਧਨ ਅਭਿਆਸ, ਮਾਹਰ ਵੱਲੋਂ ਜਿਹੜੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਜਿਹੜਾ ਝੀਂਗਾ ਪਾਲਣ ਕਰਨਾ ਉਹਦੇ 'ਚ ਬੈਸਟ ਮੈਨੇਜਮੈਂਟ ਪ੍ਰੈਕਟਿਸਿਸ ਨੂੰ ਹੀ ਤੁਸੀਂ ਅਡੋਪਟ ਕਰਨਾ ਹੈਗਾ। ਉਹਦੇ 'ਚ ਵੀ ਉਹਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਅਸੀਂ ਝੀਂਗੇ ਦਾ ਸੀਡ ਮੰਗਵਾ ਰਹੇ ਹੈਗੇ ਹਾਂ ਉਹ ਸਾਨੂੰ ਮਾਨਤਾ ਪ੍ਰਾਪਤ ਹੈਚਰੀ ਤੋਂ ਹੀ ਲੈਣਾ ਚਾਹੀਦਾ ਜਿਹਦੇ ਵਿੱਚ ਕੋਈ ਬਿਮਾਰੀ ਨਾ ਹੋਵੇ, ਕਿਉਂਕਿ ਇਹ ਇੱਕ ਮਹਿੰਗੀ ਫਸਲ ਹੈ, ਜਿਹੜਾ ਝੀਂਗਾ ਹੈਗਾ ਉਹ ਇੱਕ ਮਹਿੰਗੀ ਫਸਲ ਹੈਗੀ ਆ ਔਰ ਇਹ ਐਕਸਪੋਰਟ ਕੀਤਾ ਜਾਂਦਾ ਹੈ ਔਰ ਇਹਦੇ ਵਿੱਚ ਅਸੀਂ ਕੁਆਲਿਟੀ ਦਾ ਧਿਆਨ ਰੱਖਣਾ ਹੁੰਦਾ ਅਤੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਬਿਮਾਰੀ ਜਾਂ ਹੋਰ ਕੀਟਾਣੂ ਜਿਹੜੇ ਹੈ ਜੀਵਾਣੂ ਨਹੀਂ ਹੋਣੇ ਚਾਹੀਦੇ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਧਿਆਨ ਰੱਖਣਾ ਹੈਗਾ ਕਿ ਜਿਹੜਾ ਅਸੀਂ ਸੀਡ ਲੈ ਰਹੇ ਹਾਂ ਉਹ ਮਾਨਤਾ ਪ੍ਰਾਪਤ ਹੈਚਰੀ ਤੋਂ ਲੈਣਾ ਹੈਗਾ। ਦੂਸਰਾ, ਅਸੀਂ ਇਹ ਦੇਖਣਾ ਕਿ ਜਿਹੜਾ ਪਾਣੀ ਦਾ ਸਰੋਤ ਅਸੀਂ ਵਰਤ ਰਹੇ ਹੈਗੇ ਹਾਂ ਉਹ ਬਿਲਕੁਲ ਵੀ ਜੀਵਾਣੂ ਰਹਿਤ ਹੋਣਾ ਚਾਹੀਦਾ ਹੈ। ਤੀਸਰਾ, ਅਸੀਂ ਇਹ ਦੇਖਣਾ ਹੈਗਾ ਕਿ ਅਸੀਂ ਬਾਇਓ ਸਿਕਿਉਰਿਟੀ ਪ੍ਰਬੰਧ ਤੋਂ ਮਤਲਬ ਇਹ ਹੈਗਾ ਕਿ ਜੀਵ ਸੁਰੱਖਿਆ ਕਿਵੇਂ ਕਰਨੀ ਹੈ, ਸਾਡਾ ਜਿਹੜਾ ਝੀਂਗਾ ਫਾਰਮ ਹੈਗਾ ਉੱਥੇ ਕਿਸੇ ਵੀ ਤਰ੍ਹਾਂ ਦੀ ਜੀਵਾਣੂ ਦੀ ਐਂਟਰੀ ਨਹੀਂ ਹੋਣੀ ਚਾਹੀਦੀ, ਚਾਹੇ ਉਹ ਅਸਮਾਨ ਰਾਹੀਂ ਕਹਿ ਲਓ ਆਵੇ, ਚਾਹੇ ਜ਼ਮੀਨ ਰਾਹੀਂ ਆਵੇ ਜਾਂ ਪਾਣੀ ਰਾਹੀਂ ਆਵੇ। ਸੋ ਇਸ ਵਾਸਤੇ ਜਿਹੜਾ ਹੈਗਾ ਸਲਾਹ, ਜਿਹੜੇ ਮਾਹਰ ਹੈਗੇ ਉਹ ਸਲਾਹ ਦਿੰਦੇ ਹੈਗੇ ਕਿ ਜਿਹੜਾ ਅਸੀਂ ਝੀਂਗਾ ਫਾਰਮ ਬਣਾਉਣਾ ਹੈਗਾ ਉਹਦੇ ਆਸ ਪਾਸ ਅਸੀਂ ਇੱਕ ਜਾਲੀ ਦੀ ਵਾੜ ਲਗਾਉਣੀ ਹੈਗੀ ਹੈ, ਤਾਂ ਕਿ ਉਹਦੇ ਵਿੱਚ ਕੋਈ ਵੀ ਅਵਾਰਾ ਜਾਂ ਪਾਲਤੂ ਜਾਨਵਰ ਜਿਹੜਾ ਹੈਗਾ ਉਹ ਆ ਕੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਫੈਲਾ ਸਕੇ। ਤਲਾਅ ਦੇ ਉੱਤੇ ਅਸੀਂ ਧਾਗੇ ਦਾ ਜਾਲ ਬਣਨਾ ਹੈਗਾ ਤਾਂ ਕਿ ਕੋਈ ਵੀ ਪੰਛੀ ਜਿਹੜਾ ਹੈਗਾ ਤਲਾਅ ਵਿੱਚ ਐਂਟਰ ਕਰਕੇ ਕੋਈ ਕਿਸੇ ਵੀ ਤਰ੍ਹਾਂ ਦਾ ਜੀਵਾਣੂ ਜਿਹੜਾ ਉਹਦੇ ਵਿੱਚ ਨਾ ਪ੍ਰਵੇਸ਼ ਕਰ ਸਕੇ। ਤੀਸਰਾ, ਅਸੀਂ ਇਹ ਦੇਖਣਾ ਕਿ ਜਿਹੜਾ ਸਾਡਾ ਫਾਰਮ ਹੈ ਉਹਦੇ ਵਿੱਚ ਜਿਹੜੀ ਐਂਟਰੀ ਹੈ, ਪ੍ਰਵੇਸ਼ ਹੈ, ਪ੍ਰਵੇਸ਼ ਦੁਆਰ ਹੈਗਾ, ਉਹਦੇ ਵਿੱਚ ਅਸੀਂ ਐਸਾ ਪ੍ਰਬੰਧ ਕਰਨਾ ਕਿ ਚਾਹੇ ਉਹਦੇ ਵਿੱਚ ਕੋਈ ਫਾਰਮ ਦੇ ਕਾਮੇ ਆ ਰਹੇ ਨੇ, ਹੈ ਨਾ, ਫਾਰਮ 'ਚ ਕੰਮ ਕਰਨ ਵਾਲੇ ਮਛੇਰੇ ਆ ਰਹੇ ਨੇ ਜਾਂ ਕੋਈ ਵਿਜ਼ਟਰ ਆ ਰਿਹਾ ਹੈਗਾ ਜਾਂ ਕੋਈ ਬੰਦੇ ਇੰਡਸਟਰੀ ਤੋਂ ਆ ਰਹੇ ਨੇ ਆਪਣਾ ਮਾਲ ਉਤਾਰਨ, ਜਿਵੇਂ ਸੀਡ ਹੈ, ਫੀਡ ਹੈ, ਅਤੇ ਜਦੋਂ ਐਂਟਰ ਕਰਦੇ ਨੇ ਜੇ ਉਹ ਕਿਸੇ ਵਾਹਨ 'ਤੇ ਆ ਰਹੇ ਨੇ ਅਤੇ ਉਹਨਾਂ ਵਾਹਨ ਦੇ ਜਿਹੜੇ ਟਾਇਰ ਹੈ ਉਹ ਡਿਸਇਨਫੈਕਟ ਕਰਨੇ ਆ, ਜੀਵਾਣੂ ਰਹਿਤ ਕਰਨੇ ਆ, ਜਾਂ ਜਿਹੜੇ ਇਨਸਾਨ ਅੰਦਰ ਪ੍ਰਵੇਸ਼ ਕਰ ਰਹੇ ਆ ਉਹਨਾਂ ਦੇ ਪੈਰਾਂ ਨੂੰ ਅਸੀਂ ਜੀਵਾਣੂ ਰਹਿਤ ਕਰਨਾ, ਜਿਵੇਂ ਆਪਾਂ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ ਅਤੇ ਆਪਣੇ ਪੈਰ ਧੋ ਕੇ ਅੰਦਰ ਜਾਈਦਾ, ਇਸੇ ਤਰ੍ਹਾਂ ਜਿਹੜਾ ਹੈਗਾ ਝੀਂਗਾ ਫਾਰਮ ਹੈ ਉਹਦੇ ਐਂਟਰੀ ਦੇ ਉੱਤੇ ਅਸੀਂ ਇੱਕ ਜੁਬੱਚਾ ਬਣਾ ਲੈਣਾ ਹੈਗਾ ਜਿਹਦੇ ਵਿੱਚ ਅਸੀਂ ਲਾਲ ਦਵਾਈ ਘੋਲ ਕੇ ਪਾ ਦੇਣੀ ਹੈ, ਤਾਂ ਕਿ ਜੇ ਕੋਈ ਵਾਹਨ ਵੀ ਜਾਵੇ ਜਾਂ ਕੋਈ ਬੰਦਾ ਵੀ ਅੰਦਰ ਜਾਵੇ ਤਾਂ ਉਹ ਆਪਣੇ ਪੈਰ ਅਤੇ ਵਾਹਨ

ਹੈਗਾ ਉਹ ਡਿਸਇਨਫੈਕਟ ਕਰਕੇ ਅੰਦਰ ਜਾਵੇ। ਅੰਦਰ ਵੀ ਫਾਰਮ ਦੇ ਉੱਤੇ ਅਸੀਂ ਜਗ੍ਹਾ ਜਗ੍ਹਾ ਪ੍ਰਬੰਧ ਰੱਖਣਾ ਕਿ ਅਸੀਂ ਲਾਲ ਦਵਾਈ ਵਾਲੇ ਪਾਣੀ 'ਚ ਜਿਹੜੇ ਹੈਗੇ ਆਪਣੇ ਹੱਥ ਧੋ ਸਕੀਏ। ਇਸ ਤੋਂ ਇਲਾਵਾ ਅਸੀਂ ਆਪਣੇ ਜਿਹੜੇ ਫਾਰਮ ਦੇ ਉੱਤੇ ਜਾਲ ਰੱਖਣੇ ਆ ਉਹ ਵੀ ਅਸੀਂ ਆਪਣੇ ਰੱਖਣੇ ਆ ਤਾਂ ਕਿ ਜਦੋਂ ਵੀ ਮਛੇਰੇ ਆਉਣ ਤੁਹਾਡਾ ਝੀਂਗਾ ਫੜਨ ਵਾਸਤੇ ਤੁਸੀਂ ਆਪਣੇ ਹੀ ਜਾਲ ਦੇਣੇ ਆ ਜਿਹੜੇ ਪੂਰੀ ਤਰ੍ਹਾਂ ਅਸੀਂ ਜੀਵਾਣੂ ਰਹਿਤ ਕਰਕੇ ਪਹਿਲਾਂ ਹੀ ਰੱਖੇ ਹੋਣ। ਅਤੇ ਜਿਹੜੀ ਵੀ ਪਾਰਟੀ ਤੁਹਾਡੇ ਫਾਰਮ 'ਤੇ ਝੀਂਗਾ ਫੜਨ ਵਾਸਤੇ ਆਉਂਦੀ ਹੈ ਉਹਨੂੰ ਅਸੀਂ ਐਸੇ ਟੈਂਕ ਤਿਆਰ ਕਰਕੇ ਰੱਖਣੇ ਆ ਜਿਹਦੇ ਵਿੱਚ ਉਹ ਆਪਣੇ ਸਰੀਰ ਨੂੰ ਡਿਸਇਨਫੈਕਟ ਕਰ ਸਕਣ। ਸੋ ਇਹ ਕੁਛ ਉਪਰਾਲੇ ਜਿਹੜੇ ਹੈਗੇ ਆ ਬਹੁਤ ਜ਼ਰੂਰੀ ਹੈਗੇ ਆ। ਬਾਕੀ ਝੀਂਗਾ ਪਾਲਣ ਦੀ ਜਿਹੜੀ ਵਿਧੀ ਹੈ, ਵਿਧੀ ਤੋਂ ਭਾਵ ਇਹ ਹੈ ਕਿ ਜਦੋਂ ਝੀਂਗਾ ਅਸੀਂ ਤਲਾਅ ਦੇ ਵਿੱਚ ਪਾ ਲਿਆ ਹੈਗਾ ਉਹਦੇ ਅਸੀਂ ਪਾਣੀ ਦਾ ਰੱਖ ਰਖਾਵ ਕਿਵੇਂ ਕਰਨਾ, ਅਸੀਂ ਉਹਨੂੰ ਫੀਡ ਕਿਵੇਂ ਦੇਣੀ ਆ, ਉਹਦੀ ਸਿਹਤ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ। ਸੋ ਇਹ ਸਾਰੇ ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈ ਬਹੁਤ ਅਹਿਮ ਹੈ ਅਤੇ ਸਾਨੂੰ ਪਤਾ ਹੋਣੀ ਚਾਹੀਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਲੋਕ ਝੀਂਗਾ ਪਾਲਣ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਜਿਹੜੀ ਹੈ ਇਹਦੀ ਮੁੱਢਲੀ ਜਿਹੜੀ ਟ੍ਰੇਨਿੰਗ ਹੈ ਉਹ ਕਿਸੇ ਵੀ ਸੰਸਥਾ ਤੋਂ ਲੈਣ। ਉਹ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਵਿੱਚ ਕਾਲਜ ਆਫ ਫਿਸ਼ਰੀ ਨਾਲ ਵੀ ਸੰਪਰਕ ਕਰ ਸਕਦੇ ਆ ਅਤੇ ਉਹ ਜਾਣਕਾਰੀ ਲੈਣ ਤੋਂ ਬਾਅਦ ਹੀ ਇੱਧਰਲੇ ਪਾਸੇ ਆਉਣ। ਦੂਸਰਾ ਇਸ਼ੂ ਜਿਹੜਾ ਮੈਂ ਡਿਸਕਸ ਕੀਤਾ ਸੀਗਾ ਕਿ ਇਸ਼ ਜਿਹੜਾ ਸ਼੍ਰੀਮ ਫਾਰਮਿੰਗ ਹੈਗੀ ਹੈ ਇਹਦੇ ਵਿੱਚ ਜਿਹੜਾ ਝੀਂਗਾ ਹੈਗਾ ਜਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਭਾਰਤ ਦੇ ਵਿੱਚ 10 ਲੱਖ ਟਨ ਦੇ ਕਰੀਬ ਪੈਦਾ ਹੋ ਰਿਹਾ। ਬਟ ਜੇ ਤੁਸੀਂ ਦੇਖੋਗੇ 8 ਲੱਖ ਟਨ ਜਿਹੜਾ ਹੈਗਾ ਇਹ ਜਿਹੜਾ ਐਕਸਪੋਰਟ ਕਰ ਦਿੱਤਾ ਜਾਂਦਾ ਹੈ, ਮਤਲਬ ਕਿ 80% ਜਿਹੜਾ ਐਕਸਪੋਰਟ ਹੋ ਜਾਂਦਾ ਹੈ। ਅਤੇ ਜੇ ਐਕਸਪੋਰਟ ਹੋ ਰਿਹਾ ਤਾਂ ਅਸੀਂ ਇਹਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਭਾਰੀ ਮਾਤਰਾ ਦੇ ਵਿੱਚ ਐਕਸਪੋਰਟ 'ਤੇ ਡਿਪੈਂਡ ਕਰ ਰਹੇ ਹਾਂ। ਅਤੇ ਇਹ ਨਾ ਪਤਾ ਨਹੀਂ ਹੁੰਦਾ ਕਿ ਅਗਲੇ ਸਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜਿਹੜੀ ਝੀਂਗੇ ਦੀ ਜਿਹੜੀ ਹੈਗੀ ਹੈ ਮੰਗ ਕਿੰਨੀ ਹੋਣੀ ਹੈ, ਸਾਨੂੰ ਕੀ ਪ੍ਰਾਈਜ਼ ਮਿਲਣਾ, ਕੀ ਮੁੱਲ ਮਿਲੇਗਾ, ਸਾਡਾ ਪ੍ਰੋਫਿਟ ਕਿੰਨਾ ਹੋਵੇਗਾ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਭਾਰਤ ਦੇ ਵਿੱਚ ਅਤੇ ਪੰਜਾਬ ਸਟੇਟ ਦੇ ਵਿੱਚ ਵੀ ਜਿਹੜੀ ਝੀਂਗੇ ਦੀ ਅਸੀਂ ਘਰੇਲੂ ਖਪਤ ਨੂੰ ਵਧਾਈਏ। ਜੇ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਪੂਰੇ ਭਾਰਤ ਦੇ ਵਿੱਚ 10 ਲੱਖ ਟਨ ਜਿਹੜਾ ਹੈਗਾ ਉਹ ਝੀਂਗਾ ਪੈਦਾ ਹੋ ਰਿਹਾ ਅਤੇ ਜਿੰਨੇ ਵੀ ਭਾਰਤ ਦੇ ਵਿੱਚ ਲੋਕ ਨੇ ਜਿਹੜੇ ਮਾਸਾਹਾਰੀ ਨੇ ਜੇ ਉਹ ਸਾਲ ਦੇ ਵਿੱਚ ਸਿਰਫ 1 ਕਿਲੋ ਝੀਂਗਾ ਵੀ ਖਾਣ ਅਤੇ ਜਿੰਨਾ ਝੀਂਗਾ ਭਾਰਤ ਦੇ ਵਿੱਚ ਪੈਦਾ ਹੋ ਰਿਹਾ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਹੀ ਖਪਤ ਉਹਦੀ ਕੀਤੀ ਜਾ ਸਕਦੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗੀ ਕਿ ਜਿਹੜੇ ਦੱਖਣੀ ਭਾਰਤ ਦੇ ਰਾਜ ਨੇ ਉੱਥੇ ਪੂਰਾ ਸਾਲ ਤਕਰੀਬਨ ਇੱਕੋ ਜਿਹਾ ਮੌਸਮ ਰਹਿੰਦਾ ਹੈਗਾ ਅਤੇ ਉੱਥੇ ਸਾਰਾ ਸਾਲ ਝੀਂਗਾ ਪਾਲਣ ਕੀਤਾ ਜਾਂਦਾ। ਬਟ ਜੇ ਅਸੀਂ ਆਪਣੇ ਇੱਧਰਲੇ ਨੌਰਥ ਇੰਡੀਆ 'ਚ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੀ ਗੱਲ ਕਰੀਏ, ਜਿਵੇਂ ਕਿ ਪੰਜਾਬ ਹੈ, ਹਰਿਆਣਾ ਹੈ, ਰਾਜਸਥਾਨ ਹੈ, ਉੱਤਰ ਪ੍ਰਦੇਸ਼ ਦੇ ਕੁਛ ਇਲਾਕੇ ਨੇ ਜਿੱਥੇ ਸਾਨੂੰ ਜ਼ਮੀਨ ਹੇਠਾਂ ਖਾਰਾ ਪਾਣੀ ਮਿਲਦਾ ਹੈ, ਕੋਈ ਸਮੁੰਦਰ ਨਹੀਂ ਸਾਡੇ ਸਟੇਟਾਂ ਦੇ ਨਾਲ ਲੱਗਦਾ। ਇੱਥੇ ਜਿਹੜਾ ਅਸੀਂ ਪਾਣੀ ਯੂਜ਼ ਕਰ ਰਹੇ ਹੈਗੇ ਹਾਂ ਉਹ ਜ਼ਮੀਨ ਹੇਠਲਾ ਹੈ ਅਤੇ ਇੱਥੇ ਜਿਹੜਾ ਸਾਡੇ ਕੋਲ ਦੋ ਤਰ੍ਹਾਂ ਦੇ ਸੀਜ਼ਨ ਆਉਂਦੇ ਨੇ, ਜਿਹਦਾ ਗਰਮੀ ਦਾ ਸੀਜ਼ਨ ਹੈ ਅਤੇ ਸਰਦੀ ਦਾ ਸੀਜ਼ਨ ਹੈ। ਅਤੇ ਜਿਹੜਾ ਝੀਂਗਾ ਹੈ ਸਿਰਫ ਗਰਮੀ ਦੇ ਮਹੀਨਿਆਂ 'ਚ ਹੋ ਸਕਦਾ ਹੈ। ਸੋ ਦੱਖਣੀ ਰਾਜਾਂ ਦੇ ਮੁਕਾਬਲੇ ਜਿਹੜੇ ਕਿ ਸਮੁੰਦਰ ਤੱਟ ਦੇ ਕੋਲ ਨੇ ਉਹਨਾਂ ਦੇ ਮੁਕਾਬਲੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ ਜਿਹੜਾ ਝੀਂਗਾ ਪਾਲਣ ਹੈ ਆਪਾਂ ਸਿਰਫ ਜਿਹੜਾ ਹੈ ਅਪ੍ਰੈਲ ਤੋਂ ਅਕਤੂਬਰ ਦੇ ਮਹੀਨੇ ਤੱਕ ਕਰ ਸਕਦੇ ਹੈਗੇ ਹਾਂ ਅਤੇ ਇਹਨਾਂ ਮਹੀਨਿਆਂ ਦੌਰਾਨ ਅਸੀਂ ਝੀਂਗੇ ਦੀਆਂ ਦੋ ਫਸਲਾਂ ਲੈ ਸਕਦੇ ਹਾਂ। ਪਰੰਤੂ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਵੱਲੋਂ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਵੀ ਕਿਸਾਨ ਵੀਰ ਝੀਂਗਾ ਪਾਲਣ ਕਰਨਾ ਚਾਹੁੰਦੇ ਆ ਉਹ ਆਪਣੀ ਜ਼ਮੀਨ ਦੇ ਵਿੱਚ ਸਿਰਫ ਇੱਕੋ ਫਸਲ ਲੈਣ ਤਾਂ ਕਿ ਜਿਹੜੀ ਜ਼ਮੀਨ ਦੀ ਸਿਹਤ ਬਣੀ ਰਹੇ ਔਰ ਲੰਬੇ ਸਮੇਂ ਤੱਕ ਅਸੀਂ ਉਹਨੂੰ ਝੀਂਗਾ ਪਾਲਣ ਲਈ ਵਰਤ ਸਕੀਏ। ਬਟ ਸਾਰੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਿਰਫ ਇੱਕ ਫਸਲ ਵੱਲ ਹੀ ਧਿਆਨ ਦੇਣ ਅਤੇ ਜੇ ਉਹਨਾਂ ਕੋਲ ਜਿੰਨੀ ਵੀ ਜ਼ਮੀਨ ਹੈਗੀ ਹੈ ਜਿਹਦੇ ਵਿੱਚ ਉਹ ਝੀਂਗਾ ਪਾਲਣ ਕਰ ਰਹੇ ਨੇ, ਚਾਹੇ ਉਹ 5 ਏਕੜ ਹੈ, 10 ਏਕੜ ਹੈ ਜਾਂ 15 ਏਕੜ ਹੈਗਾ, ਅਤੇ ਉਹ ਸਾਰੇ ਦਾ ਸਾਰਾ ਜਿਹੜਾ ਫਾਰਮ ਹੈ ਇੱਕੋ ਵਾਰੀ ਸਟਾਕ ਨਾ ਕਰਨ। ਸਟਾਕ ਕਰਨ ਤੋਂ ਭਾਵ ਹੁੰਦਾ ਹੈ ਕਿ ਉਹ ਇੱਕੋ ਵਾਰੀ ਸਾਰੇ ਤਲਾਵਾਂ ਦੇ ਵਿੱਚ ਜਿਹੜਾ ਝੀਂਗੇ ਦਾ ਜਿਹੜਾ ਹੈਗਾ ਸੀਡ ਨਾ ਪਾਉਣ, ਕਿਉਂਕਿ ਇੱਦਾਂ ਕਰਨ ਨਾਲ ਕੀ ਹੈਗਾ ਕਿ ਜੇ ਅਸੀਂ ਫੇਜ਼ਿਸ ਦੇ ਵਿੱਚ ਕਹਿਣ ਤੋਂ ਭਾਵ ਹੈ ਕਿ ਪਹਿਲਾਂ 5 ਏਕੜ ਦੇ ਵਿੱਚ ਅਸੀਂ ਅਪ੍ਰੈਲ ਦੇ ਮਹੀਨੇ 'ਚ ਸੀਡ ਪਾ ਲਈਏ, ਅਗਲੇ 5 ਏਕੜ ਦੇ ਵਿੱਚ ਅਸੀਂ ਜੂਨ 'ਚ ਪਾ ਲਈਏ, ਅਗਲੇ 5 ਏਕੜਾਂ ਦੇ ਵਿੱਚ ਉਸ ਤੋਂ ਬਾਅਦ ਪਾ ਲਈਏ, ਅਤੇ ਉਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਕਿਸਾਨ ਵੀਰ ਦਾ ਜਿਹੜਾ ਹੈਗਾ ਉਹ ਖਰਚਾ ਵੰਡਿਆ ਜਾਂਦਾ ਹੈਗਾ ਅਤੇ ਉਹਦੇ ਨਾਲ ਕੀ ਹੁੰਦਾ ਫਿਰ ਉਹ ਰਿਸਕ ਵੀ ਘੱਟ ਜਾਂਦਾ ਹੈਗਾ, ਕਿਉਂਕਿ ਅਸੀਂ ਬਹੁਤ ਵੱਡੇ ਪੱਧਰ 'ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਉੱਤੇ ਜਿਹੜੀ ਹੈ ਉਹਦੇ 'ਤੇ ਨਿਰਭਰ ਕਰਦੇ ਹਾਂ ਇਹਦੇ ਮੰਡੀਕਰਨ ਕਰਕੇ, ਅਤੇ ਜੇ ਕਿਸੇ ਵੀ ਅਣਕਿਆਸੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੋਈ ਗਿਰਾਵਟ ਆਉਂਦੀ ਹੈ ਤਾਂ ਉਹ ਤੁਹਾਡੇ ਉੱਤੇ ਉਹਦਾ ਅਸਰ ਜਿਹੜਾ ਹੈ ਜ਼ਿਆਦਾ ਵੱਡੇ ਪੱਧਰ 'ਤੇ ਨਹੀਂ ਪਵੇਗਾ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ ਅਤੇ ਯੂਨੀਵਰਸਿਟੀ ਵਿੱਚ ਵੀ ਤੁਸੀਂ ਆਪਣਾ ਜਿਹੜਾ ਹੈਗਾ ਉਹਨਾਂ ਨਾਲ ਕੰਟੈਕਟ ਜਿਹੜਾ ਕਾਇਮ ਰੱਖੋ ਤਾਂ ਕਿ ਸਮੇਂ ਸਿਰ ਤੁਸੀਂ ਆਪਣੇ ਤਲਾਅ ਦਾ ਜਿਹੜਾ ਪਾਣੀ ਆ ਉਹਦੀ ਟੈਸਟਿੰਗ ਕਰਾਉਂਦੇ ਰਹੋ। ਜੇ ਤੁਹਾਨੂੰ ਲੱਗਦਾ ਕੋਈ ਬਿਮਾਰੀ ਆ ਰਹੀ ਹੈ ਉਹਦੇ ਬਾਰੇ ਵੀ ਤੁਸੀਂ ਜਿਹੜੀ ਜਾਣਕਾਰੀ ਹੈ ਤੁਸੀਂ ਮਾਹਰਾਂ ਨਾਲ ਸ਼ੇਅਰ ਕਰੋ ਤਾਂ ਕਿ ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਟਾਈਮ ਸਿਰ ਪਤਾ ਲੱਗ ਜਾਏਗਾ ਕਿ ਤਲਾਅ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਤਾਂ ਨਹੀਂ ਫੈਲ ਗਈ ਜਿਹਦਾ ਕਿ ਸਿੱਧਾ ਅਸਰ ਤੁਹਾਡੀ ਜਿਹੜੀ ਹੈ ਉਹ ਝੀਂਗੇ ਦੀ ਕੁਆਲਿਟੀ 'ਤੇ ਪਵੇਗਾ। ਤਾਂ ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਦੱਖਣੀ ਰਾਜ ਨੇ ਜਿਹੜੇ ਸਮੁੰਦਰ ਤੱਟ ਦੇ ਨੇੜੇ ਹੈਗੇ ਨੇ ਉੱਥੇ ਬਿਮਾਰੀ ਜ਼ਿਆਦਾ ਜਲਦੀ ਫੈਲਦੀ ਹੈ, ਕਿਉਂਕਿ

0: ਕਿ ਉੱਥੇ ਜਿਹੜਾ ਪਾਣੀ ਲਿਆ ਜਾਂਦਾ ਉਹ ਸਮੁੰਦਰ ਤੋਂ ਲੈ ਕੇ ਉਹਦੇ ਵਿੱਚ ਝੀਂਗਾ ਪਾਲਣ ਕੀਤਾ ਜਾਂਦਾ ਹੈ। ਬਟ ਜੇ ਅਸੀਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਗੱਲ ਕਰੀਏ, ਇੱਥੇ ਜਿਹੜਾ ਝੀਂਗਾ ਹੈ ਪਾਲਣ ਹੈ ਉਹ ਧਰਤੀ ਦੇ ਵਿੱਚੋਂ ਪਾਣੀ ਕੱਢ ਕੇ ਜਿਹੜਾ ਹੈਗਾ ਉਹਦੇ ਵਿੱਚ ਕੀਤਾ ਜਾ ਰਿਹਾ, ਅਤੇ ਇੱਥੇ ਬਿਮਾਰੀ ਫੈਲਣ ਦੇ ਜਿਹੜੇ ਚਾਂਸਿਸ ਹੁੰਦੇ ਆ ਉਹ ਘੱਟ ਹੁੰਦੇ ਆ। ਸੋ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਜਾਂ ਭਾਰਤ ਸਰਕਾਰ ਦੀ ਗੱਲ ਕਰੀਏ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵੱਲ ਬੜੀ ਉਮੀਦ ਰੱਖਦੇ ਨੇ। ਉਹ ਇਹ ਸੋਚ ਕੇ ਚੱਲ ਰਹੇ ਨੇ ਕਿ ਆਉਣ ਵਾਲੇ 10 ਸਾਲਾਂ ਵਿੱਚ ਇਹ ਜਿਹੜੇ 3 ਰਾਜ ਨੇ ਉਹ ਜਿਹੜਾ ਹੈ ਝੀਂਗਾ ਫਾਰਮਿੰਗ ਦਾ ਕੇਂਦਰ ਬਣਨਗੇ, ਕਿਉਂਕਿ ਇੱਥੇ ਦੇ ਪਾਣੀ ਦੇ ਵਿੱਚ ਜਿਹੜਾ ਹੈ ਉਹ ਜ਼ਿਆਦਾ ਸਾਫ਼ ਨੇ, ਕਿਉਂਕਿ ਉਹ ਜ਼ਮੀਨ ਹੇਠਾਂ ਤੋਂ ਅਸੀਂ ਲੈ ਰਹੇ ਨੇ, ਉਹਦੇ 'ਚੋਂ ਬਿਮਾਰੀ ਦੇ ਜਿਹੜੇ ਕਣ ਨੇ ਉਹ ਘੱਟ ਨੇ, ਇੱਥੇ ਜਿਹੜਾ ਪੈਦਾ ਕੀਤਾ ਜਾ ਰਿਹਾ ਝੀਂਗਾ ਉਹ ਜ਼ਿਆਦਾ ਉੱਚ ਕੁਆਲਿਟੀ ਦਾ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਏਰੀਆ ਹੈਗਾ ਸ਼੍ਰੀਮ ਫਾਰਮਿੰਗ ਦੇ ਅੰਡਰ ਜਾਂ ਝੀਂਗਾ ਫਾਰਮਿੰਗ ਦੇ ਅੰਡਰ, ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਤੇਜ਼ੀ ਨਾਲ ਵਧੇਗਾ, ਔਰ ਇਸ ਖੇਤਰ ਦੇ ਵਿੱਚ ਜਿਹੜੀਆਂ ਕਹਿ ਲਓ ਰੁਜ਼ਗਾਰ ਦੇ ਜਿਹੜੀਆਂ ਸੰਭਾਵਨਾਵਾਂ ਉਹ ਵੀ ਵਧਣਗੀਆਂ, ਔਰ ਇਹਦੇ ਟਿਕਾਊ ਵਿਕਾਸ ਲਈ ਸਾਨੂੰ ਇਹ ਜ਼ਰੂਰਤ ਪਵੇਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਨਿਪੁੰਨ ਜਿਹੜਾ ਮਨੁੱਖੀ ਸਰੋਤ ਆ ਉਹਦੀ ਲੋੜ ਪਵੇਗੀ। ਅਤੇ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਵੱਲੋਂ ਫਿਸ਼ਰੀਜ਼ ਦੇ ਖੇਤਰ ਵਿੱਚ ਕਈ ਤਰ੍ਹਾਂ ਦੇ ਜਿਹੜੇ ਵਿੱਦਿਅਕ ਪ੍ਰੋਗਰਾਮ ਚਲਾਏ ਜਾਂਦੇ ਨੇ, ਜਿਸ ਵਿੱਚ ਬੈਚਲਰ ਡਿਗਰੀ ਹੈਗੀ ਹੈ ਬੈਚਲਰ ਆਫ ਫਿਸ਼ਰੀ ਸਾਇੰਸ ਜਿਹਨੂੰ ਕਿ ਅਸੀਂ BFSC ਕਹਿੰਦੇ ਹਾਂ, ਮਾਸਟਰ ਆਫ ਫਿਸ਼ਰੀ ਸਾਇੰਸ ਜਿਹਨੂੰ ਕਿ ਅਸੀਂ MFSC ਕਹਿੰਦੇ ਹਾਂ, ਅਤੇ PhD ਪ੍ਰੋਗਰਾਮ ਵੀ ਹੈਗੇ ਆ। ਇਹਦੇ ਨਾਲ ਨਾਲ ਹੋਰ ਪ੍ਰੋਗਰਾਮ ਵੀ ਹੈਗੇ ਆ, ਡੇਰੀ ਸਾਇੰਸ ਨਾਲ ਰਿਲੇਟਡ ਹੈਗੇ ਆ, ਫੂਡ ਸਾਇੰਸ ਐਂਡ ਟੈਕਨੋਲੋਜੀ ਨਾਲ ਹੈਗੇ ਆ, ਅਤੇ ਵੈਟਨਰੀ ਸਾਇੰਸਿਸ ਨਾਲ ਹੈਗੇ ਆ। ਅਤੇ ਮੈਂ ਇੱਥੇ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨੀ ਚਾਹਾਂਗੀ ਕਿ ਜਿਹੜੇ ਸਾਰੇ ਪ੍ਰੋਗਰਾਮ ਹੈਗੇ ਆ ਇਹਦੇ ਵਿੱਚ ਜਿਹੜੇ ਦਾਖਲੇ ਆ ਉਹ ਸ਼ੁਰੂ ਹੋ ਗਏ ਨੇ, ਅਤੇ ਜਿਹੜੇ ਸਾਡੇ ਜਿਹੜੇ ਯੋਗ ਕੈਂਡੀਡੇਟਸ ਨੇ ਉਹ ਯੂਨੀਵਰਸਿਟੀ ਦੀ ਵੈਬਸਾਈਟ www.gadwasu.in 'ਤੇ ਜਾ ਕੇ ਪ੍ਰੋਸਪੈਕਟਸ ਨੂੰ ਡਾਊਨਲੋਡ ਕਰਕੇ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਨੇ। ਜਿਹੜਾ ਮੱਛੀ ਪਾਲਣ ਦਾ ਖੇਤਰ ਹੈ, ਝੀਂਗਾ ਪਾਲਣ ਦਾ ਖੇਤਰ ਹੈ, ਇਹ ਬਹੁਤ ਹੀ ਸੰਭਾਵੀ ਖੇਤਰ ਹੈ। ਆਉਣ ਵਾਲੇ ਦਿਨਾਂ 'ਚ ਇਹ ਖੇਤਰ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋਵੇਗਾ, ਅਤੇ ਸਾਨੂੰ ਜਿਹੜਾ ਹੈ ਨਿਪੁੰਨ ਮਨੁੱਖੀ ਸਰੋਤ ਦੀ ਲੋੜ ਪਵੇਗੀ। ਅਤੇ ਜਿਹੜੇ ਬੱਚੇ ਇਸ ਖੇਤਰ ਦੇ ਵਿੱਚ ਜਿਹੜੇ ਹੈ ਯੋਗ ਵਿੱਦਿਅਕ ਯੋਗਤਾ ਹੋਏਗੀ ਜਿਹਦੇ ਕੋਲ, ਉਹਨਾਂ ਨੂੰ ਜਿਹੜੀਆਂ ਹੈਗੀਆਂ ਕਹਿ ਲਓ ਉਹਨਾਂ ਦੀ ਪਲੇਸਮੈਂਟ ਗੌਰਮੈਂਟ ਸੈਕਟਰ 'ਚ, ਸੈਮੀ ਗੌਰਮੈਂਟ ਸੈਕਟਰ 'ਚ ਅਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਹੋ ਸਕਦੀ ਹੈ। ਸੋ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਆ ਉਹ ਵੀ ਜਿਹੜੇ ਇਸ ਇਲਾਕੇ ਦੇ ਨੇ, ਖਾਸ ਕਰਕੇ ਦੱਖਣੀ ਪੱਛਮੀ ਜ਼ਿਲ੍ਹਿਆਂ ਦੀ ਹੈ, ਸ਼੍ਰੀ ਮੁਕਤਸਰ ਸਾਹਿਬ ਹੋਇਆ, ਬਠਿੰਡਾ ਹੋਇਆ, ਫਾਜ਼ਿਲਕਾ ਹੈ, ਮਾਨਸਾ ਹੈਗਾ, ਜਿੱਥੇ ਵੀ ਸੇਮ ਨਾਲ ਪ੍ਰਭਾਵਿਤ ਖਾਰੇ ਇਲਾਕੇ ਨੇ, ਉਹ ਇਹ ਬਹੁਤ ਹੀ ਵਧੀਆ ਢੰਗ ਨਾਲ, ਸੁਚੱਜੇ ਢੰਗ ਨਾਲ, ਵਿਗਿਆਨਿਕ ਸਿਫਾਰਿਸ਼ਾਂ ਦੇ ਅਨੁਸਾਰ ਉਹਨੂੰ ਝੀਂਗਾ ਪਾਲਣ ਲਈ ਅਪਣਾ ਕੇ ਉਹ ਸਿਰਫ 1 ਏਕੜ 'ਚੋਂ ਕਹਿ ਲਓ 3 ਤੋਂ 4 ਲੱਖ ਦਾ ਜਿਹੜਾ ਸ਼ੁੱਧ ਮੁਨਾਫਾ ਕਮਾ ਸਕਦੇ ਨੇ। ਔਰ ਸਾਡਾ ਕੀ ਜਿਹੜਾ ਹੈਗਾ ਰਿਸਪੋਂਸੀਬਿਲਟੀ ਕੀ ਹੈ ਕਿ ਇਹਨਾਂ ਇਲਾਕਿਆਂ ਦੀ ਜਿਹੜੀ ਇਕਨੋਮਿਕ ਯੂਟੀਲਾਈਜੇਸ਼ਨ, ਮਤਲਬ ਕਿ ਅਸੀਂ ਇਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਿਵੇਂ ਅੱਗੇ ਲੈ ਕੇ ਜਾ ਸਕਦੇ ਹਾਂ। ਸੋ ਇਹ ਤਾਂ ਹੀ ਸੰਭਵ ਹੈਗਾ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਸਾਡੇ ਨਾਲ ਹੱਥ ਜੋੜ ਕੇ ਜਿਹੜੇ ਆ ਨਾਲ ਮਿਲਾ ਕੇ ਅਸੀਂ ਅੱਗੇ ਚੱਲੀਏ। ਅਤੇ ਯੂਨੀਵਰਸਿਟੀ ਜਿਹੜੀ ਹੈਗੀ ਹੈ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦਾ ਜਿਹੜਾ ਕਾਲਜ ਆਫ ਫਿਸ਼ਰੀਜ਼ ਹੈਗਾ ਉਹ ਹਮੇਸ਼ਾ ਅਗਰਸਰ ਹੈ ਕਿ ਉਹ ਸਾਡੇ ਜਿਹੜੇ ਵੀ ਕਿਸਾਨ ਵੀਰ ਹੈਗੇ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਟ੍ਰੇਨਿੰਗ ਦੀ ਲੋੜ ਹੈਗੀ ਹੈ, ਪਾਣੀ ਦੀ ਟੈਸਟਿੰਗ ਦੀ ਲੋੜ ਹੈ, ਸੀਡ ਦੀ ਟੈਸਟਿੰਗ ਦੀ ਲੋੜ ਹੈ, ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਦੀ ਲੋੜ ਹੈ, ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਸਾਡਾ ਕਾਲਜ ਦਾ ਜਿਹੜਾ ਨੰਬਰ ਹੈਗਾ ਉਹ ਤੁਸੀਂ ਨੋਟ ਕਰ ਲਵੋ, 0161 ਜਿਹੜਾ ਹੈਗਾ ਉਹ ਲੁਧਿਆਣੇ ਦਾ ਕੋਡ ਹੈਗਾ, ਅਤੇ ਸਾਡਾ ਨੰਬਰ ਹੈ 241 40 61। ਧੰਨਵਾਦ।
1: ਦੋ ਬੋਲ ਗਾਉਣ ਦੇ ਲਾਉਂਦੇ ਹਾਂ,
2: ਸੁਣਾ ਦਿਓ।

0: ਤਰ੍ਹਾਂ ਦੇ ਸਾਡੇ ਪ੍ਰਬੰਧ 'ਚ ਪਸ਼ੂ ਜਿਹੜਾ ਹੀ ਸਟ੍ਰੈਸ 'ਚ ਆਉਂਦਾ।
1: ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਜੀ। ਅੱਜ ਕੱਲ੍ਹ ਆਪਾਂ ਆਮ ਹੀ ਸੁਣਦੇ ਹਾਂ ਜੀ ਗਲੋਬਲ ਵਾਰਮਿੰਗ ਆ ਜਾਂ ਕਲਾਈਮੇਟ ਚੇਂਜ ਆ ਜੀ। ਸੋ ਉਹਦੇ ਵਿੱਚ ਜਲਵਾਯੂ ਤਬਦੀਲੀ ਹੋ ਰਹੀ ਹੈ, ਧਰਤੀ ਦਾ ਜਿਹੜਾ ਤਾਪਮਾਨ ਹੈ ਉਹ ਵੱਧਦਾ ਜਾ ਰਿਹਾ ਜੀ ਦਿਨੋਂ ਦਿਨ। ਸੋ ਇਸ ਜਿਹੜਾ ਚੀਜ਼ਾਂ ਦਾ ਜਿਹੜਾ ਪ੍ਰਭਾਵ ਜਿਹੜਾ ਉਹ ਹਰ ਤਰ੍ਹਾਂ ਦੇ ਜੀਵ ਜੰਤੂ ਆ ਜਿਹੜੇ ਧਰਤੀ 'ਤੇ ਰਹਿ ਰਹੇ ਉਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੈ ਰਿਹਾ। ਸੋ ਅੱਜ ਆਪਾਂ ਗੱਲ ਕਰਨੀ ਆ ਦੁਧਾਰੂ ਪਸ਼ੂਆਂ ਬਾਰੇ ਜੀ। ਸੋ ਆਪਾਂ ਹੁਣ ਦੇਖਿਆ ਪਿੱਛੇ ਜਿਹੜਾ ਅਪ੍ਰੈਲ ਦਾ ਮਹੀਨਾ ਲੰਘਿਆ ਉਹਦੇ ਵਿੱਚ ਵੀ ਜਿਹੜਾ ਤਾਪਮਾਨ ਹੈ 40-42 ਡਿਗਰੀ ਤੱਕ ਚਲਾ ਗਿਆ। ਸੋ ਆਮ ਤੌਰ 'ਤੇ ਇਹ ਪਹਿਲਾਂ ਨਹੀਂ ਦੇਖਦੇ ਸੀ ਆਪਾਂ, ਸੋ ਇਹ ਜਿਹੜੀ ਹੈ ਜਲਵਾਯੂ ਤਬਦੀਲੀ ਹੋ ਰਹੀ ਹੈ। ਸੋ ਇਹਦੇ ਨਾਲ ਨਾਲ ਹੁਣ ਆਉਣ ਵਾਲੇ 2-3 ਮਹੀਨੇ 'ਚ ਜੁਲਾਈ ਅਗਸਤ ਸਤੰਬਰ ਹੈ ਉਦੋਂ ਝੋਨਾ ਵੀ ਲੱਗ ਜਾਣਾ, ਬਰਸਾਤਾਂ ਵੀ ਸ਼ੁਰੂ ਹੋ ਜਾਣੀਆਂ ਨੇ ਅਤੇ ਮੌਸਮ ਦੇ ਵਿੱਚ ਇਹਦੀ ਨਮੀ ਜਿਹੜੀ ਆ ਉਹਦੀ ਮਾਤਰਾ ਜਿਹੜੀ ਆ ਉਹ ਵੱਧ ਜਾਣੀ, ਹਿਊਮਿਡਿਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ,
0: ਹਿਊਮਸ ਵੱਧ ਜਾਣੀ
1: ਆ। ਇੱਕ ਤਾਂ ਇਕੱਲਾ ਜਿਹੜਾ ਟੈਂਪਰੇਚਰ ਆ 40-42 ਡਿਗਰੀ ਜਾਂ 45 ਡਿਗਰੀ ਤੱਕ ਅੱਗੇ ਚਲਾ ਜਾਣਾ, 47 ਵੀ ਚਲਾ ਜਾਂਦਾ ਇੱਕ ਤਾਂ ਉਹ, ਇਹਦੇ ਨਾਲ ਨਾਲ ਜਿਹੜੀ ਹਿਊਮਿਡਿਟੀ ਆ 70-80-90 ਤੱਕ ਵੀ ਚਲੀ ਜਾਂਦੀ ਹੈ। ਸੋ ਇਹ ਦੋ ਧਾਰੀ ਤਲਵਾਰ

0: ਤੋਂ ਝੋਨਾ ਵੀ ਲੱਗ ਜਾਣਾ, ਬਰਸਾਤਾਂ ਵੀ ਸ਼ੁਰੂ ਹੋ ਜਾਣੀਆਂ ਨੇ, ਅਤੇ ਮੌਸਮ ਦੇ ਵਿੱਚ ਇਹਦੀ ਨਮੀ ਜਿਹੜੀ ਆ ਉਹਦੀ ਮਾਤਰਾ ਜਿਹੜੀ ਆ ਉਹ ਵੱਧ ਜਾਣੀ, ਹਿਊਮਿਡਿਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹਿਊਮਸ ਵੱਧ ਜਾਣੀ ਆ। ਇੱਕ ਤਾਂ ਇਕੱਲਾ ਜਿਹੜਾ ਟੈਂਪਰੇਚਰ ਆ 40-42 ਡਿਗਰੀ ਜਾਂ 45 ਡਿਗਰੀ ਤੱਕ ਅੱਗੇ ਚਲਾ ਜਾਣਾ, 47 ਵੀ ਚਲਾ ਜਾਂਦਾ, ਇੱਕ ਤਾਂ ਉਹ ਇਹਦੇ ਨਾਲ ਨਾ ਜਿਹੜੀ ਹਿਊਮਿਡਿਟੀ ਆ 70-80-90 ਤੱਕ ਵੀ ਚਲੀ ਜਾਂਦੀ ਹੈ। ਸੋ ਇਹ ਦੋ ਧਾਰੀ ਤਲਵਾਰ ਜਿਹੜਾ ਕੰਮ ਕਰਦੀ ਹੈ, ਅਤੇ ਇਹਦਾ ਜਿਹੜਾ ਪ੍ਰਭਾਵ ਜਿਹੜਾ ਪਸ਼ੂ ਦੇ ਉੱਤੇ ਬਹੁਤ ਮਾੜਾ ਪੈਂਦਾ ਹੈ। ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਦੁੱਧ ਦੀ ਪੈਦਾਵਾਰ ਘੱਟਦੀ ਹੈ, ਸਾਨੂੰ ਆਪਾਂ ਤਾਂ ਇਹੀ ਦੇਖਦੇ ਹਾਂ ਦੁੱਧ ਦੀ ਪੈਦਾਵਾਰ ਘੱਟ ਗਈ, ਬਟ ਉਹਦੇ ਅੰਦਰ ਸਰੀਰ ਦੇ ਵਿੱਚ ਉਹਦੇ ਹੋਰ ਵੀ ਜਿਹੜੀਆਂ ਉਹਦੀਆਂ ਪ੍ਰਕਿਰਿਆਵਾਂ ਚੱਲ ਰਹੀਆਂ ਨੇ, ਉਹਦੇ ਪਾਚਨ ਦੀ ਜਿਹੜੀ ਪ੍ਰਕਿਰਿਆ ਜਾਂ ਉਹਦੇ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸਮਰੱਥ ਹੈ ਉਹਦੇ ਉੱਤੇ ਵੀ ਇਹ ਚੀਜ਼ਾਂ ਦਾ ਜਿਹੜਾ ਮਾੜਾ ਪ੍ਰਭਾਵ ਪੈਂਦਾ। ਸੋ ਇਹਨੂੰ ਆਪਾਂ ਕਿੱਦਾਂ ਨਾਪ ਸਕਦੇ ਹਾਂ, ਇਹ ਆਪਾਂ ਗੱਲ ਕਰਦੇ ਹਾਂ ਕਿ ਟੈਂਪਰੇਚਰ ਹਿਊਮਿਡਿਟੀ ਇੰਡੈਕਸ, ਜਿਹਨੂੰ ਤਾਪਮਾਨ ਨਮੀ ਸੂਚਕ ਵੀ ਕਹਿ ਦਿੰਦੇ ਆਪਾਂ। ਸੋ ਇਹਦੇ ਆਪਾਂ ਇਹ ਚੀਜ਼ ਅਗਰ ਆਪਾਂ ਚੈੱਕ ਕਰੀਏ ਕਿ ਅਗਰ ਪਸ਼ੂ ਜਿਹੜਾ ਇਹਦਾ ਵੈਲਿਊ ਆ THI ਦੀ ਅਗਰ ਤਾਂ 70 ਤੋਂ ਥੱਲੇ ਰਹਿੰਦੀ ਹੈ ਅਤੇ ਪਸ਼ੂ ਥੋੜ੍ਹਾ ਆਪਣੇ ਆਪ ਨੂੰ ਕੰਫਰਟ ਫੀਲ ਕਰਦਾ, ਪਰ ਇਹਦੀ ਜਿਹੜੀ ਵੈਲਿਊ ਅਗਰ 70 ਤੋਂ ਵਧਣੀ ਸ਼ੁਰੂ ਹੋ ਜੇ ਅਤੇ ਪਸ਼ੂਆਂ ਦੇ ਵਿੱਚ ਇਹਦਾ ਜਿਹੜਾ ਪ੍ਰਭਾਵ ਜਿਹੜਾ ਗਰਮੀ ਦਾ ਉਹ ਦੇਖਣ ਨੂੰ ਸ਼ੁਰੂ ਹੋ ਜਾਂਦਾ। ਅਗਰ ਇਸ 80-82 ਤੋਂ ਵੀ ਉੱਤੇ ਚੱਲ ਜੇ ਫਿਰ ਤਾਂ ਬਹੁਤ ਖਤਰਨਾਕ ਜਿਹੜੀ ਸਥਿਤੀ ਬਣ ਜਾਂਦੀ ਹੈ ਪਸ਼ੂਆਂ ਵਾਸਤੇ।
1: ਅੱਛਾ ਡਾਕਟਰ ਰਾਜ ਸੁਖਵੀਰ ਸਿੰਘ ਜੀ, ਦੇਖੋ ਹੁਣ ਪਸ਼ੂਆਂ ਦੇ ਵਿੱਚ ਆਪਾਂ ਸਾਰੇ ਦੇਖਦੇ ਹਾਂ ਕਿ ਸਾਡੇ ਕੋਲ ਪਸ਼ੂਆਂ ਦੇ ਵਿੱਚ ਇੱਕ ਸਮਾਂ ਹੁੰਦਾ ਸੀ ਗਾਵਾਂ ਮੱਝਾਂ ਹੀ ਹੁੰਦੀਆਂ ਸੀਗੀਆਂ, ਕਿਉਂਕਿ ਹੁਣ ਤਾਂ ਪਸ਼ੂ ਪਾਲਣ ਦਾ ਕਿੱਤਾ ਧੰਦਾ ਸਾਡਾ ਇੰਨਾ ਵਿਸ਼ਾਲ ਹੋ ਗਿਆ ਜਾਂ ਇੰਨਾ ਉਹਦੇ ਦਾਇਰੇ ਵੱਧ ਗਏ ਹੈ। ਹੁਣ ਭੇਹਾਂ ਕਮਰਸ਼ੀਅਲ, ਭੇਡਾਂ, ਬੱਕਰੀਆਂ, ਘੋੜੇ, ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਜਿਹੜੇ ਹੈ ਸਾਡੇ ਇਸ ਕਿੱਤੇ ਧੰਦੇ ਦੇ ਵਿੱਚ ਸ਼ਾਮਿਲ ਹੋ ਗਏ। ਜੇ ਆਪਾਂ ਇਹਦਾ ਸਟ੍ਰੈਸ ਦਾ ਜ਼ਿਆਦਾ ਪ੍ਰਭਾਵ ਦੇਖੀਏ, ਕਟੜੂ ਬਛੜੂ ਵੀ ਹੈ ਉਹਨਾਂ 'ਤੇ ਵੀ ਪ੍ਰਭਾਵ ਪੈਂਦਾ ਹੈ, ਕਿ ਦੁੱਧ ਦੇਣ ਵਾਲਿਆਂ 'ਤੇ ਪੈਂਦਾ ਹੈ ਜਾਂ ਸਾਰੇ ਪਸ਼ੂਆਂ 'ਤੇ ਬਰਾਬਰ ਦਾ ਹੀ ਪ੍ਰਭਾਵ ਪੈਂਦਾ? ਕਿਉਂਕਿ ਕਈ ਵਾਰੀ ਆਪਾਂ ਜਾਣਦੇ ਹਾਂ ਜਿੱਦਾਂ ਦੇਸੀ ਨਸਲ ਸਾਡੇ ਕੋਲ ਸਾਹੀਵਾਲ ਸੀ ਜਾਂ ਮੱਝਾਂ ਦੀਆਂ ਜਿਹੜੀਆਂ ਆਪਣੇ ਕੋਲ ਨਸਲਾਂ, ਉਹਨਾਂ 'ਚ ਕਿਤੇ ਨਾ ਕਿਤੇ ਪ੍ਰਭਾਵ ਸਹਿਣ ਦੀ ਸਮਰੱਥਾ ਹੁੰਦੀ ਸੀ। ਤੁਹਾਡੇ ਲਿਹਾਜ਼ ਨਾਲ ਕਿਹੜਾ ਜਾਂ ਬਲੈਤੀ ਗਾਵਾਂ 'ਤੇ ਜਾਂ ਬਲੈਤੀ ਜਿਹੜੀਆਂ ਨਸਲਾਂ ਉਹਨਾਂ 'ਤੇ ਪ੍ਰਭਾਵ ਪੈਂਦਾ, ਕਿਹਨਾਂ 'ਤੇ ਜ਼ਿਆਦਾ ਪ੍ਰਭਾਵ ਪੈਂਦਾ?
0: ਸੋ ਆਪਾਂ ਦੇਖੀਏ, ਅਗਰ ਅੱਜ ਤੋਂ 70-80 ਸਾਲ ਪਹਿਲਾਂ ਆਪਣੇ ਪਸ਼ੂ ਕਿਹੋ ਜਿਹੇ ਜ਼ਿਆਦਾ ਹੁੰਦੇ ਸੀ, ਦੇਸੀ ਜਿਹੜੀਆਂ ਗਾਵਾਂ ਨੇ ਜਾਂ ਆਪਣੇ ਮੱਝਾਂ ਜ਼ਿਆਦਾ ਹੁੰਦੀਆਂ ਸੀ, ਪਰ ਜਿੱਦਾਂ ਜਿੱਦਾਂ ਦੁੱਧ ਦੀ ਜਿਹੜੀ ਡਿਮਾਂਡ ਵੱਧਦੀ ਗਈ ਆ, ਕਮਰਸ਼ਲਾਈਜੇਸ਼ਨ ਹੁੰਦਾ ਗਿਆ, ਆਪਾਂ ਜਿਹੜੀ ਆ ਬਾਹਰਲਾ ਸੀਮਨ ਜਿਹੜਾ ਇੰਪੋਰਟੈਂਟ ਸੀਮਨ ਜਿਹਨੂੰ ਕਹਿੰਦੇ ਹਾਂ ਉਹ ਆਪਾਂ ਲਿਆਉਣਾ ਸ਼ੁਰੂ ਕੀਤਾ, ਆਪਣੀਆਂ ਦੇਸੀ ਗਾਵਾਂ ਦੇ ਨਾਲ ਕਰੋਸ ਕਰਾਇਆ, ਅਤੇ ਉਹਦੇ ਨਾਲ ਵੀ ਜਿਹੜੀਆਂ ਦੋਗਲੀਆਂ ਜਿਹੜੀਆਂ HF ਕਰੋਸ ਆ, ਜਰਸੀ ਕਰੋਸ ਕਹਿ ਦਿੰਦੇ ਆਪਾਂ, ਉਹ ਆਪਾਂ ਬਰੀਡ ਪ੍ਰੋਡਿਊਸ ਕਰ ਲਈ ਜਿਹੜੀ ਜ਼ਿਆਦਾ ਦੁੱਧ ਦਿੰਦੀ ਆ। ਬਟ ਹੁਣ ਅਗਰ ਅੱਜ ਦੇ ਸਮੇਂ ਦੇਖੀਏ ਕਿ ਇਹ ਜਿਹੜਾ ਬਲੱਡ ਆ ਜਿਹੜਾ ਵਲੈਤੀ ਗਾਂ ਦਾ ਜਿਹੜਾ ਉਹ 90 ਤੱਕ ਚਲਾ ਗਿਆ, 90% ਤੋਂ ਇੱਕ ਤਰ੍ਹਾਂ ਦਾ ਕਹਿ ਲਈਏ ਕਿ ਉਹ ਜਿਹੜੀ ਪਿਓਰ ਬਰੀਡ ਬਣ ਗਈ। ਸੋ ਇਹ ਬਰੀਡਾਂ ਜਿਹੜੀਆਂ ਹੈਗੀਆਂ ਉਹ ਠੰਡੇ ਮੁਲਕਾਂ ਦੀਆਂ ਬਰੀਡਾਂ ਨੇ ਜਿੱਥੇ ਜਿਹੜਾ ਟੈਂਪਰੇਚਰ 15-20-25 ਤੋਂ ਵੱਧ ਜਾਂਦਾ ਨਹੀਂ, ਅਤੇ ਉਹ ਲਿਆ ਕੇ ਆਪਾਂ ਆਪਣੇ ਪੰਜਾਬ ਦੇ ਵਿੱਚ ਜਿੱਥੇ ਟੈਂਪਰੇਚਰ 45-46-47 ਤੱਕ ਚਲਾ ਜਾਂਦਾ ਉੱਥੇ ਲਿਆ ਕੇ ਆਪਾਂ ਉਹ ਜਿਹੜੀ ਬਰੀਡ ਆ ਉਹ ਦੁੱਧ ਲੈਣ ਵਾਸਤੇ ਆ, ਅਤੇ ਦੁੱਧ ਦੀ ਜਿਹੜੀ ਪੈਦਾਵਾਰ ਆ ਉਹ ਹੈ 35-40 ਲੀਟਰ ਤੱਕ ਚਲੀ ਜਾਂਦੀ ਹੈ ਇਹਨਾਂ ਦੀ। ਸੋ ਇਹੋ ਜਿਹੇ ਪਸ਼ੂਆਂ ਦੇ ਵਿੱਚ ਜਿਹੜਾ ਉਹ ਹੀਟ ਸਟ੍ਰੈਸ ਆ ਉਹ ਬਹੁਤ ਜ਼ਿਆਦਾ ਹੁੰਦਾ, ਬਜਾਏ ਕਿ ਆਪਣੀ ਜਿਹੜੀਆਂ ਦੇਸੀ ਗਾਵਾਂ ਨੇ ਜਾਂ ਮੱਝਾਂ ਨੇ ਉਹਨਾਂ ਦੇ ਵਿੱਚ ਹੀਟ ਸਟ੍ਰੈਸ ਜਿਹੜਾ ਉਹ ਘੱਟ ਦੇਖਣ ਨੂੰ ਮਿਲਦਾ ਹੈ ਜੀ।
1: ਅੱਛਾ ਡਾਕਟਰ ਰਾਜ ਸੁਖਵੀਰ ਜੀ, ਹੁਣ ਦੇਖੋ ਹੀਟ ਸਟ੍ਰੈਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇੱਕ ਤਾਂ ਹੁੰਦਾ ਨੁਕਸਾਨ ਦੀ ਦਰ, ਜਿੱਦਾਂ ਕਹਿੰਦੇ ਹਾਂ ਕਿ ਨੁਕਸਾਨ ਦੀ ਦਰ ਵੀ, ਜਿੱਦਾਂ ਤੁਸੀਂ ਕਿਹਾ ਵੀ ਦੁੱਧ ਬਾਅਦ 'ਤੇ ਆਮ ਤੌਰ 'ਤੇ ਮੂਵਮੈਂਟ ਆਪਾਂ ਦੇਖਦੇ ਹਾਂ ਕਿ ਦੁੱਧ ਨੂੰ ਘਟਾਤਾ ਜਾਂ ਹਰਾ ਪੱਟਾ ਖਾਣ ਦੀ ਸਮਰੱਥਾ ਘੱਟ ਗਈ ਪਸ਼ੂ ਦੀ, ਇਹੀ ਦੋ ਤਿੰਨ ਚੀਜ਼ਾਂ ਹੈ। ਹੁਣ ਜੇ ਆਪਾਂ ਇਹਦੀ ਗੰਭੀਰਤਾ ਨੂੰ ਜਾਣਨਾ ਹੋਵੇ, ਹੈ ਨਾ, ਮੋਟੇ ਤੌਰ 'ਤੇ ਜਿੱਦਾਂ ਜ਼ਿੰਮੇਦਾਰ ਦੀ ਨਜ਼ਰੀਏ ਨਾਲ ਦੇਖਣਾ ਹੋਵੇ, ਜਦੋਂ ਕੋਈ ਪਸ਼ੂ ਸਾਡਾ ਹੀਟ ਸਟ੍ਰੈਸ 'ਚ ਆ ਜਾਂਦਾ ਹੈ ਜਾਂ ਗਰਮੀ ਦੇ ਪ੍ਰਭਾਵ 'ਚ ਆ ਜਾਂਦਾ ਹੈ, ਉਹਦੇ ਚਿੰਨ ਜਾਂ ਉਹਦੀਆਂ ਨਿਸ਼ਾਨੀਆਂ ਕਿੱਦਾਂ ਦੀਆਂ ਪ੍ਰਗਟ ਕਰਦਾ ਹੈ? ਹੌਂਕਦਾ ਹੈ, ਲਾਰਾਂ ਸਿੱਟਦਾ ਹੈ, ਬੇਚੈਨੀ ਮਹਿਸੂਸ ਕਰਦਾ ਹੈ, ਕਿਹੜੀਆਂ ਕਿਹੜੀਆਂ ਖਾਸ ਚੀਜ਼ਾਂ ਹੈ ਜਿਹੜਾ ਸਾਨੂੰ ਦੇਖਣ ਨੂੰ ਜਿੱਥੋਂ ਆਪਾਂ ਇਹ ਕਿਆਫਾ ਕਰ ਲਈਏ ਵੀ ਇਹ ਸਾਡਾ ਪਸ਼ੂ ਜਿਹੜਾ ਇਸ ਟਾਈਮ ਹੀਟ ਸਟ੍ਰੈਸ ਦੇ ਵਿੱਚ ਆ ਚੁੱਕਿਆ ਅਤੇ ਇਹਦੇ ਲਈ ਆਪਾਂ ਨੂੰ ਬੰਦੋਬਸਤ ਕਰਨੇ ਪੈਣੇ?
0: ਬਿਲਕੁਲ। ਸੋ ਹਰ ਜਿਹੜੀ ਬਿਮਾਰੀ ਹੈ, ਕਿਸੇ ਤਰੀਕੇ ਦੀ ਬਿਮਾਰੀ ਹੈ ਜਾਂ ਕੋਈ ਪਰੇਸ਼ਾਨੀ, ਉਹਦੇ ਜਿਹੜਾ ਬਾਹਰ ਉਹ ਉਜਾਗਰ ਹੁੰਦੀ ਹੈ ਕਿਸੇ ਤਰੀਕੇ ਦੇ ਨਾਲ। ਇਹਦੇ ਜਿੱਦਾਂ ਹੀਟ ਸਟ੍ਰੈਸ ਦੀ ਗੱਲ ਕਰੀਏ ਕਿ ਅਗਰ ਆਪਣੇ ਪਸ਼ੂਆਂ ਦੇ ਵਿੱਚ 10-15% ਤੋਂ ਵੱਧ ਜਿਹੜੇ ਪਸ਼ੂ ਆ ਉਹਨਾਂ ਦੇ ਵਿੱਚ ਉਹ ਤੇਜ਼ ਤੇਜ਼ ਸਾਹ ਲੈਣਾ ਸ਼ੁਰੂ ਕਰ ਦੇਣ, ਮੂੰਹ 'ਚੋਂ ਲਾਲਾ ਵਗੜੀਆਂ ਸ਼ੁਰੂ ਕਰ ਹੋ ਜਾਣ ਜਾਂ ਉਹ ਪੱਠੇ ਘਟਾ ਜਾਣ, ਸੋ ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਪਸ਼ੂ ਜਿਹੜਾ ਉਹ ਗਰਮੀ ਦਾ ਜਿਹੜਾ ਉਹ ਜਿਹੜਾ ਪ੍ਰਭਾਵ ਮੰਨਦਾ ਪਿਆ।
1: ਹਾਂ,
0: ਇਹਦੇ ਨਾਲ ਨਾਲ ਕੀ ਹੈ, ਅਗਰ ਆਪਾਂ ਉਹਨੂੰ ਬਚਾਉਣ ਵਾਸਤੇ ਕੋਈ ਪ੍ਰਬੰਧ ਨਹੀਂ ਕਰਾਂਗੇ ਤਾਂ ਜਿਹੜਾ ਪਸ਼ੂ ਆ ਜਿਹੜਾ ਮੂੰਹ ਟੱਡ ਕੇ ਸਾਹ ਲੈਣਾ ਸ਼ੁਰੂ ਕਰ ਦਿੰਦਾ, ਜੀਭ ਕੱਢ ਲੈਂਦਾ ਬਾਹਰ ਨੂੰ, ਲਾਲਾ ਵਗੜੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਉਹ ਜਿਹੜੀ ਗਾਲੀ ਹੈ ਰਿਊਮੀਨੇਸ਼ਨ ਜਿਹੜੀ ਆ ਉਹ ਵੀ ਘਟਾ ਜਾਂਦਾ ਹੈ, ਉਹਦੇ ਨਾਲ ਫਿਰ ਉਹਦੇ ਪੇਟ ਦੇ ਵਿੱਚ ਜਿਹੜੇ ਰਿਊਮਨ ਦੇ ਵਿੱਚ ਵਧੀਆ ਜਿਹੜੇ ਆਪਣੇ ਮਿੱਤਰ ਜੀ ਸੂਕਸ਼ਮ ਜੀ ਹੁੰਦੇ ਨੇ ਉਹ

0: ਕਰਨੇ ਸ਼ੁਰੂ ਹੁੰਦੇ ਆ, ਉਹਨੂੰ ਪਸ਼ੂ ਨੂੰ ਜਿਹੜੀ ਭੁੱਖ ਜਿਹੜੀ ਆ ਉਹ ਲੱਗਣੀ ਘੱਟ ਜਾਂਦੀ ਆ, ਦੁੱਧ ਦੀ ਉਹਦੇ ਉੱਤੇ ਅਸਰ ਪੈਣਾ ਹੀ ਪੈਣਾ ਜੀ। ਦੁੱਧ ਦੀ ਪ੍ਰੋਡਕਸ਼ਨ ਇਹ ਦੇਖਿਆ ਗਿਆ 25% ਤੱਕ ਦੁੱਧ ਦੀ ਜਿਹੜੀ ਆ ਪੈਦਾਵਾਰ ਆ ਉਹ ਘੱਟ ਜਾਂਦੀ ਆ ਜੀ। ਇਹੀ ਨਹੀਂ, ਅਗਰ ਆਪਾਂ ਨੂੰ ਲੰਬੇ ਸਮੇਂ 'ਚ ਦੇਖੀਏ ਕਿ ਜਿਹੜੀ ਪਸ਼ੂ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸਮਰੱਥਾ ਹੈ, ਜਾਣੀ ਇਮਿਊਨਿਟੀ ਕਹਿ ਦਿੰਦੇ ਆਪਾਂ, ਉਹ ਵੀ ਜਿਹੜੀ ਇਫੈਕਟ ਹੁੰਦੀ ਆ ਕਿ ਉਹਦੇ ਨਾਲ ਫਿਰ ਜਿਹੜੇ ਪਸ਼ੂ ਦੇ ਵਿੱਚ ਜਿਹੜੀ ਆ ਲੇਵੇ ਦੀ ਸੋਜ ਮਸਟਾਈਟਿਸ ਆ ਜਾਂ ਉਹਦੇ ਬੱਚੇਦਾਨੀਆਂ ਦੀਆਂ ਸਮੱਸਿਆ ਨੇ, ਵਾਰ ਵਾਰ ਫਿਰੀ ਜਾਂਦਾ ਏ ਆਈ ਕਰੀ ਜਾਂਦੇ ਹਾਂ, ਪਸ਼ੂ ਠਹਿਰਦਾ ਨਹੀਂ ਹੈ, ਖਾਸ ਕਰਕੇ ਜਿਹੜੀਆਂ ਨੇ ਮੱਝਾਂ ਨੇ ਉਹਦੇ ਵਿੱਚ ਇਹ ਜ਼ਿਆਦਾ ਸਮੱਸਿਆ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਆ। ਜਿਹੜੇ ਗੱਭਣ ਪਸ਼ੂ ਹੈ ਉਹ ਕਈ ਵਾਰੀ ਇੰਨੀ ਜ਼ਿਆਦਾ ਹੀਟ ਸਟ੍ਰੈਸ ਦੇ ਵਿੱਚ ਆ ਜਾਂਦੇ ਨੇ, ਉਹ ਆਪਣਾ ਫਲ ਛੁੱਟ ਜਾਂਦੇ ਨੇ, ਜਾਂ ਜਿਹੜੇ ਕੱਟਰ ਨੂੰ ਜਨਮ ਦਿੰਦੇ ਨੇ ਉਹਨਾਂ ਦੇ ਜਿਹੜਾ ਭਾਰ ਆ ਉਹ ਘੱਟਦਾ, 5-6 ਕਿਲੋ ਜਿਹੜਾ ਭਾਰ ਉਹ ਆਮ ਨਾਲੋਂ ਘੱਟਦਾ, ਅਤੇ ਬੋਲੀ ਦੇ ਉੱਤੇ ਵੀ ਉਹਦੀ ਕੁਆਲਿਟੀ ਦੇ ਉੱਤੇ ਵੀ ਉਹਦਾ ਮਾੜਾ ਅਸਰ ਪੈਂਦਾ। ਸੋ ਅਗਰ ਬੋਲੀ ਵਧੀਆ ਨਹੀਂ, ਪਸ਼ੂ ਜਿਹੜੇ ਬੱਚੇ ਨੇ ਉਦੋਂ ਬੋਲੀ ਪੀਣੀ ਹੈ ਅਤੇ ਨੈਚੁਰਲੀ ਜਿਹੜਾ ਉਹਦੀ ਜਿਹੜੀ ਆ ਗਰੋਥ ਵੀ ਜਿਹੜੀ ਹੈ ਉਹ ਇਫੈਕਟ ਹੋਣੀ ਹੋਣੀ ਹੈ ਜੀ ਇਹਦੇ ਨਾਲ। ਸੋ ਇਹ ਸੋ ਥੋੜੀਆਂ ਗੱਲਾਂ ਨੇ ਜਿਹੜਾ
1: ਜਿਹੜੀਆਂ ਸਾਨੂੰ ਆਮ ਤੌਰ 'ਤੇ ਦੇਖਣ ਨੂੰ
0: ਮਿਲਦੀਆਂ ਹਨ।
1: ਅੱਛਾ ਹੁਣ ਡਾਕਟਰ ਸਾਹਿਬ ਦੇਖੋ, ਅੱਜ ਡਾਕਟਰ ਰਾਜਕਬੀਰ ਜੀ ਦੇਖੋ, ਜੇ ਪਹਿਲਾ ਸਮਾਂ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਉਸ ਸਮੇਂ ਸਾਡੇ ਕੋਲ ਜਿੱਦਾਂ ਕਹਿੰਦੇ ਕੁਦਰਤੀ ਵਰਤਾਰਾ ਸੀ, ਕੁਦਰਤੀ ਢਾਂਚਾ ਸੀ, ਘਰਾਂ ਦੇ ਵਿੱਚ ਵੀ ਸਾਡੇ ਕੋਲ ਦਰਖਤ ਸੀ ਇੰਨੇ ਜ਼ਿਆਦਾ ਹੁੰਦੇ ਸੀ, ਛਾਂ ਦਾ ਬਹੁਤ ਪ੍ਰਬੰਧ ਹੁੰਦਾ ਸੀ, ਅਤੇ ਸਾਨੂੰ ਇਹ ਧੁੱਪ ਛਾਂ ਦੀ ਤਾਂ ਕੋਈ ਐਡੀ ਕੋਈ ਦਿੱਕਤ ਹੈ ਨਹੀਂ ਸੀ। ਅੱਜ ਕਿਉਂਕਿ ਜਿੱਦਾਂ ਅਸੀਂ ਦੇਖਾ ਦੇਖੀ ਪਿੰਡਾਂ ਦੇ ਵਿੱਚ ਵੀ ਉਹੀ ਹਾਲ ਹੋ ਗਿਆ ਜੋ ਸ਼ਹਿਰਾਂ ਦੇ ਵਿੱਚ ਹੈ ਕਿ ਹੁਣ ਕਿਤੇ ਛਾਂ ਦਾ ਪ੍ਰਬੰਧ ਤਾਂ ਹੈ ਨਹੀਂ, ਹੁਣ ਰਹਿ ਲੈ ਕੇ ਸਾਡੇ ਕੋਲ ਢਾਰ ਹੀ ਰਹਿ ਗਏ ਹੈ, ਅਤੇ ਢਾਰੇ ਤਾਂ ਬਣਦੇ ਤਾਂ ਇੱਟਾਂ ਦੇ ਹੀ ਨੇ ਨਾ, ਹੈ ਨਾ। ਅਤੇ ਉਹ ਇਸ ਕਰਕੇ ਹੁਣ ਜੇ ਆਪਾਂ ਇਹਨਾਂ ਨੂੰ ਬਚਾਉਣ ਦੀ ਗੱਲ ਕਰੀਏ ਕਿ ਸਾਡਾ ਪਸ਼ੂ ਹੀਟ ਸਟ੍ਰੈਸ ਦੇ ਵਿੱਚ ਨਾ ਆਵੇ, ਅਤੇ ਕੀ ਢਾਰਿਆਂ ਦੇ ਵਿੱਚ ਹੀ ਕੋਈ ਸਾਨੂੰ ਇੱਦਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਪੱਖਿਆਂ ਦਾ ਕੋਈ ਜਿੱਦਾਂ ਪ੍ਰਬੰਧ ਕਰ ਦਈਏ, ਜਾਂ ਹੋਰ ਕੀ ਖਾਸ ਖਾਸ ਚੀਜ਼ਾਂ ਨੇ ਜਿਹਦੇ ਨਾਲ ਹੀਟ ਸਟ੍ਰੈਸ ਨੂੰ ਘਟਾਇਆ, ਜਿੱਦਾਂ ਮੁਰਗੀਆਂ ਦੇ ਵਿੱਚ ਪੱਲੀਆਂ ਲਾ ਕੇ ਜਿਹੜਾ ਹੈ, ਜਾਂ ਫੋਗਰ ਫੂਗਰ ਦੇ ਨਾਲ, ਇਹਦੇ 'ਚ ਕਿਹੜੇ ਮੋਟੇ ਮੋਟੇ ਜਿਹੜੇ ਕੰਮ ਹੈ ਆਪਾਂ ਕਰ ਸਕਦੇ ਹਾਂ ਤਾਂ ਕਿ ਹੀਟ ਸਟ੍ਰੈਸ ਘੱਟ ਸਕੇ।
0: ਸੋ ਅਗਰ ਆਪਾਂ ਗੱਲ ਕਰੀਏ ਕਿ ਆਪਾਂ ਗਰਮੀ ਦਾ ਪ੍ਰਭਾਵ ਜਿਹੜਾ ਉਹਨੂੰ ਕਿੱਦਾਂ ਘਟਾਉਣਾ, ਇਹਦੇ ਵਿੱਚ ਮੁੱਖ ਤੌਰ 'ਤੇ 2-3 ਗੱਲਾਂ ਜਿਹੜੀਆਂ ਜਿਹਦੇ ਵੱਲ ਧਿਆਨ ਦੇਣ ਦੀ ਲੋੜ ਆ। ਇੱਕ ਤਾਂ ਸ਼ੈੱਡ ਆ ਜਿਹੜਾ, ਫਿਰ ਉਹਦੇ ਵਿੱਚ ਪੱਖੇ ਆ ਜਾਂ ਫੋਗਰ ਆ ਜਾਂ ਸਪ੍ਰਿੰਕਲਰ ਲੱਗੇ ਆ, ਉਹ ਚੀਜ਼ਾਂ, ਅਤੇ ਉਸ ਤੋਂ ਇਲਾਵਾ ਜਿਹੜੀ ਉਹਦੀ ਫੀਡ ਆ ਜਿਹੜੀ ਪਸ਼ੂ ਦੀ, ਉਹਦੇ ਵਿੱਚ ਆਪਾਂ ਤਬਦੀਲੀ ਕਿੱਦਾਂ ਕਰਨੀ ਆ। ਸੋ ਇਹ ਚੀਜ਼ਾਂ ਦੇ ਵੱਲ ਥੋੜ੍ਹਾ ਧਿਆਨ ਦੇਣ ਦੀ ਲੋੜ ਆ। ਹੁਣ ਆਪਾਂ ਦੇਖਦੇ ਹਾਂ ਕਿ 2 ਤਰ੍ਹਾਂ ਦੇ ਆਪਣੇ ਪਸ਼ੂ ਪਾਲਕ ਵੀਰ ਆ, ਇੱਕ ਤਾਂ ਹੁੰਦੇ ਕਮਰਸ਼ੀਅਲ ਜਿਹੜਾ ਕੰਮ ਕਰਦੇ ਨੇ, ਅਤੇ ਇੱਕ ਜਿਹੜੇ ਆ ਜਿਨ੍ਹਾਂ ਨੇ 5-6 ਡੰਗਰ ਰੱਖੇ ਨੇ ਘਰੇ, ਉਹ ਢਾਰਿਆਂ ਦੇ ਵਿੱਚ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਉਹ ਰੱਖੇ ਨੇ। ਸੋ ਜਦੋਂ ਢਾਰ ਆਪਾਂ ਛੋਟੇ ਕਮਰਿਆਂ ਦੇ ਵਿੱਚ ਕਹਿ ਲਓ ਪਸ਼ੂ ਰੱਖੇ ਆ, ਅਤੇ ਉੱਥੇ ਜਿਹੜੀ ਵੈਂਟੀਲੇਸ਼ਨ ਆ ਉਹਦਾ ਆਪਾਂ ਪੂਰਾ ਪ੍ਰੋਪਰ ਪ੍ਰਬੰਧ ਕਰੀਏ, ਅਤੇ ਜਿਹੜੀ ਛੱਤ ਆ ਉਹਦੇ ਇੱਕ ਇੰਸੂਲੇਟਿੰਗ ਸ਼ੀਟ ਹੁੰਦੀ ਆ ਜਿਹਨੂੰ ਆਪਾਂ ਏਅਰ ਬਬਲ ਸ਼ੀਟ ਵੀ ਕਹਿ ਦਿੰਦੇ ਹਾਂ, ਉਹ ਆਪਾਂ ਛੱਤ ਦੇ ਥੱਲੇ ਇੱਕ ਉਹ ਵੀ ਲਾ ਲਈਏ ਤਾਂ ਕਿ ਜਿਹੜੀ ਤਪਸ਼ ਆ ਉਹ ਘੱਟ ਤੋਂ ਘੱਟ ਪਸ਼ੂ ਦੇ ਉੱਤੇ ਪਵੇ, ਅਤੇ ਜਿਹੜੇ ਪੱਖੇ ਆ ਉਹ ਛੱਤ ਦੇ ਨਾਲ ਨਹੀਂ ਲਾਉਣੇ।
1: ਅੱਛਾ,
0: ਇੱਕ ਤਾਂ ਆਲਰੇਡੀ ਇੰਨੀ ਗਰਮੀ ਆ, ਅਤੇ ਉਹ ਇੱਕ ਤਾਂ ਫਿਰ ਉਹ ਸਿੱਧੀ ਜਿਹੜੀ ਗਰਮ ਹਵਾ ਜਿਹੜੇ ਪਸ਼ੂ ਦੇ ਉੱਤੇ ਉਹਦੀ ਜਿਹੜੀ ਆ ਉਹ ਪਾਉਣੀ, ਆਪਾਂ ਤਾਂ ਹੋਰ ਕੰਮ ਵਧਾ ਰਹੇ ਹਾਂ। ਤੋ ਜਿਹੜਾ ਪੱਖਾ ਉਹ ਆਪਾਂ ਕੰਧ 'ਤੇ ਲਾਈਏ, ਪਿੱਲਰ 'ਤੇ ਲਾਈਏ, ਖੰਭੇ 'ਤੇ ਲਾਈਏ ਨਾਲ, ਅਤੇ ਜਿਹੜਾ ਪੱਖੇ ਦੀ ਜਿਹੜੀ ਆ ਉਹ ਝੁਕਾਵ ਆ ਉਹ ਵੀ ਇਸ ਤਰੀਕੇ ਨਾਲ ਰੱਖੇ ਕਿ ਹਵਾ ਜਿਹੜੀ ਪਸ਼ੂ ਦੇ ਉੱਤੇ ਉਹਦੀ ਹਵਾ ਪਵੇ, ਨਾ ਕਿ ਇੱਧਰ ਉੱਧਰ ਉਹਦੀ ਹਵਾ ਜਿਹੜੀ ਆ ਉੱਧਰ ਉੱਧਰ ਜਾਵੇ। ਸੋ ਇਸ ਤੋਂ ਇਲਾਵਾ ਆਪਾਂ ਜਿਹੜਾ ਵਾਰ ਵਾਰ ਪਸ਼ੂ ਨੂੰ ਨਵਾਈਏ, 10-15 ਮਿੰਟ ਉਹਨੂੰ ਤਾਜ਼ੇ ਠੰਡੇ ਪਾਣੀ ਦੇ ਵਿੱਚ ਉਹਨੂੰ ਨਵਾਈਏ, ਬੰਬੀ ਦੇ ਪਾਣੀ ਦੇ ਵਿੱਚ ਪੀਣ ਦਾ ਜਿਹੜਾ ਪ੍ਰਬੰਧ ਹੈ ਉਹਨੂੰ ਆਪਾਂ ਹਰ 2-3 ਘੰਟੇ ਬਾਅਦ, ਜਾਂ ਉੱਥੇ ਖੁੱਲ੍ਹੀ ਜਿੱਥੇ ਹਰ ਵੇਲੇ ਜਿਹੜਾ ਤਾਜ਼ਾ ਫਰੈਸ਼ ਪਾਣੀ ਜਿਹੜਾ ਉੱਥੇ ਹੋਵੇ ਤਾਂ ਕਿ ਪਸ਼ੂ ਉੱਥੋਂ ਜਾ ਕੇ ਆਪਣਾ ਪਾਣੀ ਪੀ ਸਕੇ। ਇਹ ਗੱਲ ਹੈ ਕਿ ਜਿੱਥੇ ਛੋਟੇ ਫਾਰਮਰ ਆ ਜਿਹੜੇ ਹੁਣ ਕਮਰਸ਼ੀਅਲ ਲੈਵਲ 'ਤੇ ਕੰਮ ਕਰਦੇ ਨੇ, ਉੱਥੇ ਜਿਹੜੇ ਸ਼ੈੱਡ ਆ ਉਹਦੇ ਡਿਜ਼ਾਈਨ ਬੜਾ ਇੰਪੋਰਟੈਂਟ ਆ, ਜਿਹੜੀ ਉਹਦੀ ਡਾਇਰੈਕਸ਼ਨ ਆ ਸ਼ੈੱਡ ਦੀ ਉਹ ਜਿਹੜੀ ਆ ਈਸਟ ਅਤੇ ਵੈਸਟ ਜਿਹੜੀ ਉਹ ਡਾਇਰੈਕਸ਼ਨ ਹੋਣੀ ਚਾਹੀਦੀ ਤਾਂ ਕਿ ਜਦੋਂ ਪੂਰੀ ਗਰਮੀ ਸੂਰਜ ਤਾਂ ਹੋਵੇ ਅਤੇ ਉਹ ਸਿੱਧਾ ਜਿਹੜਾ ਉਹਦੇ ਪਸ਼ੂਆਂ ਦੇ ਉੱਤੇ ਉਹਦੀ ਧੁੱਪ ਜਿਹੜੀ ਉਹ ਨਾ ਪਵੇ, ਸਵੇਰੇ ਸ਼ਾਮ ਜਿਹੜੀ ਆ ਧੁੱਪ ਥੋੜ੍ਹੀ ਬਹੁਤੀ ਜਿਹੜਾ 1-2 ਘੰਟੇ ਜਿਹੜੀ ਪੈਣੀ ਆ ਉਹੀ ਪਵੇ। ਇੱਕ ਤਾਂ ਡਾਇਰੈਕਸ਼ਨ ਹੋ ਗਈ, ਦੂਜਾ ਉਹਦੀ ਹਾਈਟ, ਸ਼ੈੱਡ ਦੀ ਜਿਹੜੀ ਹਾਈਟ ਆਪਾਂ ਕਿੰਨੀ ਰੱਖਣੀ ਆ, ਸਾਈਡ ਤੋਂ ਜਿਹੜੀ ਉਹਦੀ ਹਾਈਟ ਆ ਜਿਹੜੀ ਸ਼ੈੱਡ ਦੀ ਉਹ ਤਕਰੀਬਨ ਆਪਾਂ 16-17 ਫੁੱਟ ਜਿਹੜੀ ਆ ਘੱਟੋ ਘੱਟ ਜਿਹੜੀ ਆ ਇੰਨੀ ਰੱਖਣੀ ਆ, ਅਤੇ ਸੈਂਟਰ ਤੋਂ ਜਿਹੜੀ ਆ ਉਹ 28-29-30 ਤੱਕ ਜਿਹੜੀ ਆਪਾਂ ਉਹ ਸ਼ੈੱਡ ਦੀ ਜਿਹੜੀ ਆ ਉਹ ਹਾਈਟ ਰੱਖਣੀ ਆ, ਅਤੇ ਜਿਹੜੀ ਇੰਸੂਲੇਟਿੰਗ ਜਿਹੜੀ ਸ਼ੀਟ ਆ ਉਹ ਫਿਰ ਦੁਬਾਰਾ ਮੈਂ ਕਹੂੰਗਾ ਕਿ ਉਹ ਜ਼ਰੂਰ ਆਪਾਂ ਸ਼ੈੱਡ ਦੇ ਥੱਲੇ ਲਾਈਏ, ਕਿਉਂਕਿ ਜਿਹੜੀਆਂ ਛੱਤਾਂ ਨੇ ਉਹ ਐਸਬੈਸਟੋ ਦੀਆਂ ਬਣਾਉਂਦੇ ਹਾਂ ਜਾਂ ਲੋਹੇ ਦੀਆਂ ਛੱਤਾਂ ਜਿਹੜੀਆਂ ਆਪਾਂ ਪਾਉਂਦੇ ਹਾਂ ਉੱਤੇ, ਉਹਦੇ ਥੱਲੇ ਜਿਹੜੀ ਉਹ ਸ਼ੀਟ ਜਿਹੜੀ ਹੈ
1: ਉਹ ਲਾਉਣੀ ਲਾਜ਼ਮੀ,
0: ਉਹ ਲਾਈਏ ਤਾਂ ਕਿ ਉਹਦੇ ਨਾਲ ਗਰਮੀ ਜਿਹੜੀ ਹੈ ਨਾ ਸ਼ੈੱਡ ਦੇ ਅੰਦਰ ਆ ਆਪਾਂ 4-5 ਡਿਗਰੀ ਜਿਹੜੀ ਆ ਬਾਹਰ ਨਾਲੋਂ ਘਟਾ ਸਕਦੇ ਹਾਂ ਉਹਦੇ ਨਾਲ। ਸੋ ਇੱਕ ਤਾਂ ਇਹ ਹੋ ਗਿਆ, ਦੂਜਾ ਫਿਰ ਪੱਖੇ ਜਿਹੜੇ ਲਾਉਣੇ ਆ, ਪੱਖੇ ਜਿਹੜੇ ਆਪਾਂ ਉਹਦੀ ਹਵਾ ਜਿਹੜੀ ਹੈ ਉਹ ਆਪਾਂ ਈਸਟ ਈਸਟ ਵਾਲੇ ਪਾਸੇ ਨੂੰ ਜਿਹੜੀ ਉਹਦੀ ਹਵਾ ਜਿਹੜੀ ਹੈ ਉਹ ਆਪਾਂ ਇਸ ਤਰੀਕੇ ਨਾਲ ਪੱਖੇ ਲਾਉਣੇ, ਪੱਛਮ ਤੋਂ ਜਿਹੜੀ ਹੈ ਈਸਟ ਪੂਰਬ ਵੱਲ ਨੂੰ ਜਿਹੜੀ ਹੈ ਉਹਦੀ ਡਾਇਰੈਕਸ਼ਨ ਜਿਹੜੀ ਹੈ ਹੋਣੀ ਚਾਹੀਦੀ ਹੈ, ਅਤੇ ਪੱਖੇ ਤੋਂ

0: ਦਾ ਜਿਹੜਾ ਡਿਸਟੈਂਸ ਆ ਉਹ ਆਪਾਂ 10-12 ਮੀਟਰ ਜਿਹੜਾ ਉਹ ਘੱਟੋ ਘੱਟ ਇੰਨਾ
1: ਜਿੱਦਾਂ ਸ਼ੈਡ ਦੇ ਪਿੱਲਰ ਦੇ ਨਾਲ ਲਾਇਆ ਜਾ
0: ਪਿੱਲਰ 'ਤੇ ਲਾਉਣਾ ਆਪਾਂ ਜੀ ਪੱਖਾ 'ਤੇ ਅਤੇ ਫਿਰ ਗੱਲ ਆ ਜਾਂਦੀ ਆ ਫੋਗਰ ਦੀ ਅਤੇ ਸਪ੍ਰਿੰਕਲਰ ਦੀ, ਇਹ ਦੋ ਚੀਜ਼ਾਂ ਅਲੱਗ ਅਲੱਗ ਨੇ ਜੀ। ਫੋਗਰ ਉਦੋਂ ਕਾਮਯਾਬ ਹੈ ਜਦੋਂ ਸੁੱਕੀ ਗਰਮੀ ਪੈ ਰਹੀ ਹੈ, ਡਰਾਈ ਹੀਟ ਜਿਹਨੂੰ ਕਹਿ ਦਿੰਦੇ, ਖਾਸ ਕਰਕੇ ਅਪ੍ਰੈਲ ਦਾ ਮਹੀਨਾ, ਮਈ ਦਾ ਜੂਨ ਕਹਿ ਲਈਏ ਆਪਾਂ, ਚਲੋ ਫਿਰ ਝੋਨਾ ਲੱਗਣਾ ਸ਼ੁਰੂ ਹੋ ਜਾਂਦਾ। ਅਤੇ ਜਿਹੜੇ ਸਪ੍ਰਿੰਕਲਰ ਆ ਉਹ ਜਦੋਂ ਨਮੀ ਆ ਉਹਦੇ ਵਿੱਚ ਵਾਤਾਵਰਨ 'ਚ ਉਦੋਂ ਇਹ ਕੰਮ ਦੇਣੇ ਆ ਉਹਨਾਂ ਨੇ, ਜੁਲਾਈ ਅਗਸਤ ਸਤੰਬਰ ਦੇ ਵਿੱਚ ਜਿਹੜੇ ਆ ਇਹ ਸਪ੍ਰਿੰਕਲਰ। ਅਤੇ ਆਪਾਂ ਕਰਨਾ ਕਿ ਜਦੋਂ ਫੋਗਰ ਵਰਤਣੇ ਆ, 2-3 ਮਿੰਟ ਫੋਗਰ ਚਲਾਇਆ, 5-6 ਮਿੰਟ ਫਿਰ ਉਸ ਤੋਂ ਬਾਅਦ ਪੱਖਾ ਚਲਾਤਾ, ਇੱਦਾਂ ਉਹਦਾ ਆਟੋਮੈਟਿਕ ਟਾਈਮਰ ਜਿਹੜੇ ਉਸ ਹਿਸਾਬ ਨਾਲ ਸੈੱਟ ਕਰ ਲੈਣੇ, ਅਤੇ ਇਹ ਸਾਰਾ 24 ਘੰਟੇ ਚੱਲੀ ਜਾਣੇ। ਅਤੇ ਜਦੋਂ ਸਪ੍ਰਿੰਕਲਰ ਵਰਤਣੇ ਆਪਾਂ ਉਦੋਂ, ਕਿਉਂਕਿ ਸਪ੍ਰਿੰਕਲਰ ਜਿਹੜੇ ਉਹ ਮੋਟੀ ਉਹਦੇ ਕੰਨੀਆਂ ਪਾਣੀ ਦੀਆਂ ਨਿਕਲਦੀਆਂ ਨੇ, ਪਾਣੀ ਜ਼ਿਆਦਾ ਵੇਸਟ ਵੀ ਹੁੰਦਾ ਇੱਕ ਤਰ੍ਹਾਂ ਦਾ। 1 ਮਿੰਟ ਆਪਾਂ ਸਪ੍ਰਿੰਕਲਰ ਚਲਾਉਣਾ ਅਤੇ 7-8 ਮਿੰਟ ਜਿਹੜਾ ਫਿਰ ਆਪਾਂ ਪੱਖਾ ਚਲਾਉਣਾ। ਸੋ ਇਹ ਚੀਜ਼ਾਂ ਦਾ ਥੋੜ੍ਹਾ ਆਪਾਂ ਧਿਆਨ ਰੱਖਣਾ। ਇਸ ਤੋਂ ਇਲਾਵਾ ਜਿਹੜਾ ਪਾਣੀ ਪੀਣ ਵਾਸਤੇ ਜਿਹੜਾ ਖੁੱਲ੍ਹੀ ਹੈ ਉਹ ਜਿਹੜੀ ਆ ਹਰ 20-25 ਫੁੱਟ 'ਤੇ ਜਿਹੜੀ ਇੱਕ ਜਿਹੜੀ ਪਾਣੀ ਦੀ ਜਿਹੜੀ ਆ ਉਹ ਵਿਵਸਥਾ ਜਿਹੜੀ ਆ ਜ਼ਰੂਰ ਕਰੀਏ ਆਪਾਂ। ਜੇ ਅਗਰ 100 ਫੁੱਟ ਲੰਬਾਈ ਆ ਅਤੇ ਉੱਥੇ 4 ਕੁ ਜਿਹੜੇ ਆਪਾਂ ਪੀਣ ਦਾ ਜਿਹੜੇ ਆ
1: ਖੁੱਲ੍ਹੀਆਂ,
0: ਹਾਂ, ਤਾਂ ਕਿ ਜਿਹੜਾ ਪਸ਼ੂ ਆ ਉਹ ਮਤਲਬ 20-25 ਫੁੱਟ ਤੱਕ ਹੀ ਮਾਰ ਕਰਦਾ, ਉਹ ਤੋਂ ਅੱਗੇ ਉਹਦੀ ਹਿੰਮਤ ਨਹੀਂ ਪੈਂਦੀ ਕਿ ਮੈਂ ਜਾ ਕੇ ਪਾਣੀ ਪੀਵਾਂ। ਸੋ ਆਪਾਂ ਉਹਦੇ ਲਾਗੇ ਪਾਣੀ ਦਾ, ਅੱਜ ਕੱਲ੍ਹ ਤਾਂ ਹੁਣ ਖੁੱਲ੍ਹੀਆਂ ਦੇ ਨਾਲ ਹੀ ਜਿਹੜੇ ਵਾਟਰ ਬੋਲ ਜਿਹੜੇ ਆ ਉਹ ਲੱਗਣੇ ਸ਼ੁਰੂ ਹੋ ਗਏ ਹੁਣ, ਉਹ ਚੀਜ਼ ਅਗਰ ਲੱਗ ਜਾਵੇ ਤਾਂ ਬਹੁਤ ਵਧੀਆ ਜੀ। ਜਦੋਂ ਪਸ਼ੂ ਦਾ ਦਿਲ ਕੀਤਾ ਲਾਗੇ ਉਹਦੇ ਪਾਣੀ ਆ ਅਤੇ ਪਾਣੀ ਉੱਥੋਂ ਆਪਣਾ ਉਹ ਪੀ ਸਕਦਾ ਜੀ।
1: ਅੱਛਾ ਡਾਕਟਰ ਰਾਜਸੁਖਵੀਰ ਜੀ, ਇੱਕ ਗੱਲ ਬੜੀ ਹੋਰ ਆ ਜਾਂਦੀ ਹੈ ਕਿ ਖੁਰਾਕ, ਜਿੱਦਾਂ ਆਪਾਂ ਕਹਿੰਦੇ ਹਾਂ, ਹੁਣ ਆਪਾਂ ਵੀ ਦੇਖਦੇ ਹਾਂ ਵੀ ਜਿੱਦਾਂ ਆਪਣੇ ਘਰਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੇ ਉਹ ਕਹਿੰਦੇ ਭਾਈ ਠੰਡੇ ਠੰਡੇ ਖਾ ਲਓ, ਇੱਕ ਨਹੀਂ ਸਾਰੇ ਆਪਣੇ ਘਰਾਂ ਦੇ ਵਿੱਚ ਦੇਖੋ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਕਿ ਜਦੋਂ ਗਰਮੀ ਦਾ ਪ੍ਰਭਾਵ ਹੁੰਦਾ ਉਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਠੰਡੇ ਠੰਡੇ ਖਾ ਲਓ, ਅਤੇ ਜਦੋਂ ਸਿਆਲ ਆ ਜਾਂਦਾ ਉਦੋਂ ਕਹਿੰਦੇ ਹਾਂ ਭਾਈ ਦਿਨ ਖੜ੍ਹੇ ਖੜ੍ਹੇ ਖਾ ਲਓ,
0: ਬਿਲਕੁਲ
1: ਹਨੇਰਾ ਹੋ ਜਾਂਦਾ ਮੁੜ ਕੇ। ਉਹ ਗੱਲ ਆ ਵੀ ਉਸ ਸਮੇਂ ਦੇ ਲਿਹਾਜ਼ ਨਾਲ ਸ਼ਬਦਾਵਲੀ ਬਦਲ ਗਈ, ਪਰ ਜਿਹੜੀ ਜੀਵਨ ਸ਼ੈਲੀ ਉਹੀ ਚੱਲਦੀ ਆ ਰਹੀ ਆ, ਉਹਦੇ ਫਾਇਦੇ ਆ ਸਾਨੂੰ। ਹੁਣ ਆਪਾਂ ਜਦੋਂ ਪਸ਼ੂਆਂ ਦੀ ਗੱਲ ਖੁਰਾਕ ਦੇਣ ਦੀ ਕਰਦੇ ਹਾਂ, ਕਿ ਆਮ ਤੌਰ 'ਤੇ ਜਦੋਂ ਅਸੀਂ ਪੁਰਾਣੇ ਸਮੇਂ ਦੀ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਤੜਕਸਾਰ 3:30-4 ਵਜੇ ਪੱਠੇ ਪਾਉਂਦੇ ਸੀਗੇ, ਅਤੇ ਇਸੇ ਤਰ੍ਹਾਂ ਆਪਾਂ ਸ਼ਾਮਾਂ ਨੂੰ ਪਾਉਂਦੇ ਸੀਗੇ, ਹੈ ਨਾ। ਅਤੇ ਹੁਣ ਜੇ ਆਪਾਂ, ਕਿਉਂਕਿ ਇਹਦੇ ਨਾਲ ਵੀ ਖੁਰਾਕ ਦਾ ਵੀ ਤਾਂ ਜਿਹੜਾ ਸਟ੍ਰੈਸ ਨੂੰ ਘਟਾਉਣ ਦੇ ਵਿੱਚ ਯੋਗਦਾਨ ਹੈ, ਖੁਰਾਕ ਕਿੱਦਾਂ ਦੀ ਹੋਣੀ ਚਾਹੀਦੀ ਹੈ। ਜਿੱਦਾਂ ਆਪਾਂ ਭਾਰੀ ਖੁਰਾਕ ਨਹੀਂ ਖਾਂਦੇ ਇਹਨਾਂ ਦਿਨਾਂ ਦੇ ਵਿੱਚ, ਆਪਾਂ ਕਹਿੰਦੇ ਭਾਈ ਥੋੜ੍ਹੀ ਜਿਹੀ ਹਲਕੀ ਖੁਰਾਕ ਖਾਈਏ, ਅਤੇ ਖੁਰਾਕੀ ਪ੍ਰਬੰਧਾਂ ਨਾਲ ਕਿੱਦਾਂ ਫਿਰ ਆਪਾਂ ਇਹਦੇ 'ਚ ਜਿਹੜੀ ਬਦਲ ਕਰ ਸਕਦੇ ਹਾਂ, ਰੱਦੋ ਬਦਲ ਹੋ ਸਕਦੀ।
0: ਸੋ ਤੁਸੀਂ ਉਹਦੀ ਗੱਲ ਕੀਤੀ ਪੱਠੇ ਪਾਉਣ ਦੀ ਸਵੇਰੇ ਜਾਂ ਰਾਤ ਨੂੰ, ਅਤੇ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਜਦੋਂ ਪੱਠੇ ਆਪਣੇ ਸ਼ਾਮੀ ਆਉਂਦੇ ਨੇ 5-6 ਵਜੇ ਪੱਠੇ ਹੁੰਦੇ ਨੇ, ਅਤੇ ਆਪਾਂ ਖੁੱਲ੍ਹੀਆਂ 'ਚ ਪੱਠੇ ਜਿਹੜੇ ਕੁਦਰ ਕੇ ਉਹ ਪਾ ਦਿੰਦੇ ਹਾਂ ਪਸ਼ੂਆਂ ਨੂੰ, ਅਤੇ ਉਦੋਂ ਗਰਮੀ ਜਿਹੜੀ ਆ ਪੂਰੀ ਹੁੰਦੀ ਆ, ਉਦੋਂ
1: ਸਿਰਾ
0: ਹੁੰਦੀ ਆ, ਅਤੇ ਆਪਾਂ ਦੇਖਦੇ ਹਾਂ ਕਿ ਟੈਂਪਰੇਚਰ ਜਿਹੜਾ 7-8 ਵਜੇ ਤੱਕ ਵੀ ਜਿਹੜਾ ਪੂਰਾ ਸਿਰਾ ਹੁੰਦਾ,
1: ਅਤੇ
0: ਉਦੋਂ ਪਸ਼ੂ ਨੇ ਪੱਠੇ ਜਿਹੜੇ ਉਹ ਖਾਣੇ ਨਹੀਂ
1: ਖਾਣੇ,
0: ਅਤੇ ਜਦੋਂ ਉਹਦਾ ਦਿਲ ਕਰਨਾ ਖਾਣ ਨੂੰ, ਕਿਉਂਕਿ ਟੈਂਪਰੇਚਰ 9 ਵਜੇ ਘਟਣਾ ਸ਼ੁਰੂ ਹੋਣਾ,
1: ਅਤੇ
0: ਉਦੋਂ ਆਪਾਂ ਪੱਠੇ ਜਿਹੜੇ ਜਾਂ ਪਸ਼ੂ ਨੂੰ ਆਪਾਂ ਉੱਥੋਂ ਖੁੱਲ੍ਹੀ ਤੋਂ ਜਿਹੜਾ ਸਾਈਡ 'ਤੇ ਕਰ ਦਿੰਦੇ ਹਾਂ, ਜਦੋਂ ਉਹਨੇ ਪੱਠੇ ਖਾਣੇ ਉਦੋਂ ਉਹਦੇ ਸਾਹਮਣੇ ਪੱਠੇ ਪਏ ਨਹੀਂ, ਜਦੋਂ ਪੱਠੇ ਉਹਦੇ ਸਾਹਮਣੇ ਪਏ ਉਦੋਂ ਉਹਨੇ ਖਾਣੇ ਨਹੀਂ, ਕਿਉਂਕਿ ਗਰਮੀ ਬੜੀ ਪੈ ਰਹੀ ਹੈ।
1: ਕਈ ਵਾਰੀ ਪਾ ਦਿੰਦੇ ਉਹਨੂੰ, ਡਾਕਟਰ ਸਾਹਿਬ ਗੈਸ ਜੀ ਬਣ ਜਾਂਦੀ ਹੈ, ਉਹ ਪਏ ਪਏ ਜਿਹੜੇ ਆ ਗਰਮ ਹੋ ਜਾਂਦੇ ਨੇ।
0: ਹਾਂ ਬਿਲਕੁਲ, ਉਹ ਵੀ ਇੱਕ ਕਾਰਨ ਹੈ। ਸੋ ਜਦੋਂ ਆਪਾਂ ਫੀਡ ਵੱਲ ਦੇਖੀਏ ਕਿ ਕੀ ਉਹ 'ਚ ਤਬਦੀਲੀਆਂ ਕਰਦੀਆਂ, ਖਾਸ ਕਰਕੇ ਗਰਮੀ ਦੇ ਹੀਟ ਸਟ੍ਰੈਸ ਦੇ ਰਿਲੇਟਡ ਆਪਾਂ ਗੱਲ ਕਰੀਏ, ਅਤੇ ਜਿਹੜੀ ਫੀਡ ਆ ਉਹਦੇ ਵਿੱਚ ਇੱਕ ਕੰਨ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ NDF, ਨੋਨ ਡਾਇਜੈਸਟੇਬਲ ਫਾਈਬਰ, ਰੇਸ਼ੇ ਵੀ ਕਹਿ ਦਿੰਦੇ ਆਪਾਂ। ਸੋ ਉਹਦੀ ਜਿਹੜੀ ਮਾਤਰਾ ਹੈ ਉਹ ਆਪਾਂ ਕੋਸ਼ਿਸ਼ ਕਰੀਏ 32-33% ਤੱਕ ਜਿਹੜੀ ਆ ਉਹਨੂੰ ਰੱਖੀਏ, ਉਹ ਅਗਰ ਵਧਾਵਾਂਗੇ ਤਾਂ ਉਹਦੇ ਨਾਲ ਪਸ਼ੂ ਜਦੋਂ ਉਹ ਖਾਏਗਾ ਤਾਂ ਉਹ ਹੀਟ ਜ਼ਿਆਦਾ ਪ੍ਰੋਡਿਊਸ ਕਰੂਗਾ ਅੰਦਰੋਂ ਵੀ ਜ਼ਿਆਦਾ। ਸੋ ਇੱਕ ਤਾਂ ਉਹ ਚੀਜ਼ ਦਾ ਆਪਾਂ ਧਿਆਨ ਰੱਖਣੇ ਆ, ਤੂੜੀ ਦੇ ਵਿੱਚ ਬਹੁਤ ਜ਼ਿਆਦਾ ਇਹ ਰੇਸ਼ਾ ਬਹੁਤ ਜ਼ਿਆਦਾ ਹੁੰਦਾ, ਜਾਂ ਨੇਪੀਅਰ ਬਾਜਰਾ ਉਹ 'ਚ ਬਹੁਤ ਜ਼ਿਆਦਾ ਹੁੰਦਾ, ਸਾਈਲੇਜ ਜਿਹੜਾ ਆਪਾਂ ਉਹ ਪਾਈਏ ਅਤੇ ਉਹਨੂੰ ਟੈਸਟ ਕਰਾ ਲਈਏ ਸਾਈਲੇਜ ਦੇ ਵਿੱਚ ਇਹਦੀ ਵੈਲਿਊ ਕਿੰਨੀ ਹੈ, ਮਾਤਰਾ ਕਿੰਨੀ ਆ, ਅਤੇ ਸਾਈਲੇਜ ਜਿਹੜਾ ਵਧੀਆ ਕੁਆਲਿਟੀ ਦਾ ਸਾਈਲੇਜ ਜਿਹੜਾ ਆਪਾਂ ਉਹ ਵਰਤੀਏ। ਅਤੇ ਇਸ ਤੋਂ ਇਲਾਵਾ ਜਿਹੜਾ ਆਪਾਂ ਖੁੱਲ੍ਹੀਆਂ ਦੇ ਵਿੱਚ ਨਾ, ਇੱਕ ਪਹਿਲਾਂ ਸਵਾਣੀਆਂ ਕੀ ਕਰਦੀਆਂ ਹੁੰਦੀਆਂ, ਹੱਥ ਫੇਰਦੀਆਂ ਰਹਿੰਦੀਆਂ, ਅਤੇ ਪਸ਼ੂ ਜਿਹੜਾ ਉਹ ਪੱਠੇ ਖਾ ਜਾਂਦਾ, ਤਾਂ ਉਹ ਚੀਜ਼ ਜਿਹੜੀ ਆ, ਪਰ ਉਹ ਵਾਕਈ ਉਹ ਠੀਕ ਗੱਲ ਆ, ਉਹ ਰਿਸਰਚ ਖੋਜ ਆ ਉਹਦੇ, ਅਤੇ ਵਾਕਈ ਪਸ਼ੂ ਜਿਹੜਾ ਪੱਠੇ ਖਾਂਦਾ। ਸੋ ਆਪਾਂ ਇੱਕ ਤਾਂ ਉਹ ਖੁੱਲ੍ਹੀ ਦੇ ਵਿੱਚ ਹਰ 4-5 ਘੰਟੇ ਬਾਅਦ ਹੱਥ ਫੇਰੀਏ, ਤਾਂ ਕਿ ਪਸ਼ੂ ਜਿਹੜਾ ਉਹਦਾ ਦਿਲ ਕਰੇ ਪੱਠੇ ਖਾਣ ਨੂੰ। ਸੋ ਇਹ ਜਿਹੜਾ ਆਪਾਂ ਦੇਖਦੇ ਹਾਂ ਕਿ ਗਰਮੀਆਂ ਦੇ ਵਿੱਚ ਹਰਾ ਪੱਠਾ ਘੱਟ ਜਾਂਦਾ, ਅਤੇ ਆਪਾਂ ਜ਼ਿਆਦਾ ਦਾਣੇ 'ਤੇ ਆ ਜਾਂਦੇ
1: ਹਾਂ।
0: ਹੁਣ ਕਣਕਾਂ ਜਿੱਦਾਂ ਹੈ ਕਿ ਹੁਣ ਕਣਕਾਂ ਵੀ
1: ਸੁੱਕੀ ਸੰਨੀ ਰਲਾਈ ਜਾਂਦੇ ਹਾਂ,
0: ਹਾਂ, ਅਤੇ ਉਹਦਾ ਸਾਈਡ ਇਫੈਕਟ ਆ ਉਹ ਐਸੀਡੋਸਿਸ ਕਰਦਾ, ਅਤੇ ਉਹਦੇ ਨਾਲ ਫਿਰ ਹੋਰ ਵੀ ਕਈ ਖੁਰਾਂ ਦੀ ਤਕਲੀਫ
1: ਥੋੜ੍ਹੀ ਮਾਤਰਾ ਸਾਨੂੰ ਘਟਾਉਣੀ ਚਾਹੀਦੀ ਬਤਾ ਦਿੰਦੇ।
0: ਹਾਂ, ਸੋ ਉਹ ਚੀਜ਼ ਨੂੰ ਕਵਰ ਕਰਨ ਵਾਸਤੇ ਇੱਕ ਪਸ਼ੂ ਦੇ ਲਾਲਾਂ ਵਗਦੀਆਂ ਨੇ, ਅਤੇ ਉਹਦੇ ਸਰੀਰ 'ਚੋਂ ਬਾਈਕਾਰਬੋਨੇਟ ਜਿਹੜਾ ਉਹ ਵੀ ਨਿਕਲਦਾ ਬਾਹਰ, ਅਤੇ ਇੱਕ ਆਪਾਂ ਦਾਣਾ ਪਾਈ ਜਾਂਦੇ ਹਾਂ ਉਹ ਐਸੀਡੋਸਿਸ ਕਰ ਰਿਹਾ, ਦੋ ਚੀਜ਼ਾਂ ਹੋ ਗਈਆਂ। ਸੋ ਉਹਨੂੰ ਕਵਰ ਕਰਨ ਵਾਸਤੇ ਆਪਾਂ ਕੀ ਕਰ

0: ਹਰ ਇੱਕ ਇੱਕ ਕੁਇੰਟਲ ਫੀਡ ਦੇ ਪਿੱਛੇ ਆਪਾਂ ਉਹ ਪਾ ਲਈਏ ਅਤੇ ਉਹ ਇੱਕ ਬਫਰ ਦੇਣਾ ਸ਼ੁਰੂ ਕਰਦੀ ਉਹਨੂੰ। ਇਸ ਤੋਂ ਬਾਅਦ ਲਾਈਵ ਜੀਸਟ ਇੱਕ ਚੀਜ਼ ਹੁੰਦੀ ਹੈ ਜੀ, ਉਹ ਵੀ ਜਿਹੜੀ ਹਾ ਹਰ ਪਸ਼ੂ ਜਿਹੜਾ ਦੁੱਧ ਦੇ ਰਿਹਾ ਉਹਨੂੰ ਆਪਾਂ 20-30 ਗ੍ਰਾਮ ਤੱਕ ਆਪਾਂ ਜਿਹੜੀ ਹੈ ਇੱਕ ਦਿਨ ਦੇ ਵਿੱਚ ਪਸ਼ੂ ਨੂੰ ਉਹ ਵੀ ਦੇ ਸਕਦੇ ਹਾਂ। ਵੱਧ ਦੇ ਦਈਏ 40-50 ਗ੍ਰਾਮ ਵੀ ਦੇ ਦਈਏ ਕੋਈ ਨੁਕਸਾਨ ਨਹੀਂ, ਪਰ ਮਹਿੰਗੀ ਪੈਂਦੀ ਆ। ਜਿੰਨੀ ਕੁ ਲੋੜ ਆ ਉੱਨੀ ਕੁ ਆਪਾਂ ਦਈਏ। ਅਗਰ ਪਸ਼ੂ ਜਿਹੜਾ ਦੁੱਧ ਜ਼ਿਆਦਾ ਦੇ ਰਿਹਾ ਉਹਨੂੰ ਥੋੜ੍ਹਾ ਆਪਾਂ 40 ਗ੍ਰਾਮ ਤੱਕ ਵੱਧ ਵੀ ਪਾ ਸਕਦੇ ਹਾਂ। ਅਤੇ ਉਹਦੇ ਨਾਲ ਇਹ ਕਿ ਉਹ ਪਸ਼ੂ ਦੇ ਵਿੱਚ ਜਿਹੜੇ ਪੇਟ ਦੇ ਵਿੱਚ ਜਿਹੜੇ ਮਿੱਤਰ ਕੀੜੇ ਨੇ ਉਹ ਜਿਹੜੇ ਆ ਜ਼ਿਆਦਾ ਬਣਨਗੇ, ਅਤੇ ਹੁਣ ਪਸ਼ੂ ਨੂੰ ਜਿਹੜੀ ਆ ਭੁੱਖ ਵੀ ਲੱਗੇਗੀ, ਅਤੇ ਉਹਦੇ ਦੁੱਧ ਦੇ ਵਿੱਚ ਫੈਟ ਅਤੇ SNF ਜਿਹੜੀ ਹੈ ਉਹ ਆਪਾਂ ਜਿਹੜੀ ਗੱਲ ਕਰਦੇ ਹਾਂ ਉਹਦੀ ਮਾਤਰਾ ਵੀ ਜਿਹੜੀ ਆ ਉਹ ਵੱਧਦੀ ਹੈ। ਇਸ ਤੋਂ ਇਲਾਵਾ ਹੋਰ ਵੀ 2-3 ਚੀਜ਼ਾਂ ਨੇ ਜਿੱਦਾਂ ਬਿਟੇਨ ਆ ਜਾਂ ਬਾਈਪਾਸ ਫੈਟ ਆ, ਬਾਈਪਾਸ ਪ੍ਰੋਟੀਨ ਆ, ਇਲੈਕਟ੍ਰੋਲਾਈਟ ਆ, ਸਪਲੀਮੈਂਟ ਕਈ ਤਰ੍ਹਾਂ ਦੇ ਨੇ। ਸੋ ਉਹ ਚੀਜ਼ਾਂ ਵੀ ਜਿਹੜੇ ਆ ਮਾਹਿਰ ਆ ਉਹਨਾਂ ਦੀ ਸਲਾਹ ਦੇ ਨਾਲ ਜਿਹੜੀਆਂ ਆਪਾਂ ਉਹ ਚੀਜ਼ਾਂ ਪਾ ਕੇ ਅਤੇ ਪਸ਼ੂ ਦੇ ਵਿੱਚ ਜਿਹੜੀ ਆ ਹੀਟ ਸਟ੍ਰੈਸ ਜਿਹੜਾ ਉਹ ਘਟਾ ਸਕਦੇ ਹਾਂ ਜੀ ਪਸ਼ੂ ਦੇ ਵਿੱਚ। ਅਤੇ ਪਹਿਲਾਂ ਦੇਖਦੇ ਸੀ ਆਪਾਂ ਤੇਲ ਵੀ ਦਿੰਦੇ ਸੀ, ਸਰੋਂ ਦਾ ਤੇਲ ਦੇ ਦਿੱਤਾ ਅਤੇ ਜਾਂ ਗੁੜ ਵੀ ਦੇ ਦਿੱਤਾ ਥੋੜ੍ਹਾ ਬਹੁਤਾ। ਸੋ ਉਹ ਵੀ ਆਪਾਂ ਦੇ ਸਕਦੇ ਹਾਂ, ਬਟ ਅਗਰ ਪਹਿਲਾਂ ਹੀ ਖੁਰਾਕ ਦੇ ਵਿੱਚ ਤੇਲ ਦੀ ਮਾਤਰਾ ਜਿਹੜੀ ਆ ਉਹ 6-6.5% ਤੱਕ ਹੈਗੀ, ਫਿਰ ਐਕਸਟਰਾ ਦੇਣ ਦੀ ਜ਼ਰੂਰਤ ਨਹੀਂ ਹੈ। ਅਗਰ ਦੇਣਾ ਤਾਂ 100 ਗ੍ਰਾਮ ਤੱਕ ਇੱਕ ਪਸ਼ੂ ਨੂੰ ਇੱਕ ਦਿਨ ਦੇ ਵਿੱਚ ਆਪਾਂ ਉਹ ਦੇ ਸਕਦੇ ਹਾਂ। ਗੁੜ ਦੇਣਾ ਤਾਂ ਉਹ 100 ਗ੍ਰਾਮ ਦੇ ਆਸ ਪਾਸ ਜਿਹੜਾ ਗੁੜ ਜਿਹੜਾ ਉਹ ਦੇ ਸਕਦੇ ਹਾਂ, ਬਟ ਅਗਰ ਆਪਾਂ ਜ਼ਿਆਦਾ ਦੇ ਦਾਂਗੇ ਬਿਨਾਂ ਨਾਪੇ ਦੇ ਦਿਆਂਗੇ ਤਾਂ ਉਹਦਾ ਨੁਕਸਾਨ ਜਿਹੜਾ ਉਹ ਵੀ ਹੋ ਸਕਦਾ।
1: ਹਾਂਜੀ ਰੂੜੀ ਆਰਾਮ ਜੀ।
2: ਹਾਂਜੀ ਬਲ ਸਾਹਿਬ, ਬੱਚਿਆਂ ਨੂੰ ਕੱਲ੍ਹ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਝੋਨੇ ਦੀ ਪਨੀਰੀ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
2: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਆਕਾਸ਼ਵਾਣੀ ਜਲੰਧਰ ਦਾ ਸਥਾਪਨਾ ਦਿਹਾੜਾ।
1: ਅੱਛਾ ਜੀ।
2: ਅਤੇ ਇਸ ਬਾਬਤ 90 ਸਾਲ ਆਕਾਸ਼ਵਾਣੀ ਦੇ ਨਾਲ ਡਾਕਟਰ ਲਖਵਿੰਦਰ ਜੌਲ ਜਾਣਕਾਰੀਆਂ ਸਾਂਝੀਆਂ ਕਰਨਗੇ, ਆਪਣੇ ਅਨੁਭਵ ਆਪਣੇ ਤਜਰਬੇ ਆਕਾਸ਼ਵਾਣੀ ਨਾਲ ਜੁੜੇ
1: ਜੀ।
2: ਇਹ ਤੋਂ ਇਲਾਵਾ ਫਸਲਾਂ 'ਚ ਪਾਣੀ ਪ੍ਰਬੰਧਨ ਦੇ ਬਾਬਤ ਡਾਕਟਰ ਵਿਨੇ ਕੁਮਾਰ ਗੱਲਾਂ ਬਾਤਾਂ ਦੱਸਣਗੇ, ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
1: ਠੀਕ ਹੈ ਜੀ।
2: ਤੇ ਗੱਲ ਬਾਲ ਸਾਹਿਬ ਜਿੱਥੋਂ ਤੱਕ ਆ ਜਾਂਦੀ ਹੈ ਮੌਸਮ ਦੀ,
1: ਹਾਂਜੀ,
2: ਕੋਈ ਖਾਸ ਜਿੱਦਾਂ ਆਪਾਂ ਕਹਿੰਦੇ ਕਿ ਮੌਸਮ ਦੇ ਬਾਬਤ ਚੇਤਾਵਨੀ ਤੇ ਹੈ ਨਹੀਂ,
1: ਹਾਂਜੀ,
2: ਫਿਰ ਵੀ ਕਿਤੇ ਕਿਤੇ ਬੱਦਲਬਾਈ ਬਣਨ ਦੀ ਸੰਭਾਵਨਾ ਹੈ।
1: ਠੀਕ ਹੈ ਜੀ,
2: ਆਪਾਂ ਚੱਲੀਏ ਜੀ ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTI ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਸਾਡੇ ਸਾਥ ਹੋ ਰਹੇ ਨੇ ਸ਼ਾਮ ਦੇ, ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੋਰਮੁਜ਼ ਜਲ ਮਾਰਗ ਰਾਹੀਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਆਵਾਜਾਈ ਲਈ ਭਾਰਤ

0: ਸਮਰਥਨ ਦੁਹਰਾਇਆ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਨੀਟ UG 2026 ਦੀ ਰੱਦ ਹੋਈ ਪ੍ਰੀਖਿਆ ਹੁਣ 21 ਜੂਨ ਨੂੰ ਹੋਏਗੀ। ਮੱਧ ਪ੍ਰਦੇਸ਼ ਹਾਈਕੋਰਟ ਨੇ ਧਾਰ ਜ਼ਿਲ੍ਹੇ ਦੇ ਬੋਧਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਰ ਐਲਾਨ ਦਿੱਤਾ ਹੈ ਅਤੇ ਬੈਂਕੋਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਸਾਤਵਿਕ ਸਾਈਰਾਜ ਰਾਂਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਭਾਰਤੀ ਜੋੜੀ ਸੈਮੀਫਾਈਨਲ 'ਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੋਰਮੂਜ਼ ਜਲ ਮਾਰਗ ਰਾਹੀਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਆਵਾਜਾਈ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਅਤੇ ਖੇਤਰੀ ਸਥਿਰਤਾ ਦੇ ਨਾਲ ਨਾਲ ਵਿਸ਼ਵ ਊਰਜਾ ਅਤੇ ਖੁਰਾਕ ਸੁਰੱਖਿਆ ਲਈ ਇਸ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਆਬੂਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ UAE 'ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਸ਼੍ਰੀ ਮੋਦੀ ਨੇ ਆਪਣੇ 5 ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ 'ਤੇ UAE ਦੀ ਲੀਡਰਸ਼ਿਪ ਅਤੇ ਲੋਕਾਂ ਨਾਲ ਭਾਰਤ ਦੀ ਏਕਤਾ ਦੀ ਪੁਸ਼ਟੀ ਕੀਤੀ। ਗੱਲਬਾਤ ਦੌਰਾਨ ਸ਼੍ਰੀ ਮੋਦੀ ਨੇ ਗਰਮ ਜੋਸ਼ੀ ਨਾਲ ਸਵਾਗਤ ਲਈ UAE ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਊਰਜਾ, ਨਿਵੇਸ਼ ਅਤੇ ਸਪਲਾਈ ਚੇਨ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਉਮੀਦ ਕਰਦੇ ਨੇ। ਪਹਿਲਾਂ UAE ਦੇ ਰਾਸ਼ਟਰਪਤੀ ਅਲ ਨਹਾਇਨ ਨੇ ਹਵਾਈ ਅੱਡੇ 'ਤੇ ਸ਼੍ਰੀ ਮੋਦੀ ਦਾ ਨਿੱਜੀ ਤੌਰ 'ਤੇ ਸਵਾਗਤ ਕੀਤਾ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ UAE 'ਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਬੂਧਾਬੀ ਫੇਰੀ ਦੌਰਾਨ ਭਾਰਤ ਅਤੇ UAE ਨੇ ਊਰਜਾ, ਤਕਨਾਲੋਜੀ, ਨਿਵੇਸ਼ ਅਤੇ ਵਪਾਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕਈ ਰਣਨੀਤਿਕ ਫੈਸਲੇ ਲਏ ਨੇ। ਪ੍ਰਧਾਨ ਮੰਤਰੀ ਮੋਦੀ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। UAE ਦਾ ਆਪਣਾ ਦੌਰਾ ਖਤਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੀ ਯਾਤਰਾ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਲਈ ਰਵਾਨਾ ਹੋ ਗਏ ਨੇ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸ਼੍ਰੀ ਅਰਾਗਚੀ ਨੇ ਕਿਹਾ ਕਿ ਈਰਾਨ ਨਾਲ ਸੰਬੰਧਿਤ ਕਿਸੇ ਵੀ ਮੁੱਦੇ ਦਾ ਕੋਈ ਫੌਜੀ ਹੱਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਈਰਾਨ ਸਾਰੇ ਜਹਾਜ਼ਾਂ ਨੂੰ ਹੋਰਮੂਜ਼ ਜਲ ਮਾਰਗ ਵਿੱਚੋਂ ਲੰਘਣ ਵਿੱਚ ਮਦਦ ਕਰਨ ਲਈ ਤਿਆਰ ਹੈ। ਸ਼੍ਰੀ ਅਰਾਗਚੀ ਨੇ ਕਿਹਾ ਕਿ ਹੁਣ ਹੋਰਮੂਜ਼ ਵਿੱਚ ਹਾਲਤ ਬਹੁਤ ਗੁੰਝਲਦਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਦਾ ਗੱਲਬਾਤ ਤੋਂ ਇਲਾਵਾ ਕੋਈ ਹੋਰ ਹੱਲ ਨਹੀਂ ਹੋ ਸਕਦਾ ਅਤੇ ਈਰਾਨ ਭਾਰਤ ਦੀ ਕਿਸੇ ਵੀ ਸਕਾਰਾਤਮਕ ਭੂਮਿਕਾ ਦਾ ਸਵਾਗਤ ਕਰੇਗਾ। ਸ਼੍ਰੀ ਅਰਾਗਚੀ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਵਿੱਚ ਨੇ। ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਆਲਮੀ ਸ਼ਾਸਨ ਵਿੱਚ ਸੁਧਾਰ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਨਤੀਜਾ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਮੈਂਬਰ ਦੇਸ਼ਾਂ ਨੇ ਬਰਾਬਰ, ਜਾਇਜ਼, ਲੋਕਤੰਤਰੀ ਅਤੇ ਜਵਾਬਦੇਹ ਅੰਤਰਰਾਸ਼ਟਰੀ ਅਤੇ ਬਹੁਪੱਖੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਟਕਰਾਅ ਰੋਕਥਾਮ ਯਤਨਾਂ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਵਿੱਚ ਮੂਲ ਕਾਰਨਾਂ ਨੂੰ ਹੱਲ ਕਰਨਾ ਵੀ ਸ਼ਾਮਲ ਹੈ। ਮੰਤਰੀ ਨੇ ਜਲਵਾਯੂ ਅਤੇ ਆਫਤ ਦੇ ਜ਼ੋਖਮਾਂ ਨੂੰ ਹੱਲ ਕਰਨ ਲਈ ਬੁਨਿਆਦੀ ਢਾਂਚੇ ਦੀਆਂ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਕਿਹਾ। ਉਨ੍ਹਾਂ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਲਾਲ ਸਾਗਰ ਅਤੇ ਬੌਬ ਅਲ ਮੰਡਪ ਸਟੇਟ ਵਿੱਚ ਸਾਰੇ ਦੇਸ਼ਾਂ ਦੇ ਜਹਾਜ਼ਾਂ ਦੀ ਆਵਾਜਾਈ ਦੇ ਅਧਿਕਾਰ ਅਤੇ ਆਜ਼ਾਦੀ ਦੀ ਵਰਤੋਂ ਨੂੰ ਯਕੀਨੀ ਬਣਾਉਣ 'ਤੇ ਮਹੱਤਵ ਦਿੱਤਾ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਵਿੱਚ ਸਕੱਤਰ ਸੁਧਾਕਰ ਦਲੇਲਾ ਨੇ ਕਿਹਾ ਹੈ ਕਿ ਸਾਰੇ ਬ੍ਰਿਕਸ ਮੈਂਬਰ ਅਤੇ ਭਾਈਵਾਲ ਦੇਸ਼ਾਂ ਨੇ ਮਜ਼ਬੂਤੀ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਥੀਮ ਤਹਿਤ ਭਾਰਤ ਦੀਆਂ ਤਰਜੀਹਾਂ ਦੀ ਸ਼ਲਾਘਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਨੀਟ UG 2026 ਦੀ ਰੱਦ ਹੋਈ ਪ੍ਰੀਖਿਆ 21 ਜੂਨ ਨੂੰ ਦੁਬਾਰਾ ਕਰਾਉਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 14 ਜੂਨ ਤੱਕ ਐਡਮਿਟ ਕਾਰਡ ਮਿਲ ਜਾਣਗੇ।
1: हमारी सर्वोपरि प्राथमिकता है छात्रों की भविष्य, उनकी परिश्रम के प्रति संवेदनशीलता सरकार की सदैव है। 3 मई को एग्जामिनेशन हुई। हम नहीं चाहते थे कोई गलत कैंडिडेट एजुकेशन माफियाओं के षड्यंत्र से कोई भी सही छात्र के अधिकार वंचित हो जाए।
0: श्री प्रधान ने कहा कि नीट UG परीक्षा जो कि इस समय OMR मोड विच ली जाती है, अगले साल तो कंप्यूटर आधारित टेस्टिंग CBT राही करवाई जाएगी। ਸਿੱਖਿਆ ਮੰਤਰੀ ਨੇ ਕਿਹਾ ਕਿ NTA ਨੂੰ ਵੱਡੇ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਵਿੱਖ 'ਚ ਬੇਨੀਮੀਆਂ ਨੂੰ ਰੋਕਣ ਲਈ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉਪਾਅ ਕੀਤੇ ਜਾਣਗੇ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਯੋਗ ਵਿਦਿਆਰਥੀ ਸਿੱਖਿਆ ਮਾਫੀਆ ਦੀਆਂ ਸਾਜ਼ਿਸ਼ਾਂ ਕਾਰਨ ਆਪਣੇ ਅਧਿਕਾਰਾਂ ਤੋਂ ਵਾਂਝਾ ਰਹੇ। ਮੱਧ ਪ੍ਰਦੇਸ਼ ਹਾਈਕੋਰਟ ਨੇ ਅੱਜ ਧਾਰ ਜ਼ਿਲ੍ਹੇ ਦੇ ਬੋਧਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਰ ਐਲਾਨਿਆ ਹੈ। ਅਦਾਲਤ

ਕਿਹਾ ਕਿ ਇਸ ਜਗ੍ਹਾ 'ਤੇ ਕਦੇ ਦੇਵੀ ਸਰਸਵਤੀ ਨੂੰ ਸਮਰਪਿਤ ਇੱਕ ਮੰਦਰ ਸੀ ਅਤੇ ਇਹ ਸੰਸਕ੍ਰਿਤ ਸਿੱਖਿਆ ਦਾ ਕੇਂਦਰ ਸੀ। ਮੁਸਲਿਮ ਭਾਈਚਾਰਾ ਇਸ ਨੂੰ ਕਮਲ ਮੌਲਾ ਮਸਜਿਦ ਕਹਿੰਦਾ ਹੈ। ਅਦਾਲਤ ਨੇ ਉਸ ਪਿਛਲੇ ਹੁਕਮ ਨੂੰ ਉਲਟਾ ਦਿੱਤਾ ਜਿਸ ਵਿੱਚ ਮੁਸਲਮਾਨਾਂ ਨੂੰ ਇਸ ਜਗ੍ਹਾ 'ਤੇ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਕਿ ਮੁਸਲਿਮ ਪੱਖ ਮਸਜਿਦ ਦੀ ਉਸਾਰੀ ਲਈ ਵਿਕਲਪਕ ਜ਼ਮੀਨ ਲਈ ਸਰਕਾਰ ਕੋਲ ਪਹੁੰਚ ਕਰ ਸਕਦਾ ਹੈ। ਜਸਟਿਸ ਵਿਜੇ ਕੁਮਾਰ ਸ਼ੁਕਲਾ ਅਤੇ ਅਲੋਕ ਅਵਸਥੀ ਦੇ ਬੈਂਚ ਨੇ ਇਹ ਫੈਸਲਾ ਸੁਣਾਇਆ ਹੈ। ਅਦਾਲਤ ਭਾਰਤੀ ਪੁਰਾਤੱਤਵ ਸਰਵੇਖਣ ASI ਦੀ ਰਿਪੋਰਟ ਅਤੇ ਪੁਰਾਤੱਤਵ ਸਬੂਤਾਂ ਦੇ ਆਧਾਰ 'ਤੇ ਇਸ ਸਿੱਟੇ 'ਤੇ ਪਹੁੰਚੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਜਗ੍ਹਾ 'ਤੇ ਹਿੰਦੂ ਪੂਜਾ ਦੀ ਪਰੰਪਰਾ ਕਦੇ ਬੰਦ ਨਹੀਂ ਹੋਈ। ਅਦਾਲਤ ਨੇ ਕੰਪਲੈਕਸ ਦਾ ਪ੍ਰਸ਼ਾਸਨ ਅਤੇ ਪ੍ਰਬੰਧਨ ਭਾਰਤੀ ਪੁਰਾਤੱਤਵ ਸਰਵੇਖਣ ASI ਅਤੇ ਕੇਂਦਰ ਸਰਕਾਰ ਨੂੰ ਸੌਂਪ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨਾਲ ਮਿਲ ਕੇ ਅੱਜ ਪੁੱਟਪਰਥੀ ਸ੍ਰੀ ਸੱਥੇ ਸਾਈ ਜ਼ਿਲ੍ਹੇ ਵਿੱਚ ਐਡਵਾਂਸਡ ਮੀਡੀਅਮ ਕੌਂਬੈਟ ਹਵਾਈ ਜਹਾਜ਼ AMCA ਨਿਰਮਾਣ ਯੂਨਿਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਆਤਮ ਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਰੱਖਿਆ ਦ੍ਰਿਸ਼ਟੀਕੋਣ ਦੇ ਇੱਕ ਮੁੱਖ ਥੰਮ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਕੀਤੇ ਗਏ ਨਵੇਂ ਰੱਖਿਆ ਪ੍ਰੋਜੈਕਟ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ, ਉਦਯੋਗਿਕ ਵਿਕਾਸ ਨੂੰ ਤੇਜ਼ ਕਰਨਗੇ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ। ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਸੰਵੇਦਨਸ਼ੀਲ ਸੁਰੱਖਿਆ ਸਥਿਤੀ ਵਿੱਚ ਹੁਣ ਬਾਹਰਲੇ ਦੇਸ਼ਾਂ 'ਤੇ ਨਿਰਭਰ ਨਹੀਂ ਰਹਿ ਸਕਦਾ। ਉਨ੍ਹਾਂ ਨੇ ਸਵਦੇਸ਼ੀ ਰੱਖਿਆ ਨਿਰਮਾਣ ਨੂੰ ਇੱਕ ਆਤਮ ਨਿਰਭਰ ਅਤੇ ਆਤਮ ਵਿਸ਼ਵਾਸ ਵਾਲੇ ਭਾਰਤ ਦੀ ਨੀਂਹ ਦੱਸਿਆ। ਪੱਛਮੀ ਬੰਗਾਲ ਸਰਕਾਰ ਨੇ RG Kar ਮੈਡੀਕਲ ਕਾਲਜ ਮਾਮਲੇ ਦੇ ਸੰਬੰਧ ਵਿੱਚ 3 IPS ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਕੋਲਕਾਤਾ ਦੇ ਸਾਬਕ ਪੁਲਿਸ ਕਮਿਸ਼ਨਰ ਵਿਨੀਤ ਗੋਇਲ, ਸਾਬਕਾ ਪੁਲਿਸ ਡਿਪਟੀ ਕਮਿਸ਼ਨਰ ਇੰਦਰਾ ਮੁਖਰਜੀ ਅਤੇ ਅਭਿਸ਼ੇਕ ਗੁਪਤਾ ਨੂੰ ਅੱਜ ਡਿਊਟੀ ਵਿੱਚ ਲਾਪਰਵਾਹੀ, ਪੀੜਤਾ ਦੇ ਮਾਪਿਆਂ ਨੂੰ ਰਿਸ਼ਵਤ ਦੇਣ ਅਤੇ ਸਰਕਾਰੀ ਆਗਿਆ ਤੋਂ ਬਿਨਾਂ ਮੀਡੀਆ ਬਰੀਫਿੰਗ ਕਰਨ ਦੇ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਸ਼ੁਪੇਂਦੂ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਕੀਤੀ ਜਾਏਗੀ। RG ਮੈਡੀਕਲ ਕਾਰ ਹਸਪਤਾਲ ਵਿੱਚ ਕੰਮ ਕਰਨ ਵਾਲੀ ਇੱਕ ਰੈਜੀਡੈਂਟ ਡਾਕਟਰ ਨਾਲ ਅਗਸਤ 2024 ਵਿੱਚ ਬਲਾਤਕਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ DMRC ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਅੱਜ ਰਾਜਧਾਨੀ ਵਿੱਚ ਈਂਧਨ ਦੀ ਖਪਤ ਘਟਾਉਣ ਅਤੇ ਜਨਤਕ ਆਵਾਜਾਈ ਸਾਧਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਹਾਈਡਰੋਜਨ ਸੰਚਾਲਿਤ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ। ਇਸ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਨੇ DMRC ਨੂੰ 2 ਅਤਿਆਧੁਨਿਕ ਹਾਈਡਰੋਜਨ ਈਂਧਨ ਵਾਲੀਆਂ ਬੱਸਾਂ ਪ੍ਰਦਾਨ ਕੀਤੀਆਂ ਨੇ। ਖੇਡ ਜਗਤ ਦੀਆਂ ਕੁਝ ਖਬਰਾਂ। ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲ ਜੋੜੀ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਉਹਨਾਂ ਨੇ ਅੱਜ ਕੁਆਟਰ ਫਾਈਨਲ 'ਚ ਤਾਕੂਮੀ ਨੋਮੂਰਾ ਅਤੇ ਯੂਚੀ ਸ਼ਿਮੋਗਾਮੀ ਦੀ ਜਪਾਨੀ ਜੋੜੀ ਨੂੰ 21-12, 21-13 ਨਾਲ ਹਰਾਇਆ। ਭਾਰਤੀ ਵੁਸ਼ੂ ਟੀਮ ਨੇ ਮਕਾਓ 'ਚ 11ਵੇਂ ਸਾਂਡਾ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨੇ ਦੇ, 1 ਚਾਂਦੀ ਦਾ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ। ਸੋਨੇ ਦੇ 2 ਤਮਗੇ ਮਹਿਲਾ ਅਥਲੀਟਾਂ ਨੇ ਜਿੱਤੇ ਨੇ। ਹਰਜਿੰਦਰ ਕੌਰ ਨੇ ਅੱਜ ਗਾਂਧੀ ਨਗਰ ਵਿੱਚ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਸ ਨੇ ਔਰਤਾਂ ਦੇ 69 ਕਿਲੋਗ੍ਰਾਮ ਵਰਗ ਦੇ ਸਨੈਚ ਈਵੈਂਟ ਵਿੱਚ 96 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ। IPL ਕ੍ਰਿਕਟ ਵਿੱਚ ਅੱਜ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ ਅਕਾਨਾ ਕ੍ਰਿਕਟ ਸਟੇਡੀਅਮ ਵਿੱਚ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋ ਰਿਹਾ ਹੈ। ਲਖਨਊ ਸੁਪਰ ਜਾਇੰਟਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੋਰਮੁਜ਼ ਜਲ ਮਾਰਗ ਰਾਹੀਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਆਵਾਜਾਈ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਰਾਗਚੀ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਵੱਡੀ ਭੂਮਿਕਾ ਨਿਭਾ ਸਕਦਾ ਹੈ। NEET UG 2026 ਦੀ ਰੱਦ ਹੋਈ ਪ੍ਰੀਖਿਆ ਹੁਣ 21 ਜੂਨ ਨੂੰ ਹੋਏਗੀ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਧਾਰ ਜ਼ਿਲ੍ਹੇ ਦੇ ਬੋਝਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਿਰ ਐਲਾਨ ਦਿੱਤਾ ਹੈ ਅਤੇ ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਜੋੜੀ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।

ਸਲਾਮ ਜ਼ਿੰਦਗੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੀ ਤੁਹਾਡੀ ਆਪਣੀ ਹੋਸਟ ਤੇ ਦੋਸਤ ਕਵਿਤਾ। ਦੋਸਤੋ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਸਲਾਮ ਜ਼ਿੰਦਗੀ, ਜਿੱਥੇ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਦੀਆਂ, ਹਾਸਿਆਂ ਦੀਆਂ, ਉਮੀਦਾਂ ਦੀਆਂ ਅਤੇ ਹੌਸਲੇ ਦੀਆਂ। ਦੋਸਤੋ ਜ਼ਿੰਦਗੀ ਹਰ ਰੋਜ਼ ਸਾਨੂੰ ਕੁਝ ਨਵਾਂ ਸਿਖਾਉਂਦੀ ਹੈ, ਕਦੇ ਮੁਸ਼ਕਿਲ ਬਣ ਕੇ ਅਤੇ ਕਦੇ ਮੁਸਕਾਨ ਬਣ ਕੇ। ਅੱਜ ਦਾ ਸੇਮ ਬਹੁਤ ਜਿਹੜਾ ਸਮਾਂ ਹੈ ਬਹੁਤ ਹੀ ਤੇਜ਼ ਹੋ ਗਿਆ ਹੈ। ਲੋਕ ਨੇ ਉਹ ਮੋਬਾਈਲਾਂ 'ਚ ਬਿਜ਼ੀ ਨੇ, ਪਰ ਦਿਲ ਦੀਆਂ ਜਿਹੜੀਆਂ ਖਾਮੋਸ਼ੀਆਂ ਨੇ ਉਹ ਪਤਾ ਨਹੀਂ ਕਿੱਥੇ ਖੋ ਗਈਆਂ ਨੇ। ਹਰ ਬੰਦਾ ਰੇਸ 'ਚ ਹੈ ਪਰ ਸਕੂਨ ਲੱਭ ਰਿਹਾ ਹੈ। ਪਰ ਯਾਦ ਰੱਖੋ ਦੋਸਤੋ, ਜ਼ਿੰਦਗੀ ਸਿਰਫ ਵੱਡੀ ਕਾਮਯਾਬੀ ਦਾ ਨਹੀਂ ਹੈ, ਨਾ ਛੋਟੀ ਛੋਟੀ ਖੁਸ਼ੀਆਂ ਨੂੰ ਇਹ ਮਹਿਸੂਸ ਕਰਾਉਣਾ ਵੀ ਜ਼ਿੰਦਗੀ ਹੈ। ਆਓ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਹਰੀਹਰਨ ਨੇ।

ਦੋਸਤੋ, ਮੁਸਕੁਰਾਉਣਾ ਵੀ ਇੱਕ ਇਬਾਦਤ ਵਰਗਾ ਹੁੰਦਾ ਹੈ। ਦਿਲ ਸਾਫ਼ ਹੋਵੇ ਤਾਂ ਹਰ ਚਿਹਰਾ ਸੋਹਣਾ ਲੱਗਦਾ ਹੈ। ਜ਼ਿੰਦਗੀ ਬੋਝ ਨਹੀਂ ਦੋਸਤੋ, ਇਹ ਤਾਂ ਰੱਬ ਵੱਲੋਂ ਮਿਲਿਆ ਇੱਕ ਪਿਆਰਾ ਤੋਹਫ਼ਾ ਹੁੰਦਾ ਹੈ। ਦੋਸਤੋ, ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਥੱਕ ਗਏ ਹੋ, ਬਸ ਇੱਕ ਗੱਲ ਯਾਦ ਰੱਖਣਾ, ਰਾਤ ਕਿੰਨੀ ਵੀ ਗਹਿਰੀ ਹੋਵੇ, ਸਵੇਰਾ ਜ਼ਰੂਰ ਆਉਂਦਾ ਹੈ ਅਤੇ ਕਿਸੇ ਹੋਰ ਵਰਗਾ ਬਣਨ ਦੀ ਲੋੜ ਨਹੀਂ ਹੈ। ਰੱਬ ਨੇ ਤੁਹਾਨੂੰ ਯੂਨੀਕ ਬਣਾਇਆ ਹੈ, ਡਿਫਰੈਂਟ ਬਣਾਇਆ ਹੈ। ਤੁਸੀਂ ਆਪਣੀ ਵੈਲਿਊ ਸਮਝੋ ਅਤੇ ਆਪਣੀ ਪਹਿਚਾਣ ਬਣਾਓ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਸਾਧਨਾ ਸਰਗਮ ਅਤੇ ਉਦਿਤ ਨਾਰਾਇਣ ਨੇ।

0: ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
4: ਮੂੰਹ ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
5: ਜੀ ਦੋਸਤੋ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸਲਾਮ ਜ਼ਿੰਦਗੀ ਦੇ ਵਿੱਚ। ਦੋਸਤੋ, ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਨੂੰ ਦੂਸਰਿਆਂ ਦੇ ਨਾਲ ਕੰਪੇਅਰ ਕਰਦੇ ਰਹਿੰਦੇ ਹਾਂ, ਚਾਹੇ ਉਹ ਛੋਟਾ ਹੈ ਅਤੇ ਚਾਹੇ ਉਹ ਵੱਡਾ ਹੈ। ਛੋਟਿਆਂ ਨੂੰ ਅਸੀਂ ਕੰਪੇਅਰ ਕਰਦੇ ਹਾਂ ਉਹਨਾਂ ਦੇ ਦੂਸਰੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਨਾਲ ਕਿ ਉਹਦੇ ਨੰਬਰ ਜ਼ਿਆਦਾ ਆ ਗਏ ਅਤੇ ਤੇਰੇ ਨੰਬਰ ਕਿਉਂ ਘੱਟ ਆਏ। ਕੰਪੇਅਰ ਕਰਨਾ ਛੱਡੋ, ਪਰ ਹਰ ਫੁੱਲ ਦਾ ਖਿੜਨ ਦਾ ਆਪਣਾ ਇੱਕ ਸਮਾਂ ਹੁੰਦਾ ਹੈ। ਕਿਸੇ ਦੀ ਸਕਸੈਸ ਦੇਖ ਕੇ ਉਦਾਸ ਨਾ ਹੋਵੋ, ਤੁਹਾਡੀ ਮਿਹਨਤ ਵੀ ਇੱਕ ਦਿਨ ਰੰਗ ਜ਼ਰੂਰ ਲੈ ਕੇ ਆਏਗੀ। ਨਾ ਹਾਰ ਨੂੰ ਦਿਲ 'ਚ ਵਸਾਓ, ਨਾ ਦੁੱਖ ਨੂੰ ਅੱਖਾਂ 'ਚ ਸਜਾਓ। ਜਿੰਨਾ ਹੱਸ ਸਕਦੇ ਹੋ ਹੱਸ ਲਓ ਦੋਸਤੋ, ਇਹ ਪਲ ਮੁੜ ਕੇ ਵਾਪਸ ਨਹੀਂ ਆਉਂਦੇ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਬੋਂਬੇ ਜੈਸ਼੍ਰੀ ਨੇ।

ਦੋਸਤੋ, ਕਹਿੰਦੇ ਨੇ ਕਿ ਅੱਜ ਕੱਲ੍ਹ ਜਿਹੜੇ ਲੋਕ ਨੇ ਉਹ ਦੁਨੀਆ ਬਦਲ ਗਈ ਹੈ, ਗੱਲ ਕਰਦੇ ਨੇ, ਪਰ ਸੱਚ ਤਾਂ ਇਹ ਹੈ ਕਿ ਅਸੀਂ ਆਪਣੇ ਅੰਦਰ ਦੀ ਜਿਹੜੀ ਪੋਜ਼ਿਟਿਵਿਟੀ ਹੈ ਨਾ, ਉਹਨੂੰ ਭੁੱਲ ਗਏ ਹਾਂ। ਹਰ ਵੇਲੇ ਬਸ ਦੂਸਰਿਆਂ 'ਤੇ ਸ਼ੱਕ, ਨੈਗੇਟਿਵਿਟੀ, ਬਸ ਇਹੀ ਰਹਿ ਗਿਆ। ਕਹਿੰਦੇ ਸਵੇਰ ਇੱਕ ਪਿਆਰੀ ਜਿਹੀ ਸਮਾਈਲ ਨਾਲ ਸ਼ੁਰੂ ਕਰੋ, ਪਰ ਜੇਕਰ ਤੁਹਾਡੇ ਅੰਦਰ ਨੈਗੇਟਿਵਿਟੀ ਹੋਏਗੀ ਤਾਂ ਉਹ ਜਿਹੜੀ ਸਵੇਰ ਹੈ ਉਹ ਸਮਾਈਲ ਨਾਲ ਕਿੱਦਾਂ ਸ਼ੁਰੂ ਹੋਏਗੀ। ਜਦ ਤੱਕ ਤੁਹਾਡੇ ਅੰਦਰ ਨੈਗੇਟਿਵਿਟੀ ਹੈ, ਤੁਸੀਂ ਕੋਈ ਵੀ ਕੰਮ ਆਪਣਾ ਪੋਜ਼ਿਟਿਵ ਦੇ ਨਾਲ ਨਹੀਂ ਕਰ ਸਕਦੇ। ਆਪਣੀ ਨੈਗੇਟਿਵਿਟੀ ਨੂੰ ਦੂਰ ਕਰੋ ਤਾਂ ਕਿ ਤੁਹਾਨੂੰ ਹਰ ਚੀਜ਼ ਦੇ ਵਿੱਚ ਪੋਜ਼ਿਟਿਵਿਟੀ ਦਿਖਾਈ ਦੇਵੇ। ਅਤੇ ਕਿਸੇ ਨੂੰ ਦੁਆ ਦਿਓ ਅਤੇ ਵੇਖੋ ਤੁਹਾਡਾ ਦਿਨ ਕਿੰਨਾ ਸੋਹਣਾ ਲੱਗਦਾ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਜਾਵੇਦ ਅਲੀ ਅਤੇ ਕੈਲਾਸ਼ ਖੇਰ ਨੇ।

ਦੋਸਤੋ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸਲਾਮ ਜ਼ਿੰਦਗੀ ਦੇ ਵਿੱਚ। ਅਤੇ ਹੁਣ ਅਖੀਰ ਵਿੱਚ ਮੈਂ ਜਾਂਦੇ ਜਾਂਦੇ ਬਸ ਇੰਨਾ ਹੀ ਕਹਾਂਗੀ ਕਿ ਖੁਸ਼ ਰਹਿਣਾ ਸਿੱਖੋ, ਸ਼ੁਕਰ ਕਰਨਾ ਸਿੱਖੋ ਅਤੇ ਜ਼ਿੰਦਗੀ ਨੂੰ ਪਿਆਰ ਕਰਨਾ ਸਿੱਖੋ, ਕਿਉਂਕਿ ਜ਼ਿੰਦਗੀ ਬਹੁਤ ਸੋਹਣੀ ਹੈ। ਬਸ ਨਜ਼ਰੀਆ ਆਪਣਾ ਪਿਆਰ ਵਾਲਾ ਹੋਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਨੇ ਤੁਹਾਨੂੰ ਇੱਕੋ ਹੀ ਜ਼ਿੰਦਗੀ ਦਿੱਤੀ ਹੈ ਅਤੇ ਇਹਦੇ ਵਿੱਚ ਅਸੀਂ ਦੂਸਰਿਆਂ ਲਈ ਜਿਹੜੀ ਨੈਗੇਟਿਵਿਟੀ ਪਾਲ ਕੇ ਰੱਖੀ ਹੋਈ ਹੈ ਨਾ ਉਹਨੂੰ ਕੱਢੋ, ਕਿਉਂਕਿ ਜੇ ਅਸੀਂ ਨੈਗੇਟਿਵ ਰਹਾਂਗੇ ਤਾਂ ਸਾਨੂੰ ਸਾਰਾ ਆਪਣਾ ਜਿਹੜਾ ਔਰਾ ਹੈ ਉਹ ਸਾਨੂੰ ਨੈਗੇਟਿਵ ਹੀ ਨਜ਼ਰ ਆਏਗਾ। ਆਪਣੇ ਅੰਦਰ ਪੋਜ਼ਿਟਿਵਿਟੀ ਲੈ ਕੇ ਆਓ, ਜਿਹਨੇ ਜੋ ਕਰਨਾ ਉਹਨੇ ਕਰ ਹੀ ਲੈਣਾ ਹੈ, ਚਾਹੇ ਘਰ ਬੈਠ ਕੇ ਚਾਹੇ ਬਾਹਰ ਬਹਿ ਕੇ। ਇਸ ਲਈ ਨੈਗੇਟਿਵ ਨੂੰ ਛੱਡ ਕੇ ਪੋਜ਼ਿਟਿਵ ਰਹੋ। ਆਓ ਜਾਂਦੇ ਜਾਂਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਐਸ ਪੀ ਬਾਲਾ ਸੁਬਰਮਨੀਅਮ ਅਤੇ ਚਿਤਰਾ ਸਿੰਘ ਦੀ ਆਵਾਜ਼ ਦੇ ਵਿੱਚ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਲਾਮ ਜ਼ਿੰਦਗੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਸੁਣੋਗੇ ਸਮਾਚਾਰ ਸੰਧਿਆ।

0: ਹੁਣ ਤੁਸੀਂ ਸੁਣ ਰਹੇ ਸੀ ਦਿੱਲੀ ਕੇਂਦਰ ਤੋਂ ਸਪੋਟਲਾਈਟ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰਸ਼ਨ ਚਿੰਨ ਸੁੰਦਰਯ ਪ੍ਰਯੋਗਿਤਾਏ ਏਕ ਅਵਲੋਕਨ। ਪਰਿਚਰਚਾ ਪਰ ਕਰੇਂਗੇ ਸੁਮਨ ਵਰਮਾ, ਨਿਧੀ ਸ਼ਰਮਾ ਔਰ ਰਾਜੀਵ ਬਾਵਾ।
1: ਪਹਿਲੇ ਕਿ ਅਗਰ ਹਮ ਬਾਤ ਕਰੇਂ ਤੋ ਪਹਿਲੇ ਸੂਰਤ ਸੇ ਜ਼ਿਆਦਾ ਸੀਰਤ ਕੋ ਮਹੱਤਵ ਦਿਆ ਜਾਤਾ ਥਾ, ਪਰ ਆਜ ਕੇ ਸੰਦਰਭ ਮੇਂ ਦੇਖਾ ਜਾਏ ਤੋ ਸੁੰਦਰ ਪ੍ਰਤਿਯੋਗਿਤਾਏ ਬਹੁਤ ਹੋ ਰਹੀ ਹੈ ਔਰ ਸੂਰਤ ਵੀ ਉਤਨੀ ਹੀ ਜ਼ਰੂਰੀ ਹੈ ਸੀਰਤ ਕੇ ਸਾਥ। ਹਮ ਬਹੁਤ ਸਾਰੀ ਪ੍ਰਤਿਯੋਗਿਤਾਏ ਦੇਖਤੇ ਹੈ ਔਰ ਉਸਮੇਂ ਹਮ ਬਹੁਤ ਕੁਛ ਦੇਖਤੇ ਹੈ ਔਰ ਆਜ ਕੇ ਪ੍ਰਸ਼ਨ ਚਿੰਨ੍ਹ ਮੇਂ ਹਮ ਏਕ ਐਸੀ ਹੀ ਪਰਿਚਰਚਾ ਲੈ ਕੇ ਹਾਜ਼ਰ ਹੈ ਜਿਸ ਕਾ ਵਿਸ਼ੇ ਹੈ ਸੁੰਦਰ ਪ੍ਰਤਿਯੋਗਿਤਾਏ ਏਕ ਅਵਲੋਕਨ। ਇਸ ਮੇਂ ਹਮਾਰੇ ਸਾਥ ਜੁੜੇ ਹੈ ਨਿਧੀ ਸ਼ਰਮਾ ਜੋ ਕਿ ਸੁੰਦਰ ਪ੍ਰਤਿਯੋਗਿਤਾ ਵਿਜੇਤਾ ਹੈ, ਸੁਮਨ ਵਰਮਾ ਜੀ ਹੈ ਜੋ ਕਿ ਸੁੰਦਰ ਵਿਸ਼ੇਸ਼ਜ್ਞ ਹੈ ਔਰ ਰਾਜੀਵ ਕੁਮਾਰ ਬਾਵਾ ਜੀ ਹੈ। ਤੋ ਹਮ ਆਪਕਾ ਸਭੀ ਕਾ ਸਵਾਗਤ ਕਰਤੇ ਹੈ, ਅਭਿਨੰਦਨ ਕਰਤੇ ਹੈ। ਤੋ ਜੈਸੇ ਹਮਾਰਾ ਵਿਸ਼ੇ ਹੈ ਕਿ ਹਮਨੇ ਬਾਤ ਕਰਨੀ ਹੈ ਸੁੰਦਰ ਪ੍ਰਤਿਯੋਗਿਤਾਏ ਏਕ ਅਵਲੋਕਨ। ਤੋ ਜਾਨਣਾ ਚਾਹਤੇ ਹੈ ਨਿਧੀ ਜੀ ਆਪਸੇ ਸਭਸੇ ਪਹਿਲੇ ਕਿ ਆਪ ਸੁੰਦਰ ਪ੍ਰਤਿਯੋਗਿਤਾ ਵਿਜੇਤਾ ਰਹੀ ਹੈ ਔਰ ਕਿਸ ਤਰ੍ਹਾਂ ਸੇ ਆਪਨੇ ਇਸਮੇ ਭਾਗ ਲਿਆ, ਕੈਸੇ ਆਪ ਇਸਮੇ ਆਏ।
2: ਬਹੁਤ ਬਹੁਤ ਸ਼ੁਕਰੀਆ ਪਹਿਲੇ ਤੋਂ ਯਹਾਂ ਪੇ ਆਮੰਤ੍ਰਿਤ ਕਰਨੇ ਕੇ ਲੀਏ। ਮੈਨੇ ਸੌਂਦਰਯ ਪ੍ਰਤਿਯੋਗਿਤਾ ਮੇਂ ਕਭੀ ਵੀ ਸੋਚਾ ਨਹੀਂ ਥਾ ਕਿ ਮੈਂ ਬਿਊਟੀ ਕੋਂਟੈਸਟ ਮੇਂ ਪਾਰਟੀਸਿਪੇਟ ਕਰੂੰਗੀ। ਜੈਸੇ ਮੈਨੇ ਪਹਿਲੇ ਵੀ ਕਹਾ ਥਾ ਕਿ ਮੈਂ ਏਕ ਫੁੱਲ ਟਾਈਮ ਪ੍ਰੋਫੈਸਰ ਹੂੰ ਇਕਨੋਮਿਕਸ ਕੀ ਅਰਥਸ਼ਾਸਤਰ ਕੀ, ਪਰ ਕੁਛ ਚੀਜ਼ੇ ਕਹਤੇ ਕਿ ਕਿਸਮਤ ਮੇਂ ਲਿਖੀ ਹੋਤੀ ਹੈ। ਜਿਸ ਦਿਨ ਲਾਸਟ ਡੇਟ ਥੀ ਰਜਿਸਟ੍ਰੇਸ਼ਨ ਕੀ ਮਿਸਿਜ਼ ਇੰਡੀਆ ਕੀ,

ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ਨਗੋਈ ਕੀਤੀ। ਬੈਂਕਾਕ ਚ ਥਾਈਲੈਂਡ ਓਪਨ ਬੈਡਮਿੰਟਨ ਵਿਚ ਸਾਤਵਿਕ ਸਰਾਈਜ ਰੈਂਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਸੈਮੀਫਾਈਨਲ ਚ ਪਹੁੰਚੀ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਮਿਕਸ ਮੈਲੋਡੀ ਪ੍ਰੋਗਰਾਮ ਸੁਰ ਛਣਕਾਰ। ਪ੍ਰੋਗਰਾਮ ਦੀ ਸ਼ੁਰੂਆਤ 'ਚ ਆਓ ਸੁਣਦੇ ਹਾਂ ਸਾਈਦਾ ਬੇਗਮ ਦੀ ਆਵਾਜ਼ 'ਚ ਸੁਫੀਆਨਾ ਕਲਾਮ, ਯਾਰ ਦਾ ਨਜ਼ਾਰਾ ਵੇਖ ਕੇ।

ਯਾਰ ਦਾ ਨਜ਼ਾਰਾ ਦੇਖ ਕੇ ਸੁਣ ਰਹੇ ਸੀਗੇ ਸਈਦਾ ਬੇਗਮ ਦੀ ਆਵਾਜ਼ 'ਚ ਸੂਫੀਆਨਾ ਕਲਾਮ। ਅਗਲਾ ਲੋਕ ਗੀਤ ਸੁਣਦੇ ਹਾਂ ਚੰਦਰਕਾਂਤਾ ਕਪੂਰ ਦੀ ਆਵਾਜ਼ ਦੇ ਵਿੱਚ। ਲੋਕ ਗੀਤ ਹੈ ਲੁੱਟੇ ਹੀਰ ਵੇ ਗਮਾਨੇ।

ਹੁਣ ਤੁਸੀਂ ਸੁਣ ਰਹੇ ਸੀ ਜੋਤੀ ਨੂਰਾ ਅਤੇ ਸੁਲਤਾਨਾ ਅਰੋੜਾ ਦੀ ਆਵਾਜ਼ ਦੇ ਵਿੱਚ ਸੁਫੀਆਨਾ ਕਲਾਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਸਰਗਮ, ਸ਼ੁਰੂਆਤ ਕਰਦੇ ਹਾਂ

ਰਾਤ ਦੀ ਖਾਮੋਸ਼ੀ ਵਿੱਚ ਵੀ ਜਦੋਂ ਪੁਰਾਣੇ ਗੀਤ ਵੱਜਦੇ ਨੇ ਤਾਂ ਲੱਗਦਾ ਹੈ ਜਿਵੇਂ ਯਾਦਾਂ ਵੀ ਹਲਕੀਆਂ ਹਲਕੀਆਂ ਮੁਸਕਰਾ ਰਹੀਆਂ ਨੇ। ਪੁਰਾਣੇ ਗਾਣਿਆਂ ਦਾ ਆਪਣਾ ਹੀ ਨਸ਼ਾ ਹੁੰਦਾ ਹੈ, ਇਹ ਸਿਰਫ ਸੁਰ ਨਹੀਂ ਹੁੰਦੇ, ਇਹ ਤਾਂ ਜ਼ਿੰਦਗੀ ਦੇ ਉਹ ਪਲ ਹੁੰਦੇ ਨੇ ਜੋ ਦਿਲ ਦੇ ਬਹੁਤ ਹੀ ਕਰੀਬ ਰਹਿ ਜਾਂਦੇ ਨੇ। ਆਓ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ,

ਅੱਜ ਦੀ ਇਸ ਸੁਹਾਨੀ ਰਾਤ ਵਿੱਚ ਚੰਨ ਦੀ ਠੰਡੀ ਰੋਸ਼ਨੀ ਅਤੇ ਪੁਰਾਣੇ ਗੀਤਾਂ ਦੀ ਮਹਿਕ ਤੁਹਾਡੇ ਦਿਲ ਤੱਕ ਪਹੁੰਚਦੀ ਰਹੇ। ਰਾਤ ਜਦੋਂ ਗਹਿਰੀ ਹੁੰਦੀ ਹੈ ਤਾਂ ਆਵਾਜ਼ਾਂ ਹੀ ਨਹੀਂ ਜਜ਼ਬਾਤ ਸੁਣਾਈ ਦਿੰਦੇ ਨੇ। ਅਤੇ ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਉਦਿਤ ਨਾਰਾਇਣ ਅਤੇ ਅਗਲਾ ਅਲਕਾ ਯਾਗਨਿਕ ਨੇ।

ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀ ਆਵਾਜ਼ 'ਚ ਸੁਣ ਰਹੇ ਸੀ ਖੂਬਸੂਰਤ ਗੀਤ। ਅਗਲੀ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ, ਗੀਤ ਦੇ ਬੋਲ ਨੇ ਨੀਲੇ ਨੀਲੇ ਅੰਬਰ ਪੇ।

ਦੋਸਤੋ, ਦਿਲ ਨੂੰ ਸਕੂਨ ਮਿਲ ਜਾਂਦਾ ਹੈ ਜਦੋਂ ਰੇਡੀਓ 'ਤੇ ਕੋਈ ਪੁਰਾਣੇ ਗੀਤ ਸੱਜਦੇ ਨੇ। ਕੁਝ ਗੀਤ ਸਮੇਂ ਦੇ ਨਾਲ ਪੁਰਾਣੇ ਜ਼ਰੂਰ ਹੋ ਜਾਂਦੇ ਨੇ, ਪਰ ਦਿਲ ਨੂੰ ਸਕੂਨ ਦੇ ਕੇ ਜਾਂਦੇ ਨੇ। ਅਤੇ ਅੱਜ ਦੀ ਰਾਤ ਸਿਰਫ ਗੀਤਾਂ ਦੀ ਨਹੀਂ, ਇਹ ਯਾਦਾਂ ਦੀ ਵੀ ਹੈ, ਕਿਉਂਕਿ ਰੇਡੀਓ ਉਹ ਹੈ ਜਿੱਥੇ ਪੁਰਾਣੇ ਗੀਤ ਸੱਜਦੇ ਨੇ। ਅਤੇ ਆਓ ਪ੍ਰੋਗਰਾਮ ਦੇ ਅਖੀਰ 'ਚ ਸੁਣਦੇ ਹਾਂ ਆਸ਼ਾ ਭੋਂਸਲੇ ਅਤੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵਜਣ ਵਾਲੇ ਨੇ ਹੁਣੇ ਤੋਂ ਕੁਝ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਹਿੰਦੀ 'ਚ, 11:05 'ਤੇ ਅੰਗਰੇਜ਼ੀ 'ਚ ਸਮਾਚਾਰ।

DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਪ੍ਰੋਗਰਾਮ ਸੁਗਾਤ ਲੈ ਕੇ ਹਰ ਸ਼ੁੱਕਰਵਾਰ ਦੇ ਰੋਜ਼ ਦੀ ਤਰ੍ਹਾਂ ਮੈਂ ਹਰਪ੍ਰੀਤ ਹਾਜ਼ਰ ਹੋਇਆ ਜੀ ਗੀਤ ਸਿੰਘ ਦੀ ਇਸ ਮਹਿਫਿਲ ਨੂੰ ਸਜਾਵਾਂਗੇ ਯਾਨੀ ਕਿ ਫੋਨ ਲਾਈਨ ਵਟਸਐਪ ਦੇ ਨਾਲ ਅਤੇ ਚਿੱਠੀਆਂ ਦੇ ਨਾਲ ਸਜਿਆ ਹੋਇਆ ਇਹ ਪ੍ਰੋਗਰਾਮ ਸਜਾਵਾਂਗੇ ਗੀਤ ਸੰਗੀਤ ਦੀ ਇਸ ਮਹਿਫਿਲ ਨੂੰ

ਤੁਹਾਡੇ ਨਾਲ ਗੱਲ ਕਰਦਿਆਂ ਹਾਂ ਫੋਨ ਲਾਈਨ ਦੇ ਜ਼ਰੀਏ। ਸਾਰਿਆਂ ਦਾ ਨਿੱਘਾ ਸਵਾਗਤ ਕਰਦਿਆਂ ਹੋਇਆਂ ਪ੍ਰੋਗਰਾਮ ਸੌਗਾਤ ਦੇ ਵਿੱਚ, ਤੁਹਾਡਾ ਅਤੇ ਮੇਰਾ ਸਾਥ ਪ੍ਰੋਗਰਾਮ ਸੌਗਾਤ ਦੇ ਜ਼ਰੀਏ 11:10 ਤੋਂ ਲੈ ਕੇ ਠੀਕ 1 ਵਜੇ ਤੱਕ ਦਾ। ਅਤੇ ਜੀ ਬਿਲਕੁਲ, 1 ਵਜੇ ਤੋਂ ਬਾਅਦ ਵੀ ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਪੰਜਾਬੀ ਮੈਲੋਡੀ ਸੰਗੀਤ ਅਤੇ ਪੰਜਾਬੀ ਡੂਇਟ ਮਿਊਜ਼ਿਕ ਪ੍ਰੋਗਰਾਮ ਦੇ ਜ਼ਰੀਏ ਇਸੇ ਤਰ੍ਹਾਂ ਹੀ ਅਸੀਂ ਰੱਖਾਂਗੇ ਜਾਰੀ। ਦੱਸ ਜਾਵਾਂ, ਆਪ ਜੀ ਨੇ 94-655-3607 'ਤੇ ਆਪਣਾ ਪਿਆਰਾ ਜਿਹਾ ਸੁਨੇਹਾ ਭੇਜ ਦੇਣਾ ਵਟਸਐਪ ਦੇ ਲਈ, ਅਤੇ ਜਾਂ ਫਿਰ 0181-3842-171 ਦੇ ਜ਼ਰੀਏ ਫੋਨ ਲਾਈਨ ਦੇ ਜ਼ਰੀਏ ਸਾਡੇ ਸਟੂਡੀਓ ਤੱਕ ਪਹੁੰਚਣਾ ਆਪਣੀ ਆਵਾਜ਼ ਦੇ ਨਾਲ। ਅਤੇ ਕਿਹੜੇ ਗੀਤ ਦੀ ਸੌਗਾਤ ਤੁਸੀਂ ਆਪਣੇ ਪਿਆਰਿਆਂ ਤੱਕ ਪਹੁੰਚਦੀ ਕਰਨੀ ਚਾਹੁੰਦੇ ਹੋ ਜੀ, ਇਸ ਦੀ ਫਰਮਾਇਸ਼ ਫੋਨ ਲਾਈਨ ਦੇ ਜ਼ਰੀਏ ਸਾਡੇ ਤੱਕ ਕਰ ਦੇਣੀ ਜੀ ਪਹੁੰਚਦੀ। ਕਰ ਰਹੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇਸ ਗੀਤ ਦੇ ਨਾਲ। ਸਾਰਿਆਂ ਦਾ ਕਰ ਰਿਹਾ ਹਾਂ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਪ੍ਰੋਗਰਾਮ ਸੌਗਾਤ ਦੇ ਵਿੱਚ। ਮੈਂ ਹਰਪ੍ਰੀਤ, ਤੁਹਾਡਾ ਸਾਰਿਆਂ ਦਾ ਕਰਦਾ ਹਾਂ ਸਵਾਗਤ।

ਸ਼ਾਜ਼ਾ ਮਨਜ਼ੂਰ ਦੀ ਆਵਾਜ਼ ਨਾਲ ਕੀਤੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਜੀ। ਸਾਰਿਆਂ ਦਾ ਨਿੱਘਾ ਸਵਾਗਤ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਸੌਗਾਤ ਦੇ ਵਿੱਚ। ਪਿਆਰ ਭਰੀ ਨਮਸਕਾਰ, ਵਟਸਐਪ ਦੇ ਜ਼ਰੀਏ ਭੇਜ ਰਹੇ ਨੇ ਜੀ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਅਤੇ ਪਟੇਲ ਨਗਰ ਮਲੋਟ ਤੋਂ ਹੀ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਆਰਜ਼ੂ ਜਜੋਰੀਆ ਅਤੇ ਗੁੱਡੂ ਜੀ ਜੁੜੇ ਨੇ। ਸਾਰਿਆਂ ਦਾ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਇਸ ਸਮੇਂ। ਤਾਜ ਮੁਹੰਮਦ ਅੰਸਾਰੀ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਗੁਲਜ਼ਾਰ ਸਾਹਿਬ ਰਾਹੀ, ਮਹਿਰਾ ਜਹਾਂ ਆਜ਼ਾਦ ਨਗਰ ਹਰਿਦੁਆਰ ਉੱਤਰਾਖੰਡ ਤੋਂ ਜੁੜੇ ਨੇ ਜੀ। ਹਰ ਵਾਰ ਦੀ ਤਰ੍ਹਾਂ ਪਿਆਰਾ ਜਿਹਾ ਸੁਨੇਹਾ ਪਹੁੰਚਦਾ ਕੀਤਾ। ਅਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਅਤੇ ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਅਤੇ ਡਾਕਟਰ ਅਮਨਦੀਪ ਸਿੰਘ ਜੁੜੇ ਨੇ। ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਜੀ ਜੁੜੇ ਨੇ। ਸਾਰਿਆਂ ਦਾ ਸਵਾਗਤ ਅਤੇ ਸਵਾਗਤ ਕਰਦੇ ਹਾਂ ਜੀ ਸਾਡੇ ਫੋਨ ਕਾਲਰ ਦਾ। ਸਾਡੇ ਪਹਿਲੇ ਫੋਨ ਲਾਈਨ ਦੇ ਜ਼ਰੀਏ ਜੁੜਨ ਵਾਲੇ ਲਿਸਨਰ ਪਹੁੰਚ ਗਏ ਨੇ ਸਟੂਡੀਓ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।

ਆਵਾਜ਼ ਸਾਬਰਕੋਟੀ ਦੀ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਨਿਕਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ ਸੁਖਬੀਰ ਸਿੰਘ ਜੀ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਜੁੜੇ ਨੇ ਜੀ ਹਰ ਵਾਰੀ ਤਰ੍ਹਾਂ ਛਾਜਲੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ

ਨਾਲ ਹੀ ਨਾਲ ਕੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤਿਸ਼ਾ ਸੰਧੂ ਅਤੇ ਮੈਕਸ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਇਹਨਾਂ ਦਾ ਵੀ ਕਰਦਾ ਹਾਂ ਨਿੱਘਾ ਸਵਾਗਤ। ਅਤੇ ਅਗਲਾ ਮੈਸੇਜ ਪੜ੍ਹਾਂ, ਇਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਜੀ, ਸ਼ਾਇਦ ਫੋਨ ਲਾਈਨ ਕੁਝ ਦੇਰ ਦੇ ਲਈ ਬੰਦ ਰਹੇਗੀ, ਕੋਈ ਕੋਈ ਤਕਨੀਕੀ ਖਰਾਬੀ ਕਾਰਨ ਹੀ ਜਿਹੜੀਆਂ ਨੇ ਫੋਨ ਜਿਹੜਾ ਕੋਈ ਵੀ ਸ਼ਾਇਦ ਸਟੂਡੀਓ ਤੱਕ ਉਸਦੀ ਆਵਾਜ਼ ਨਹੀਂ ਪਹੁੰਚ ਪਾ ਰਹੀ ਕਿਸੇ ਕਾਰਨ ਕਰਕੇ, ਅਤੇ ਉਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ। ਅਤੇ ਜੀ ਵਟਸਐਪ 'ਤੇ ਅਸੀਂ ਸੁਨੇਹੇ ਤੁਹਾਡੇ ਇਸੇ ਤਰ੍ਹਾਂ ਹੀ ਲੈਂਦੇ ਰਹਾਂਗੇ। ਤੋ ਅਗਰ ਜਿਹੜੇ ਸਰੋਤੇ ਵਟਸਐਪ 'ਤੇ ਆਪਣਾ ਸੁਨੇਹਾ ਭੇਜ ਸਕਦੇ ਨੇ ਉਹ ਜ਼ਰੂਰ ਭੇਜਣ। ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ ਮੈਂ ਕਮਲ ਬਾਲੂਜਾ, ਮਧੂ ਬਾਲੂਜਾ ਜੀ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ, ਮਾਹੀ ਮਲਿਕ, ਇਸ਼ਿਤਾ ਅਰੋੜਾ, ਮਜਨੂੰ ਕਟਿੱਲਾ ਨਵੀਂ ਦਿੱਲੀ ਤੋਂ, ਮਜਨੂੰ ਕਟਿੱਲਾ ਦਿੱਲੀ ਤੋਂ ਜੁੜੇ ਨੇ ਜੀ, ਇਹਨਾਂ ਦਾ ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ। ਅਤੇ ਸਾਡੇ ਇੱਕ ਕਿਸੇ ਸਰੋਤੇ ਨੇ ਜੀ ਕੋਈ ਲਿੰਕ ਭੇਜਿਆ, ਅਤੇ ਔਰ ਮਾਫ਼ ਕਰਨਾ ਜੀ, ਕੋਈ ਵੀ ਲਿੰਕ ਜਿਹੜਾ ਹੈ ਉਹ ਅਸੀਂ ਇੱਥੇ ਨਹੀਂ ਪਲੇ ਕਰ ਸਕਦੇ, ਅਤੇ ਨਾ ਹੀ ਉਸ ਦੀ ਕੋਈ ਸਾਨੂੰ ਇੱਥੇ ਐਜ਼ ਸੱਚ ਕੋਈ ਜ਼ਰੂਰਤ ਪੈਂਦੀ ਹੈ। ਅਤੇ ਜੀ ਤੁਸੀਂ ਅਗਰ ਆਪਣਾ ਨਾਮ, ਆਪਣੀ ਫਰਮਾਇਸ਼ ਭੇਜ ਸਕੋ ਤਾਂ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਅਤੇ ਲਓ ਅਗਲਾ ਗੀਤ ਸੁਣਾਂਗੇ, ਤਦ ਤੱਕ ਤੁਸੀਂ ਪ੍ਰੋਗਰਾਮ ਸੁਗਾਤ ਦੇ ਵਿੱਚ ਜੁੜਨ ਦੇ ਲਈ ਵਟਸਐਪ 'ਤੇ ਆਪਣਾ ਸੁਨੇਹਾ ਟਾਈਪ ਕਰਨਾ ਸ਼ੁਰੂ ਕਰੋ ਜੀ।

ਪ੍ਰਭਗਿੱਲ ਦੀ ਆਵਾਜ਼ 'ਚ ਸੁਣੇ ਸੀ ਜੀ ਇਹ ਗੀਤ, ਅਤੇ ਪ੍ਰੋਗਰਾਮ ਚੱਲ ਰਿਹਾ ਹੈ ਸੁਗਾਤ, ਔਰ ਗੱਲ ਪਿਆਰ ਦੀ ਕੀਤੀ ਪ੍ਰਭਗਿੱਲ ਨੇ, ਅਤੇ ਪਿਆਰ ਦਾ ਹੀ ਅਸਰ ਹੈ ਜੀ, ਔਰ ਪਿਆਰ ਦਾ ਹੀ ਅਸਰ ਹੈ। ਕਹਿੰਦੇ ਨੇ ਕਿ ਰੱਬ ਨੇ ਵੀ ਜਦੋਂ ਆਪਣੇ ਆਪ ਨੂੰ ਵੇਖਣਾ ਚਾਹਿਆ ਨਾ ਕਿ ਉਹ ਕੈਸਾ ਹੈ, ਇਹ ਪੁਰਾਣੇ ਬਜ਼ੁਰਗ ਲੋਕ ਇਸ ਤਰ੍ਹਾਂ ਗੱਲ ਨੂੰ ਸਮਝਾ ਦਿੰਦੇ ਨੇ ਕਿ, ਅਤੇ ਉਹਨੇ ਵੀ ਮੁਹੱਬਤ ਦਾ ਸਹਾਰਾ ਲਿਆ, ਅਤੇ ਕਹਿੰਦੇ ਉਸ ਮੁਹੱਬਤ 'ਚੋਂ ਇਹ ਦੁਨੀਆ ਪੈਦਾ ਹੋਈ, ਇਹ ਰੰਗ ਰੂਪ, ਇਹ ਕਾਇਨਾਤ, ਇਹ ਕੁੱਲ ਜਹਾਨ ਜੋ ਅਸੀਂ ਅੱਜ ਵੇਖਦੇ ਹਾਂ, ਇਹ ਉਸੇ ਦਾ ਹੀ ਕਮਾਲ ਹੈ, ਉਸੇ ਦਾ ਹੀ ਇੱਕ ਦਿਸਦਾ ਹੋਇਆ ਰੂਪ ਹੈ, ਅਤੇ ਇਹ ਪਿਆਰ ਦਾ ਅਸਰ ਹੈ, ਇਹ ਮੁਹੱਬਤ ਦਾ ਅਸਰ ਹੈ, ਅਤੇ ਇਸ ਨੂੰ ਇਨਸਾਨਾਂ ਨੇ ਇਨਸਾਨਾਂ ਦੇ ਨਾਲ ਹੋਣ ਵਾਲੀ ਮੁਹੱਬਤ ਦਾ ਕਹਿ ਦਿੱਤਾ, ਅਵਤਾਰੀ ਲੋਕ ਜਿਹੜੇ ਆਏ, ਸੰਤ ਪੁਰਖ, ਪੀਰ ਪੈਗੰਬਰ, ਗੁਰੂ ਪੀਰ ਪੈਗੰਬਰ ਆਏ, ਉਹਨਾਂ ਨੇ ਰੱਬ ਦਾ, ਰੱਬ ਦੇ ਨਾਲ ਇਸ ਨੂੰ ਜੋੜਨ ਦਾ ਇੱਕ ਜ਼ਰੀਆ ਬਣਾ ਲਿਆ, ਪਰ ਪਿਆਰ, ਮੁਹੱਬਤ, ਇਸ਼ਕ, ਉਹਦੀ ਕੋਈ ਇੱਕ ਖਾਸ ਪਰਿਭਾਸ਼ਾ ਨਹੀਂ ਹੈ। ਅਤੇ ਐਸੀ ਸੱਚੀ ਸੁੱਚੀ ਬਾਤ ਕਰਨ ਵਾਲਿਆਂ ਦੇ ਵਿੱਚੋਂ ਇੱਕ ਹੋਰ ਆਵਾਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਅਤੇ ਉਹਦੀ ਇੱਕ ਫਰਮਾਇਸ਼ ਵੀ ਆਈ ਕਿ ਬਾਜਵਾ ਕਲੋਨੀ ਗੁਰਦਾਸਪੁਰ, ਪ੍ਰੀਤਮ ਚੰਦ, ਅਨਮੋਲ, ਦੀਪਕ ਸੁਣਨਾ ਚਾਹ ਰਹੇ ਨੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ, ਅਤੇ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ ਜੀ, ਚਰਨ ਰਹੇਜਾ, ਅਤੇ ਡੈਨੀ, ਨੀਤੂ, ਜੋਤੀ, ਸਜਨੀ ਜੀ ਵੀ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਜੁੜੇ ਨੇ, ਇਹ ਵੀ ਸਭ ਸੁਣਨਾ ਚਾਹ ਰਹੇ ਨੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ। ਅਤੇ ਲਓ ਇਹਨਾਂ ਦੀ ਫਰਮਾਇਸ਼ ਅਤੇ ਅਗਲਾ ਗੀਤ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ।

ਪ੍ਰੋਗਰਾਮ ਚੱਲ ਰਿਹਾ ਸੁਗਾ ਜੀ, ਹਰਜਿੰਦਰ ਸਿੰਘ ਬਰਾੜ, ਮੇਲਾ ਸਿੰਘ ਸਿੱਧੂ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਜਿੰਦਾ ਡਿਸਟ੍ਰਿਕਟ ਬਠਿੰਡਾ ਤੋਂ ਪਿਆਰਾ ਜਿਹਾ ਸੁਨੇਹਾ ਭੇਜਿਆ ਜੀ, ਸ਼ੁਕਰੀਆ ਤੁਹਾਡਾ। ਅਤੇ ਅਗਲਾ ਗੀਤ ਸੁਣ ਰਹੇ ਹਾਂ ਜੀ ਪ੍ਰੋਗਰਾਮ ਸੁਗਾ ਦੇ ਵਿੱਚ, ਅਗਲਾ ਨਗਮਾ ਹੋਵੇਗਾ ਮਹਿੰਦਰ ਕਪੂਰ ਅਤੇ ਦਿਲਰਾਜ ਕੌਰ ਦੀ ਆਵਾਜ਼ ਦੇ ਵਿੱਚ ਇੱਕ ਗਾਣਾ ਗੀਤ।

ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣੀ ਜੀ ਸੁਖਦੇਵ ਸਿੰਘ ਅਤੇ ਨਰਿੰਦਰ ਕੌਰ ਜੀ, ਸਨੀ ਮਨੀ ਕਾਕਾ ਉਹਨਾਂ ਦਾ, ਅਤੇ ਬਿੱਟੂ ਲਾਡੀ ਮੋਹਨ ਮਾਸਟਰ ਜਨਕ ਨਗਰ ਜਲੰਧਰ ਤੋਂ ਜੁੜੇ ਨੇ ਜੀ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਜੀ। ਕੁਲਦੀਪ ਮਾਣਕ ਦੇ ਇੱਕ ਗੀਤ ਦੀ ਫਰਮਾਇਸ਼ ਪਹੁੰਚਦੀ ਕਰ ਰਹੇ ਨੇ ਜੀ, ਅਤੇ ਕੋਸ਼ਿਸ਼ ਕਰਦਾ ਜੀ ਤੁਹਾਡੀ ਇਸ ਫਰਮਾਇਸ਼ ਨੂੰ ਮੈਂ ਪੂਰਾ ਕਰ ਸਕਾਂ।

ਮਾਫ਼ ਕਰਨਾ, ਤੁਸੀਂ ਜਿਹੜੇ ਗੀਤ ਦੀ ਫਰਮਾਇਸ਼ ਕੀਤੀ ਕੁਲਦੀਪ ਪਾਣਕ ਦੀ ਆਵਾਜ਼ ਦੇ ਵਿੱਚ, ਉਸ ਨੂੰ ਤਾਂ ਮੈਂ ਆਪਣੇ ਸਿਸਟਮ 'ਚੋਂ ਜੀ ਅੱਜ ਨਹੀਂ ਚਲਾ ਪਾਵਾਂਗਾ, ਪਰ ਕੁਲਦੀਪ ਪਾਣਕ ਦੀ ਆਵਾਜ਼ ਦੇ ਵਿੱਚ ਹੀ ਇੱਕ ਹੋਰ ਬੜਾ ਜੈਂਟਲ ਜਿਹਾ ਗੀਤ ਕਹਿ ਲਵਾਂ ਮੈਂ ਇਸਨੂੰ, ਦੋ ਗੀਤ ਨੇ ਮੇਰੇ ਕੋਲ ਪਿਆਰ ਦੀਆਂ ਕੱਤੇ ਪੂਣੀਆਂ, ਸੋ ਮੇਰਾ ਜੀ ਕਰ ਰਿਹਾ ਜੀ, ਇੱਕ ਹੈ ਮਜਾਜ ਨੇ ਬਹਿ ਜਾ ਅਤੇ ਦੂਸਰਾ ਹੈ ਪਿਆਰ ਦੀਆਂ ਕੱਤੇ ਪੂਣੀਆਂ। ਸੋ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕੁਲਦੀਪ ਪਾਣਕ ਦੀ ਆਵਾਜ਼ ਦੇ ਵਿੱਚ ਇਹ ਗੀਤ।

ਪ੍ਰੋਗਰਾਮ ਸਵਾਗਤ ਚੱਲ ਰਿਹਾ ਅਤੇ ਜੀ ਸਾਰਿਆਂ ਦਾ ਇੱਕ ਵਾਰੀ ਨਿੱਘਾ ਸਵਾਗਤ ਕਰਦਾ ਅਤੇ ਦੱਸਦਾ ਜਾਵਾਂ ਜੀ ਕਿ ਸਾਡੀ ਫੋਨ ਲਾਈਨ ਓਪਨ ਹੋ ਗਈ ਹੈ ਕਿਉਂਕਿ ਕੁਝ ਤਕਨੀਕੀ ਖਰਾਬੀ ਸੀ ਜਿਵੇਂ ਮੈਂ ਸ਼ੁਰੂਆਤ ਵਿੱਚ ਹੀ ਇਹ ਤੁਹਾਡੇ ਸਾਰਿਆਂ ਨਾਲ ਲਈ ਗੱਲ ਸਾਂਝੀ ਕਰਤੀ ਸੀ ਅਤੇ ਸਮਾਂ 12:30 ਦਾ ਹੈ ਪਰ ਸਾਡੇ ਕੋਲ ਅਜੇ ਪ੍ਰੋਗਰਾਮ ਦਾ ਆਖਰੀ ਪੜਾ

0: ਆਪਦਾ ਕੁਝ ਹਿੱਸਾ ਪਿਆ ਤੇ ਰਿਜੀ ਮੈਂ ਕੋਸ਼ਿਸ਼ ਕਰਾਂਗਾ ਜ਼ਿਆਦਾ ਤੋਂ ਜ਼ਿਆਦਾ ਫੋਨ ਕਾਲਸ ਤੁਹਾਡੀਆਂ ਲੈ ਸਕਾਂ, ਫੋਨ ਇਸੇ ਤਰ੍ਹਾਂ ਹੀ ਚੱਲਦਾ ਰਹੇ, ਇਹ ਲਾਈਨਸ ਇਸੇ ਤਰ੍ਹਾਂ ਹੀ ਸਹੀ ਰਹਿਣ। ਸਵਾਗਤ ਕਰਦਾ ਸਾਡੇ ਐਗਰੀ ਕਾਲਰ ਦਾ, ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਦੱਸੋ ਜੀ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਸਰ ਜੀ, ਮੈਂ ਰਾਜੂ ਬੋਲਦਾ।
0: ਜੀ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਰਾਜੂ ਜੀ। ਅਤੇ ਕਿਹੜਾ ਗੀਤ ਸੁਣਾਈਏ ਫਿਰ ਅੱਜ?
1: ਕਮਲ ਹੀਰ ਦਾ ਸੁਣਦਾ ਜੀ।
0: ਵਾਹ ਜੀ ਵਾਹ, ਕਮਲ ਹੀਰ ਦਾ, ਠੀਕ ਆ ਜੀ। ਅਤੇ ਇਹ ਦੱਸੋ ਕਿ ਤੁਸੀਂ ਵੀ ਫੋਨ ਮਿਲਾ ਰਹੇ ਸੀ ਬਾਰ ਬਾਰ, ਕਿਉਂਕਿ ਅੱਜ ਕਾਫੀ ਦੇਰ ਬਾਅਦ।
1: 11 ਵਜੇ।
0: ਵਾਹ ਵਾਹ ਵਾਹ ਜੀ, ਚਲੋ ਜੀ, ਫਿਲਹਾਲ ਲਾਈਨ ਜੀ ਖੁੱਲ੍ਹੀ ਹੈ ਅਤੇ ਲੱਗਦਾ ਜੀ ਦੁਬਾਰਾ ਖਰਾਬੀ ਆ ਰਹੀ ਹੈ। ਫਟਾਫਟ ਦੱਸੋ ਕਮਲ ਹੀਰ ਦਾ ਕਿਹੜਾ ਗੀਤ ਸੁਣਾਈਏ? ਨੱਚੇ ਨੂੰ, ਠੀਕ ਆ ਜੀ। ਲਓ ਜੀ ਲਓ, ਠੀਕ ਆ ਜੀ, ਸ਼ੁਕਰੀਆ ਬਹੁਤ ਬਹੁਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਰਾਜੂ ਜੀ ਦੀ ਫਰਮਾਇਸ਼ 'ਤੇ। ਅਗਲਾ ਗੀਤ ਸੁਣਦੇ ਹਾਂ ਜੀ ਕਮਲ ਹੀਰ ਦੀ ਆਵਾਜ਼ ਦੇ ਵਿੱਚ।

0: ਜੁੜੇ ਨੇ ਜੀ ਅਗਲੇ ਕਾਲਰ ਸਾਡੇ ਜਾਣਦੇ ਜੀ ਉਹਨਾਂ ਦਾ ਹਾਲ ਚਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ।
1: ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ।
0: ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਦੇਸ ਰਾਜ ਡਰਾਈਵਰ, ਤਹਿਸੀਲ ਢੋਹਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਵਾਹ ਜੀ ਵਾਹ ਜੀ। ਅਤੇ ਦੱਸੋ ਜੀ ਕਿਹੜਾ ਗੀਤ ਸੁਣਾਈਏ ਫਟਾਫਟ ਜੀ, ਦੱਸੋ ਜੀ।
1: ਮਿਸ ਪੂਜਾ ਦਾ ਲਾ ਦਿਓ ਜੀ, ਨੱਚਦੇ ਤੇ ਪੈਰਾਂ ਵਿੱਚ ਨੀਲ ਪੈ ਗਿਆ।
0: ਲਓ ਜੀ, ਠੀਕ ਹੈ ਜੀ, ਤੁਹਾਡੀ ਫਰਮਾਇਸ਼ ਕਰ ਰਹੇ ਹਾਂ ਪੂਰੀ। ਸ਼ੁਕਰੀਆ ਜੀ ਇਹਨਾਂ ਦੀ ਫਰਮਾਇਸ਼। ਅਤੇ ਅਗਲਾ ਗੀਤ ਮਿਸ ਪੂਜਾ ਦੀ ਆਵਾਜ਼ 'ਚ।

ਜੁੜੇ ਨੇ ਜੀ ਸਾਡੇ ਅਗਲੇ ਫੋਨ ਕਾਲਰ ਪ੍ਰੋਗਰਾਮ ਚੱਲ ਰਿਹਾ ਇਸ ਵਕਤ। ਸਵਾਗਤ ਜੀ ਤੁਹਾਡਾ ਬਹੁਤ ਬਹੁਤ ਜੀ। ਨਮਸਕਾਰ ਜੀ, ਦੱਸੋ ਜੀ ਕਿਹੜਾ ਗੀਤ ਸੁਣੋਗੇ ਅਤੇ ਕੌਣ ਗੱਲ ਕਰ ਰਹੇ ਹੋ ਜੀ? ਇਹ ਦਸੂਏ ਤੋਂ ਜੀ। ਜੀ ਬਹੁਤ ਬਹੁਤ ਸਵਾਗਤ ਤੁਹਾਡਾ, ਅਤੇ ਕਿਹੜਾ ਗੀਤ ਸੁਣਨਾ ਚਾਹੋਗੇ ਜੀ? ਕੰਠ ਕਲੇਰ ਦਾ ਕਿਹੜਾ ਗੀਤ? ਤੂੰ ਚੇਤੇ ਆਵੇਂ। ਵਾਹ ਜੀ ਵਾਹ, ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਅਤੇ ਜੀ ਫੋਨ ਲਾਈਨਸ ਕਿਉਂਕਿ ਹੁਣੇ ਓਪਨ ਹੋਈਆਂ, ਅਤੇ ਜੀ ਵਾਰ ਵਾਰ ਜਿਹੜਾ ਫੋਨ ਕਹਿ ਰਿਹਾ ਕਿ ਜੀ ਹੁਣ ਮੈਨੂੰ ਤੁਸੀਂ ਛੱਡਣਾ ਨਹੀਂ, ਅਤੇ ਜੀ ਮੈਂ ਕੋਸ਼ਿਸ਼ ਕਰ ਰਿਹਾ ਜੀ ਜਿੰਨੇ ਗੀਤ ਹੋ ਸਕਣ ਮੈਂ ਤੁਹਾਡੀ ਫਰਮਾਇਸ਼ 'ਤੇ ਪੂਰੇ ਕਰ ਸਕਾਂ। ਅਗਲਾ ਗੀਤ ਕੰਠ ਕਲੇਰ ਦੀ ਆਵਾਜ਼ 'ਚ।

0: ਕੰਠ ਕਲੀਅਰ ਦੀ ਆਵਾਜ਼ 'ਚ ਸੁਣ ਰਹੇ ਸੀ ਜੀ ਇੱਕ ਹੀ, ਅਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਜੀ, ਕਰਦੇ ਉਹਨਾਂ ਨਾਲ ਗੱਲ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਮਨਜੀਤ ਜੀ, ਕੀ ਹਾਲ ਚਾਲ
1: ਜੀ? ਵਧੀਆ ਜੀ, ਮਨਜੀਤ ਹੋਣੀ ਫਾਇਲ ਕਰ
0: ਜੀ। ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਦੱਸੋ ਜੀ ਕਿਹੜਾ ਗੀਤ ਸੁਣਾਈਏ?
1: ਗੀਤ ਸਰ ਲਾ ਦਿਓ ਨਿਮਰਤ ਖਹਿਰਾ ਦਾ, ਲਾ ਦਿਓ
0: ਨਿਮਰਤ ਖਹਿਰਾ ਦਾ ਝਾਂਜਣਾ। ਲਓ ਜੀ, ਠੀਕ ਹੈ ਜੀ। ਦੇਖੋ ਜੀ, ਜਦੋਂ ਤੁਹਾਡਾ ਫੋਨ ਕਾਲ ਕਰਨ ਦਾ ਟਾਈਮ ਹੁੰਦਾ ਨਾ, ਉਦੋਂ ਫੋਨ ਲਾਈਨ ਸਹੀ ਹੋ ਗਈਆਂ ਸਰ।
1: ਹਾਂਜੀ ਹਾਂਜੀ ਸਰ ਜੀ, ਨਾਲੇ ਤੁਹਾਡਾ ਨਾਮ ਬਹੁਤ ਵਧੀਆ ਪਿਆਰਾ
0: ਜੀ, ਜੀ
1: ਹਰਪ੍ਰੀਤ ਹੈ ਮੇਰੇ ਭਤੀਜ ਦਾ ਨਾਮ ਹੈ ਹਰਪ੍ਰੀਤ ਹੈ।
0: ਵਾਹ ਵਾਹ ਵਾਹ ਜੀ, ਚਲੋ ਜੀ ਫਿਰ।
1: ਹਾਂਜੀ, ਮੇਰੇ ਵੱਡੇ ਵੀਰ ਦਾ ਬੇਟਾ ਹੈ, ਉਹਦੇ ਨਾਲ ਵੀ ਹਰਪ੍ਰੀਤ ਹੈ।
0: ਅੱਛਾ ਜੀ, ਲਓ ਜੀ ਫਿਰ। ਚਲੋ ਫਿਰ ਤਾਂ ਤੁਹਾਡੀ ਫਰਮਾਇਸ਼ ਆਪਾਂ ਹੁਣ ਹਰ ਵਾਰੀ ਪੂਰੀ ਕਰਾਇਆ ਕਰਨੀ।
1: ਹਾਂਜੀ ਹਾਂਜੀ,
0: ਸ਼ੁਕਰੀਆ ਜੀ। ਲਓ ਜੀ ਤੁਹਾਡੀ ਫਰਮਾਇਸ਼
1: 'ਤੇ ਓਕੇ ਸਰ, ਥੈਂਕ ਯੂ।

0: ਪ੍ਰੋਗਰਾਮ ਚੱਲ ਰਿਹਾ ਜੀ ਸਵਾਗਤ, ਅਤੇ ਗੀਤ ਸੁਣਦੇ ਸੀ ਨਿਮਰਤ ਖੇਰਾ ਦੀ ਆਵਾਜ਼ ਦੇ ਵਿੱਚ। ਸਾਡੇ ਅਗਲੇ ਕਾਲਰ ਜੁੜੇ ਨੇ ਸਾਡੇ ਨਾਲ, ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹੈਲੋ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਸ਼੍ਰੀ ਗੁਰੂ ਰਵਿਦਾਸ ਮਲੋਕ ਤੋਂ ਫਕੀਰ ਚੰਦ ਰਸ ਕਰੀਆਂ ਜੀ।
0: ਜੀ ਫਕੀਰ ਚੰਦ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ 'ਚ।
1: ਤੁਹਾਡਾ ਬਹੁਤ ਥੈਂਕ ਯੂ ਜੀ।
0: ਅਤੇ ਜੀ ਰਹਿ ਗਏ ਨੇ 4 ਕੁ ਮਿੰਟ, ਅਤੇ ਦੱਸੋ ਜੀ ਕੋਈ ਗੱਲ ਵੀ ਸੁਣਾ ਦਿਓ, ਅਤੇ ਨਾਲੇ ਫਿਰ ਆਪਣੇ ਗੀਤ ਦੀ ਫਰਮਾਇਸ਼ ਵੀ ਕਰ ਜਾਓ।
1: ਨਹੀਂ, ਇਸ ਤਰ੍ਹਾਂ ਸੀਗਾ ਅਤੇ ਮੀਂਹ ਪੈ ਰਿਹਾ ਸੀਗਾ, ਅਤੇ ਉੱਥੇ ਕੱਪੜੇ ਕੁੱਪੜੇ ਗਿੱਲੇ ਗੁੱਲੇ ਜਿਹੇ ਹੋ ਗਏ, ਅਤੇ ਆਪਾਂ ਸੁਣਾ ਕਰਕੇ ਸੁਣ ਪਈ। ਹਾਂਜੀ,
0: ਅੱਛਾ ਅਤੇ ਅੱਛਾ ਗੀਤ ਵੀ ਫਿਰ ਤੁਸੀਂ ਉੱਦਾਂ ਦਾ ਚੁਣ ਲਿਆ?
1: ਹਾਂਜੀ ਹਾਂਜੀ।
0: ਚਲੋ ਜੀ, ਫਿਰ ਕੀ ਪਤਾ ਇੱਧਰ ਵੀ ਮੀਂਹ ਪੈ ਜਾਵੇ ਅੱਜ, ਅਤੇ ਤੁਹਾਡੀ ਪਿਆਰੀ ਜੀ ਆਵਾਜ਼ ਸੁਣ ਲਈ ਅਸੀਂ ਜੀ, ਅਤੇ ਤੁਹਾਡੀ ਆਵਾਜ਼ ਅਤੇ ਤੁਹਾਡੀ ਫਰਮਾਇਸ਼ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਕਰ ਰਹੇ ਹਾਂ ਸਮਾਪਤੀ ਵੀ।
1: ਬਹੁਤ ਬਹੁਤ ਥੈਂਕ ਯੂ
0: ਜੀ, ਸ਼ੁਕਰੀਆ ਜੀ, ਸ਼ੁਕਰੀਆ ਜੀ। ਇਹ ਸਨ ਜੀ ਫਕੀਰ ਚੰਦ ਜੀ ਅਤੇ ਦੀਦਾਰ ਸੰਧੂ ਅਤੇ ਕੁਲਦੀਪ ਕੌਰ ਦੀ ਆਵਾਜ਼ 'ਚ ਸੁਣਦੇ ਹਾਂ ਜੀ ਇਹ ਗੀਤ, ਅਤੇ ਇਸੇ ਗੀਤ ਦੇ ਨਾਲ ਕਰਾਂਗੇ ਅੱਜ ਦੇ ਪ੍ਰੋਗਰਾਮ ਸੁਗਾਤ ਦੀ ਸਮਾਪਤੀ।

ACD ਪ੍ਰੋਗਰਾਮ ਸੌਗਾਤ DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਇਸ ਵੇਲੇ ਰਾਤ ਦੇ ਇੱਕ ਵਜਨ ਵਾਲੇ ਨੇ ਗੀਤ ਸੰਗੀਤ ਦੀ ਇਸ ਮਹਿਫਿਲ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖ ਰਹੇ ਹਾਂ ਯਾਨੀ ਕਿ ਗੀਤ ਸੰਗੀਤ ਦਾ ਇਹ ਸਿਲਸਿਲਾ ਅਗਲੇ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ ਦੇ ਜ਼ਰੀਏ ਜਾਰੀ ਰਹੇਗਾ ਇਸ ਤੋਂ ਬਾਅਦ ਪੰਜਾਬੀ ਡੂ ਇਟ ਮਿਊਜ਼ਿਕ ਅਤੇ ਦੱਸ ਰਹਾਂ ਠੀਕ 3 ਵਜੇ ਤੋਂ ਸਾਡੇ ਭਗਤੀ ਸੰਗੀਤ ਦੇ ਪ੍ਰੋਗਰਾਮ ਆਰੰਭ ਹੋਣਗੇ ਜਿਸ ਵਿੱਚ ਤੁਸੀਂ ਸ਼ਬਦ ਕੀਰਤਨ ਯਾਨੀ ਕਿ ਗੁਰਬਾਣੀ ਵਿਚਾਰ ਪ੍ਰੋਗਰਾਮ ਅਤੇ ਠੀਕ 3:30 ਵਜੇ ਕੁਝ ਭੇਟਾਂ ਭਜਨ ਸੁਣਦੇ ਹੋਏ ਹਾਂ ਠੀਕ 4 ਵਜੇ ਤੁਹਾਨੂੰ ਲੈ ਚੱਲਾਂਗੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਜਾਰੀ ਨੇ ਦੇਸ਼ ਵਿਦੇਸ਼ ਵਿੱਚ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਕਰਦਾ ਹਾਂ ਸਵਾਗਤ ਸਾਡੀ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਅਤੇ ਜਾਂ ਫਿਰ ਇੰਟਰਨੈਟ ਦੇ ਮਾਧਿਅਮ ਰਾਹੀਂ AIR ਪੰਜਾਬੀ ਸਰਚ ਕਰਦਿਆਂ ਹੋਇਆਂ ਤੁਸੀਂ ਇਹ ਸਾਰੇ ਪ੍ਰੋਗਰਾਮ ਇਸ ਵੇਲੇ ਪੂਰੇ ਵਿਸ਼ਵ ਭਰ ਦੇ ਵਿੱਚ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਸੁਣ ਰਹੇ ਹੋ ਅਤੇ ਸੁਣ ਸਕਦੇ ਹੋ ਜੁੜੇ ਰਹਿਣਾ ਇਸੇ ਤਰ੍ਹਾਂ ਹੀ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ

0: बल बल निमिए
1: तेरी ते मेरी अखानिया
0: यार बल बल निमिए।

ਭਾਵ ਮੇਰੇ ਗਿਆਨਿੰਦਰੇ ਬਾਹਰ ਭਟਕਣ ਦੀ ਥਾਂ ਅੰਦਰ ਵਸਦੇ ਪਰਮਾਤਮਾ ਵੱਲ ਪਰਤ ਪਏ ਹਨ। ਹੁਣ ਮੈਂ ਹਿਰਦੇ ਤੀਰਥ ਉੱਤੇ ਹੀ ਇਸ਼ਨਾਨ ਕਰਦਾ ਹਾਂ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ। ਇਸ ਕਰਕੇ ਮੈਨੂੰ ਇਹ ਯਕੀਨ ਹੋ ਗਿਆ ਹੈ ਕਿ ਮੈਂ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਵਾਂਗਾ। ਅਗਮ ਅਗੋਚਰ ਅਲੱਖ ਅਪਾਰਾ, ਚਿੰਤਾ ਕਰੋ ਹਮਾਰੀ, ਜਲਥਲ ਮਹੀਲ ਭਰਪੁਰ ਲੀਣਾ, ਘਟ ਘਟ ਜੋਤ ਤੁਮਾਰੀ। ਭਾਵ ਹੇ ਅਪਹੁੰਚ ਅਗੋਚਰ ਅਤੇ ਦ੍ਰਿਸ਼ਟੀ ਤੋਂ ਪਰੇ ਪ੍ਰਭੂ, ਤੂੰ ਹੀ ਸਾਡੀ ਜੀਵਾਂ ਦੀ ਸੰਭਾਲ ਕਰਦਾ ਹੈ। ਹੇ ਪ੍ਰਭੂ, ਤੂੰ ਸਰਬ ਵਿਆਪਕ ਹੈ, ਹਰੇਕ ਜੀਵ ਵਿੱਚ ਤੇਰੀ ਜੋਤ ਮੌਜੂਦ ਹੈ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਬਚਨ ਹਨ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ।

0: ਤੂੰ ਹੀ ਸਾਡੀ ਜੀਵਾਂ ਦੀ ਸੰਭਾਲ ਕਰਦਾ ਹੈ। ਹੇ ਪ੍ਰਭੂ, ਤੂੰ ਸਰਬ ਵਿਆਪਕ ਹੈ, ਹਰੇਕ ਜੀਵ ਵਿੱਚ ਤੇਰੀ ਜੋਤ ਮੌਜੂਦ ਹੈ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਬਚਨ ਹਨ, ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਮਾਲੀ ਗੌੜਾ ਰਾਗ ਵਿੱਚ ਭਗਤ ਨਾਮਦੇਵ ਜੀ ਦੇ ਬਚਨ ਹਨ, ਸਭੈ ਘਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਹੇ ਮੇਰੇ ਮਾਲਕ ਪ੍ਰਭੂ ਜੀਓ, ਸਭ ਜੀਵਾਂ ਦੇ ਮਨ ਅਤੇ ਸਰੀਰ ਤੇਰੇ ਹੀ ਰਚੇ ਹੋਏ ਹਨ, ਸਮਝ ਅਤੇ ਸੂਝ ਵੀ ਤੇਰੇ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਹੇ ਪ੍ਰਭੂ ਜੀ, ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ, ਮੈਂ ਨਿੱਤ ਤੇਰੇ ਹੀ ਗੁਣ ਗਾਉਂਦਾ ਹਾਂ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ, ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ ਸੱਚੇ ਸੇਤੀ ਰੱਤਿਆਂ, ਮਿਲਿਆ ਨਿਥਾਵੇਂ ਥਾਓ ਰਹਾਓ। ਸ਼ਬਦ ਦੇ ਅਖੀਰ ਵਿੱਚ ਬਖਸ਼ਿਸ਼ ਕਰਦੇ ਹਨ, ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਜੀਵਾਂ ਦੀ ਫਿਕਰ ਹੈ। ਜਥਾ ਗੁਰੂ ਅਰਜਨ ਸਾਹਿਬ ਜੀ ਦੇ ਮਿੱਠੇ ਬੋਲ ਹਨ, ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਉੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਬਹਰਾ ਜੀਓ।
1: ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਗੁਰਮੀਤ ਸਿੰਘ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਹੁੜ ਜਨਮ ਨ ਆਵਾਂ। ਰਾਗ ਬਿਲਾਵਲ ਵਿੱਚ ਉਚਾਰਿਤ ਇਸ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਮਨ ਨੂੰ ਮੰਦਿਰ ਨਾਲ ਤਸ਼ਬੀਹ ਦਿੰਦੇ ਨੇ, ਕਿਉਂਕਿ ਇਸ ਮੰਦਿਰ ਦੇ ਵਿੱਚ ਉਸ ਪ੍ਰਭੂ ਨੇ ਆਣ ਵਸਣਾ ਹੁੰਦਾ ਹੈ। ਤਾਂ ਫਿਰ ਇਹ ਸਰੀਰ, ਇਹ ਦੇਹੀ ਹਰ ਮੰਦਿਰ ਅਖਵਾਉਂਦੀ ਹੈ। ਗੁਰਬਾਣੀ ਵਿੱਚ ਸਰੀਰ ਨੂੰ ਹੀ ਹਰ ਮੰਦਿਰ ਬਿਆਨ ਕੀਤਾ ਗਿਆ ਹੈ। ਸੁਣਦੇ ਹਾਂ ਪ੍ਰੋਫੈਸਰ ਅਪਿੰਦਰ ਸਿੰਘ ਹੋਰਾਂ ਪਾਸੋਂ ਵਾਰਤਾ, ਗੁਰਬਾਣੀ ਵਿੱਚ ਹਰ ਮੰਦਿਰ ਦਾ ਸੰਕਲਪ।
2: ਗੁਰਬਾਣੀ ਵਿੱਚ ਮਨੁੱਖਾ ਸਰੀਰ ਲਈ ਵੱਖ ਵੱਖ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਸਰੀਰ ਨੂੰ ਮਹਿਲ ਵੀ ਕਿਹਾ ਗਿਆ ਹੈ, ਘਰ ਵੀ ਕਿਹਾ ਗਿਆ ਹੈ, ਮੰਦਿਰ ਵੀ ਕਿਹਾ ਗਿਆ ਹੈ, ਪਿੰਡ ਵੀ ਕਿਹਾ ਗਿਆ ਹੈ। ਮਨੁੱਖਾ ਦੇਹੀ ਦੀ ਗੱਲ ਕਰਦਿਆਂ ਗੁਰੂ ਸਾਹਿਬਾਨ ਨੇ ਅਜਿਹੇ ਸ਼ਬਦਾਂ ਦੀ ਵਰਤੋਂ ਕਰਕੇ ਇਸ ਵਿੱਚ ਵਸਣ ਵਾਲੇ ਹਰੀ ਪ੍ਰਭੂ ਦੇ ਵਾਸੇ ਦਾ ਮਨੁੱਖ ਨੂੰ ਅਹਿਸਾਸ ਕਰਵਾਇਆ ਹੈ। ਮਨੁੱਖਾ ਸਰੀਰ ਦੇ ਢਾਂਚੇ ਦਾ ਬਿਆਨ ਭਗਤ ਰਵਿਦਾਸ ਜੀ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਕਰਦਿਆਂ, ਉਹ ਕਹਿੰਦੇ ਹਨ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਇਸ ਸ਼ਬਦ ਵਿੱਚ ਭਗਤ ਜੀ ਨੇ ਗੁਰੂ ਸਾਹਿਬ ਜੀ ਵੱਲੋਂ ਦਿੱਤੇ ਸਰੀਰ ਦੇ ਸੰਕਲਪ ਦੀ ਬਾਖੂਬੀ ਵਿਆਖਿਆ ਕਰਕੇ ਸਹਿਜ ਨਾਲ ਹੀ ਜਗਿਆਸੂ ਨੂੰ ਸਮਝਣ ਲਈ ਸਹਿਲ ਬਣਾ ਦਿੱਤਾ ਅਤੇ ਸਪਸ਼ਟ ਰੂਪ ਵਿੱਚ ਦਰਸਾ ਦਿੱਤਾ ਕਿ ਇਹ ਮਨੁੱਖਾ ਸਰੀਰ ਅਸਲ ਵਿੱਚ ਹਰੀ ਦਾ ਨਿਵਾਸ ਹੀ ਹੈ, ਹੋਰ ਕੁਝ ਨਹੀਂ ਹੈ। ਮਾਇਆ ਦੇ ਪ੍ਰਭਾਵ ਅਧੀਨ ਅਗਿਆਨਤਾ ਵਸ ਅਸੀਂ ਕਲਯੁਗੀ ਜੀਵ ਇਸ ਸਰੀਰ ਨੂੰ ਸਾਂਭਣ ਲਿਪਣ ਪੋਚਣ ਵਿੱਚ ਇੰਨੇ ਰੁਚਿਤ ਹੋ ਗਏ ਜਿਵੇਂ ਮਨੁੱਖਾ ਜਨਮ ਸਿਰਫ ਅਤੇ ਸਿਰਫ ਇਸ ਸਰੀਰ ਨੂੰ ਸੁੱਖ ਦੇਣ ਅਤੇ ਚਮਕਾਉਣ ਲਈ ਹੀ ਮਿਲਿਆ ਹੋਵੇ। ਅਸੀਂ ਭੁੱਲ ਗਏ ਹਾਂ ਕਿ ਰਾਮਕਲੀ ਵਾਰ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਮਨੁੱਖਾ ਦੇਹੀ ਪ੍ਰਤੀ ਸਪਸ਼ਟ ਕਰਦੇ ਹੋਏ ਜਗਿਆਸੂ ਨੂੰ ਸਮਝਾ ਰਹੇ ਹਨ, ਹਰ ਕਾ ਮੰਦਰ ਆਖੀਐ ਕਾਇਆ ਕੋਟ ਗੜ੍ਹ, ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ੍ਹ। ਇਹ ਮਿੱਟੀ ਦਾ ਸਰੀਰ ਜਿਸ

0: ਤੋਂ ਸਦੀਵੀ ਸਮਝ ਬੈਠਾ ਹੈ। ਇਹ ਤਾਂ ਇੱਕ ਕਿਲ੍ਹਾ ਹੈ, ਉਸ ਮਾਲਕ ਪ੍ਰਭੂ ਦਾ ਮਹਿਲ ਹੈ, ਜਿਸ ਦੀ ਸਮਝ ਗੁਰੂ ਦੀ ਬਖਸ਼ਿਸ਼ ਰਾਹੀਂ ਪ੍ਰਭੂ ਦਾ ਨਾਮ ਪੜ੍ਹ ਕੇ ਭਾਵ ਜਪ ਕੇ ਪੈਂਦੀ ਹੈ ਕਿ ਇਹ ਦੇਹੀ ਹੀਰੇ ਜਵਾਹਰਾਤਾਂ ਨਾਲ ਭਰੀ ਪਈ ਹੈ। ਇਹ ਗਿਆਨ ਤਦ ਹੀ ਪ੍ਰਾਪਤ ਹੁੰਦਾ ਹੈ ਜੇ ਮਨੁੱਖ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਅਭਿਆਸ ਕਰਦਾ ਹੈ। ਜਿਸ ਜਗਿਆਸੂ ਨੇ ਸੁਰਤ ਨੂੰ ਸ਼ਬਦ ਨਾਲ ਜੋੜ ਲਿਆ, ਉਸਨੂੰ ਸੋਝੀ ਪੈਂਦੀ ਹੈ ਅਤੇ ਉਹ ਗਿਆਨ ਦੇ ਪ੍ਰਕਾਸ਼ ਨਾਲ ਹਰੀ ਦੇ ਇਸ ਮਹਿਲ ਵਿੱਚੋਂ, ਇਸ ਹਰੀ ਦੇ ਮੰਦਰ ਵਿੱਚੋਂ ਉਸ ਅਮੋਲਕ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ, ਜਿਸ ਦੀ ਪ੍ਰਾਪਤੀ ਲਈ ਉਸਨੂੰ ਇਸ ਹਰੀ ਦੇ ਮੰਦਰ ਦੀ ਪ੍ਰਾਪਤੀ ਹੋਈ ਹੈ। ਹਰੀ ਦੇ ਮੰਦਰ ਦੀ ਹੋਰ ਸਪਸ਼ਟਤਾ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਾਵਲ ਰਾਗ ਵਿੱਚ ਦੱਸਦੇ ਹਨ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਗੁਰੂ ਦੇ ਸ਼ਬਦ ਦੇ ਗਿਆਨ ਦੇ ਚਾਨਣ ਨਾਲ ਹੀ ਹਰੀ ਦੇ ਮੰਦਰ ਵਿੱਚ ਪਈਆਂ ਅਨੂਪ ਵਸਤਾਂ ਦੇ ਦਰਸ਼ਨ ਹੁੰਦੇ ਹਨ। ਜਿਹੜੇ ਜੀਵ ਗੁਰੂ ਸ਼ਬਦ ਦੇ ਗਿਆਨ ਦੇ ਚਾਨਣ ਤੋਂ ਵਿਰਵੇ ਰਹਿ ਜਾਂਦੇ ਹਨ, ਉਹਨਾਂ ਲਈ ਇਹ ਜੀਵਨ ਭਟਕਣਾ ਤੋਂ ਬਿਨਾਂ ਹੋਰ ਕੁਝ ਨਹੀਂ ਰਹਿੰਦਾ। ਉਹ ਇਸ ਸਰੀਰ ਨੂੰ ਹੱਡ ਮਾਸ ਦੇ ਪੁਤਲੇ ਤੋਂ ਅੱਗੇ ਸਮਝ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੀ ਪ੍ਰਾਪਤ ਨਹੀਂ ਹੁੰਦੀ ਕਿ ਪ੍ਰਾਣੀ ਨੂੰ ਇਹ ਸਰੀਰ, ਇਹ ਹਰੀ ਦਾ ਮੰਦਰ ਕਿੱਡੀ ਕੀਮਤੀ ਵਸਤ ਪ੍ਰਾਪਤ ਹੋਈ ਸੀ, ਜਿਸ ਦਾ ਉਸਨੇ ਭਰਪੂਰ ਲਾਹਾ ਪ੍ਰਾਪਤ ਕਰਨਾ ਸੀ, ਪਰ ਉਹ ਤਾਂ ਮਾਇਆ ਦੇ ਅਮਰ ਵਿੱਚ ਭੁੱਲ ਹੀ ਗਿਆ ਕਿ ਉਹ ਤਾਂ ਲਾਹਾ ਲੈਣ ਆਇਆ ਸੀ, ਪਰ ਕਫੱਕੜਿਆਂ ਵਿੱਚ ਖੰਚਿਤ ਹੋ ਇਸ ਸਰੀਰ ਬਾਰੇ ਸੋਝੀ ਹੀ ਪ੍ਰਾਪਤ ਨਹੀਂ ਕਰ ਸਕਿਆ ਕਿ ਉਸਦਾ ਇਹ ਸਰੀਰ ਹਰੀ ਪ੍ਰਭੂ ਦੁਆਰਾ ਸਾਜਿਆ ਗਿਆ ਉਸਦਾ ਆਪਣਾ ਮਹਿਲ ਹੈ, ਜੋ ਰਤਨਾਂ ਜਵਾਹਰਾਤਾਂ ਨਾਲ ਭਰਿਆ ਪਿਆ ਹੈ, ਜਿਸ ਦੀ ਪ੍ਰਾਪਤੀ ਨਾਲ ਹੀ ਉਸਨੂੰ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਹੋਣਾ ਹੈ ਅਤੇ ਗੋਬਿੰਦ ਨਾਲ ਮਿਲਾਪ ਹੋਣਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪ੍ਰਥਾਏ ਸਮਝਾਉਂਦੇ ਹਨ, ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ। ਇਹ ਮਨੁੱਖਾ ਸਰੀਰ ਪ੍ਰਭੂ ਨੇ ਆਪ ਸਾਜ ਕੇ ਆਪਣਾ ਨਿਵਾਸ ਇਸ ਵਿੱਚ ਰੱਖਿਆ ਹੈ, ਜਿਸ ਦੀ ਪ੍ਰਾਪਤੀ ਗੁਰੂ ਦੀ ਸਿੱਖਿਆ ਨੂੰ ਦ੍ਰਿੜ ਕਰਕੇ, ਮਾਇਆ ਚੰਗੀ ਤਰ੍ਹਾਂ ਖਤਮ ਕਰਕੇ ਹੀ ਹੁੰਦੀ ਹੈ। ਗੁਰੂ ਦੀ ਮੱਤ ਤਦ ਹੀ ਮਿਲਦੀ ਹੈ ਜੇ ਹਰ ਸਮੇਂ ਉਸ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਿਆ ਜਾਵੇ, ਹਰ ਸਮੇਂ ਹਿਰਦਾ ਗੁਰੂ ਸ਼ਬਦ ਦਾ ਗਾਇਨ ਕਰਦਾ ਰਹੇ, ਸਾਖਸ਼ਾਤ ਰੂਪ ਵਿੱਚ ਸੰਸਾਰ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਹਰੀ ਦੇ ਮੰਦਰ ਦੀ ਸਥਾਪਨਾ ਕਰਕੇ ਉੱਥੇ ਦੀ ਮਰਿਆਦਾ ਹਰ ਸਮੇਂ ਪ੍ਰਭੂ ਦੀ ਸਿਫਤ ਦਾ ਗਾਇਨ ਕਰਨ ਦੀ ਬੰਨ ਕੇ ਸਾਨੂੰ ਦਰਸਾਇਆ ਹੈ ਕਿ ਇਸ ਤਰ੍ਹਾਂ ਹਰੀ ਦੇ ਮੰਦਰ ਸਰੀਰ ਵਿੱਚ ਉਸ ਪ੍ਰਭੂ ਦੀ ਸਿਫਤ ਹਮੇਸ਼ਾ ਹੋਣੀ ਚਾਹੀਦੀ ਹੈ। ਸੂਹੀ ਰਾਗ ਵਿੱਚ ਪੰਚਮ ਪਾਤਸ਼ਾਹ ਦੱਸਦੇ ਹਨ, ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵ ਹੈ ਰਾਮ, ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੈ ਰਾਮ। ਮਨੁੱਖਾ ਦੇਹੀ ਵਿੱਚ ਹਰੀ ਦਾ ਵਾਸਾ ਦੱਸਦੇ ਹੋਏ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਲਾਰ ਰਾਗ ਵਿੱਚ ਹੋਰ ਸਪਸ਼ਟਤਾ ਕਰਦੇ ਹਨ, ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹੋਮੈ ਭੀਤ ਕਰਾਰੀ, ਗੁਰਪੂਰੈ ਹੋਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਜੀਵ ਦੀ ਹੋਮੇ ਹੀ ਇਸ ਨੂੰ ਇਹ ਅਹਿਸਾਸ ਨਹੀਂ ਹੋਣ ਦਿੰਦੀ ਕਿ ਅਸਲ ਵਿੱਚ ਇਹ ਸਰੀਰ ਹਰੀ ਦਾ ਹੀ ਮੰਦਰ ਹੈ, ਉਹ ਹੀ ਇਸ ਵਿੱਚ ਆਪ ਬੈਠਾ ਹੋਇਆ ਹੈ। ਇਸੇ ਤਰ੍ਹਾਂ ਪ੍ਰਭੂ ਦੇ ਇਸ ਮੰਦਰ ਦੀ ਮਹਿਮਾ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਵਿੱਚ ਉਚਾਰਨ ਕਰਦੇ ਹਨ, ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿ ਮਾਣਕ ਲਾਲ। ਹਉਮੈ ਦਾ ਤਿਆਗ ਹੀ ਗੁਰਬਾਣੀ ਵਿੱਚ ਹਰੀ ਦੇ ਮੰਦਰ ਦੇ ਸੰਕਲਪ ਦੀ ਪੂਰੀ ਤਰ੍ਹਾਂ ਸੋਝੀ ਪ੍ਰਦਾਨ ਕਰ ਸਕਦਾ ਹੈ।
1: ਗੁਰਬਾਣੀ ਵਿੱਚ ਹਰ ਮੰਦਰ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਪ੍ਰੋਫੈਸਰ ਅਪਿੰਦਰ ਸਿੰਘ।

ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਤਨਾਮ।

अगल मनोरथ पूरी जाता, जनमत गोर।

भगत योग का जय द्वार हर जन को उपाया।

भगत उत्तर आया, बड भागी उन मानिया, रेत शब्द

ਪਾਰਸ ਪਰਸ ਪਰਵਾਨ ਸਭ ਜੀਵਨ ਅਰਜਨ ਅਮੋਲ ਆਜੂਨੀ ਸੰਭੋ ਪੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੰਬੋ ਅਗੇ ਗਹਿਨ ਭ੍ਰਮ ਭ੍ਰਾਂਤ ਤਹਿਨ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਬਿਦਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧਨ ਧਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸਤਕ ਅੰਤਰ ਮੰਦਰ ਭਾਗ ਸ਼ਿਵ ਰਹਿਤਾ ਗੁਰਪੂਰਾ ਪਾਇਓ ਵਡਭਾਗੀ ਸਿਵ ਲਾਗੀ ਮੇਦਨ ਭਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਏ ਜਸ ਭਗਤਾ ਕੁਲ ਸੋਢੀ ਗੁਰੂ ਰਾਮਦਾਸ ਤਾਂ

0: ਪਰ ਸਰਸੋ ਪਰ ਪਰਾਇਓ ਗੁਰਗਮ ਪਰਮਾਨ ਅਦਰ ਦਰਿਆ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਲੱਖ ਅਪਾਰ ਗੁਰ ਸੂਰ ਸ਼ਬਦ ਹੋਂਬੇ ਨਿਵਾਰਿਓ ਪੰਚਾਹ ਨਿਦਲਿਓ ਤੁਨ ਸੈ ਨਿਜ ਘਰ ਸਹਾਰਿਓ ਹਰ ਨਾਮ ਲਾਲ ਜਗ ਉਦਰਿਓ ਸਤਿਗੁਰ ਦੇ ਵਸਾਇਓ ਗੁਰ ਅਰਜੁਨ ਕਲ ਉਚਰੈ ਤੈ ਜਨ ਕੇ ਕਲਸ ਦਿਪਾਇਓ ਗੁਰ ਅਰਜੁਨ ਕਲ ਉਚਰੈ ਤੈ ਜਨ ਕੇ ਕਲਸ ਦਿਪਾਇਓ
1: ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਪੁਰ ਥਿਰ ਕਿਓ ਅਮਰਦਾਸ ਅਮਰਤ ਸ਼ਤਰ ਗੁਰ ਰਾਮੇ ਦਿਓ ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਨ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਭਿਖੋ ਨੈਨ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਭਿਖੋ ਨੈਨ

ਚਾਚੋ ਜਗਤਰ ਪਰ ਜਾਨੀਅਤ ਪਾਸੁਰ ਰਹਿਣ ਪਾਸ ਜਾਂ ਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ।

बिन भगवंत रस नाही और काम स्या। मथुरा को प्रभ सर्व

0: ਪ੍ਰਤਾਸ਼ਿਰਤੈ ਗੁਰ ਅਰਜੈ ਹਰ ਪੂਰਨ ਬ੍ਰਹਮਨ ਕਾਸ ਲਿਓ।
1: ਜਬ ਲਓ ਨਹੀਂ ਭਾਗ ਲਲਾਰ ਉਦੈ ਤਬ ਲਓ ਭਰਮ ਤੇ ਫਿਰਤੇ ਬਹੁ ਧਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਜਾਨ ਭਾਉ ਭਗਤ ਕਛ ਜਾਣੈ ਤਾਕਉ ਅਚਰਜ ਕਾਹੂ, ਜਿਉ ਜਲ ਜਲ ਮਹਿ ਪੈਸ ਨਾ ਨਿਕਸੈ।

ਵਾਹਿ ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ।

ਆਸ ਰਾਮਦਾਸਾ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆ ਵੇ ਧਾਇ।

ਆਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ, ਹਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ, ਦੇਗ ਚਲਾਈ ਦੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ,

ਆਵੇ ਤਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਥਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਨ

ਸਥਾਨ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ।

ਜੀਓ ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਗ੍ਰਹਿ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪੁਰਸਾ ਨਾਮ ਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਰਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਟਿੱਕਾ ਤਿੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਵਸਤਰ ਪੈਰੋ ਵੈ ਪ੍ਰਵਾਣ ਮਲੇਸ ਥਾਂ ਲੈ ਪੂਜੇ ਪ੍ਰਾਣ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖੈ ਚੌਂਕਾ ਕੁੱਡੀ ਕਾਰ ਉੱਪਰ ਆਏ ਬੈਠੇ ਕੁੜੇ ਯਾਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇਣ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਤੇ ਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ